0: ਇੰਨੀ ਸੇਵਾ ਪ੍ਰਵਾਨ ਕਰਿਓ। ਗੁਰਬਾਣੀ ਕੀਰਤਨ ਦੀ ਹਾਜ਼ਰੀ ਭਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਆਪ ਗੁਰੂ ਕੀ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਣ ਯੋਗ ਬਖਸ਼ ਲੈਣਾ ਸਤਿਗੁਰੂ ਜੀ ਰਹਿਮਤ ਕਰਨ ਆਪ ਸਾਰੀਆਂ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਸੇਵਾਵਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਲੇਖੇ ਵਿੱਚ ਲਾਉਣ। ਸਾਰਿਆਂ ਨੂੰ ਹੀ ਦਰੋਂ ਘਰੋਂ ਨਾਮ ਦੀ ਦਾਤ ਚੜ੍ਹਦੀ ਕਲਾ ਵਾਲਾ ਜੀਵਨ ਗੁਰਸਿੱਖੀ ਦੀ ਦਾਤ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਸਵਾਓ ਬੜੇ ਹੀ ਪਿਆਰ ਦੇ ਨਾਲ ਸਾਰੀ ਸੰਗਤ ਅਸੀਸ ਬਖਸ਼ੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੋ ਆਪ ਜੀ ਨੂੰ ਰਸ ਪਿੰਨਾ ਗੁਰਬਾਣੀ ਦਾ ਕੀਰਤਨ ਸਰਵਣ ਕਰਵਾ ਰਹੇ ਸਨ। ਸੋ ਹੁਣ ਬੇਨਤੀ ਕਰਾਂ ਅਗਲੇ ਸਮੇਂ ਵਾਸਤੇ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹਨਾਂ ਨੇ ਆਪ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸ਼ਰਸ਼ਾਰ ਕਰਨਾ ਹੈ। ਬੜੀ ਬੇਸਬਰੀ ਦੇ ਨਾਲ ਆਪ ਜੀ ਸਿੱਖ ਪੰਥ ਦੀ ਮਾਇਨਾਜ਼ ਹਸਤੀ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਉਹਨਾਂ ਨੂੰ ਸੁਣਨ ਵਾਸਤੇ ਸਾਰਾ ਹੀ ਸਾਲ ਉਡੀਕ ਕਰਦੇ ਹੋ। ਸੋ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਈ ਹੈ, ਦੋ ਦਿਨ ਦਾ ਇਹ ਸਮਾਂ ਅੱਜ ਤੇ ਕੱਲ ਸਾਨੂੰ ਪ੍ਰਾਪਤ ਹੋਇਆ ਹੈ। ਬੜੀ ਵੱਡੀ ਗਿਣਤੀ ਵਿੱਚ ਆਪ ਸੰਗਤਾਂ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰਨ ਵਾਸਤੇ ਸਤਿਕਾਰਯੋਗ ਭਾਈ ਸਾਹਿਬ ਜੀ ਪਾਸੋਂ ਸਤਿਗੁਰੂ ਜੀ ਦੇ ਪਿਆਰ ਦੇ ਬਚਨ ਸਰਵਣ ਕਰਨ ਵਾਸਤੇ ਆ ਰਹੇ ਹੋ। ਆਉਣ ਵਾਲੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਨ ਤੋਂ ਉਪਰੰਤ ਭਾਈ ਭਾਈਆਂ ਵਾਲੇ ਪਾਸੇ ਬੀਬੀਆਂ ਬੀਬੀਆਂ ਵਾਲੇ ਪਾਸੇ ਸਜਣ ਦੀ ਕਿਰਪਾਲਤਾ ਕਰਨ। ਸੋ ਜਿੱਥੇ ਕਿੱਥੇ ਵੀ ਜਗ੍ਹਾ ਮਿਲਦੀ ਹੈ ਆਪ ਜੀਆਂ ਨੇ ਕਿਰਪਾ ਕਰਕੇ ਪ੍ਰੇਮ ਦੇ ਨਾਲ ਬੈਠਣ ਦਾ ਯਤਨ ਕਰਨਾ ਹੈ। ਬੱਚਿਆਂ ਵਾਸਤੇ ਬਹੁਤ ਜ਼ਰੂਰੀ ਆਪ ਜੀ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਸਿਰ ਰੱਖ ਕੇ ਮੈਂ ਬੇਨਤੀ ਕਰਦਾ। ਜਦੋਂ ਅੱਜ ਰਹਿਰਾਜ ਸਾਹਿਬ ਜੀ ਦਾ ਪਾਠ ਹੁੰਦਾ ਸੀ ਫਿਰ ਅਰਦਾਸ ਹੋਈ ਹੁਕਮਨਾਮਾ ਹੋਇਆ, ਬਹੁਤ ਸ਼ੋਰ ਬੱਚਿਆਂ ਨੇ ਮਚਾਇਆ। ਸੋ ਜੇ ਸਾਨੂੰ ਸੁਣਦਾ ਹੈ ਤਾਂ ਸ਼ਾਇਦ ਜਿਹੜੇ ਕੋਲ ਉਹਨਾਂ ਦੇ ਮਾਪੇ ਹੋਣਗੇ ਉਹਨਾਂ ਨੂੰ ਵੀ ਸੁਣਦਾ ਹੋਏਗਾ ਕਿ ਬੱਚੇ ਰੌਲਾ ਪਾਉਂਦੇ ਆ। ਸੋ ਸਾਡਾ ਇਹ ਆਪਣਾ ਨਿੱਜੀ ਫਰਜ਼ ਹੁੰਦਾ ਵੀ ਹੋਰਨਾਂ ਸੰਗਤਾਂ ਦੀ ਇਕਾਗਰਤਾ ਭੰਗ ਨਾ ਹੋਵੇ। ਸਤਿਕਾਰਯੋਗ ਭਾਈ ਸਾਹਿਬ ਜੀ ਦਾ ਇੱਕ ਇੱਕ ਬੋਲ ਇੱਕ ਇੱਕ ਮਿੰਟ ਉਹਨਾਂ ਦਾ ਬੜਾ ਬੇਸ਼ਕੀਮਤੀ ਹੁੰਦਾ ਹੈ। ਸੋ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਗੱਲਾਂ ਤੋਂ ਕਿਰਪਾ ਕਰਕੇ ਸੰਕੋਚ ਕਰੋ ਰੌਲੇ ਰੱਪੇ ਤੋਂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਸੀਂ ਬੈਠੇ ਹਾਂ, ਬਿਲਕੁਲ ਸਾਇਲੈਂਸ ਹੋਣੀ ਚਾਹੀਦੀ ਹੈ। ਸੋ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਹੈ, ਬੱਚਿਆਂ ਨੂੰ ਜ਼ਰੂਰ ਸੰਭਾਲ ਕੇ ਰੱਖਿਓ। ਉੱਪਰ ਗੈਲਰੀ ਵੀ ਖੋਲ੍ਹ ਦਿੱਤੀ ਜਾਏਗੀ, ਪਿਛਲੇ ਗੇਟ ਵੀ ਖੁੱਲ੍ਹੇ ਹੋਣਗੇ, ਜਿੱਥੇ ਕਿੱਥੇ ਜਗ੍ਹਾ ਮਿਲੇਗੀ ਆਪ ਜੀਆਂ ਨੇ ਬੈਠਣ ਦਾ ਉੱਥੇ ਯਤਨ ਕਰਨਾ ਹੈ। ਭਾਈ ਸਾਹਿਬ ਜੀ ਦੇ ਆਉਣ ਤੱਕ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹ ਆਪ ਜੀ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਵਾਉਣਗੇ। ਜ਼ਰੂਰੀ ਬੇਨਤੀ ਹੈ ਕਿਰਪਾ ਕਰਕੇ ਸ਼ਾਂਤੀ ਬਣਾਈ ਰੱਖਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਵਾ ਰਹੇ ਸਨ, ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਸਮੁੱਚੇ ਹੀ ਜਥੇ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਫਰਮਾਨ ਹੈ, ਹਰ ਕਥਾ ਸੁਣੇ ਸੇ ਧਨਵੰਤ ਦਿਸੇ ਜੁਗ ਮਾਹੇ, ਤਿਨਕੋ ਸਭ ਨਿਭੇ ਆਨ ਦਿਨ ਪੂਜ ਕਰਾਹੀ, ਸਹਿਜੇ ਗੁਣ ਰਵੇ ਸਾਚੇ ਮਨ ਮਾਹੀ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦੇ ਵਿਸ਼ੇਸ਼ ਦੀਵਾਨ ਸਜਾਏ ਜਾ ਰਹੇ ਹਨ, ਜਿਸ ਵਿੱਚ ਸਿੱਖ ਪੰਥ ਦੀ ਅਜੀਮ ਸ਼ਖਸੀਅਤ ਗੁਰੂ ਸਿਧਾਂਤ ਨੂੰ ਮੋਹਰੇ ਰੱਖਣ ਵਾਲੇ ਸਿੱਖ ਪੰਥ ਦੇ ਮਹਾਨ ਕਥਾਵਾਚਕ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਪਿੰਦਰਪਾਲ ਸਿੰਘ ਜੀ ਗੁਰਘਰ ਪਹੁੰਚ ਚੁੱਕੇ ਹਨ। ਅਸੀਂ ਸਭ ਤੋਂ ਪਹਿਲਾਂ ਸੰਗਤ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਨੂੰ ਜੀ ਆਇਆਂ ਆਖਦੇ ਹਾਂ। ਆਪ ਜੀ ਦਾ ਸੰਗਤ ਵੱਲੋਂ ਹਾਰਦਿਕ ਸਵਾਗਤ ਹੈ। ਭਾਈ ਪਿੰਦਰਪਾਲ ਸਿੰਘ ਜੀ ਦੇ ਗੁਰੂ ਘਰ ਵਿੱਚ ਦੋ ਦੀਵਾਨ ਹੋਣਗੇ, ਜਿਸ ਵਿੱਚ ਕੱਲ੍ਹ ਦਾ ਸਮਾਂ ਵੀ ਸ਼ਾਮ ਦਾ ਹੀ 7 ਵਜੇ ਤੋਂ ਆਰੰਭ ਹੋਵੇਗਾ। ਸੰਗਤ ਜੀ, ਬੇਨਤੀ ਹੈ ਕਿ ਜਿਹੜੇ ਸਿੰਘ ਨੇ ਜੈਕਟਾਂ ਪਾਈਆਂ ਆ, ਕਿਰਪਾ ਕਰਕੇ ਉਹਨਾਂ ਨੂੰ ਫੋਲੋ ਕਰੋ, ਜੋ ਆਪ ਜੀ ਨੂੰ ਜ਼ਰੂਰੀ ਬੇਨਤੀਆਂ ਕਰਦੇ ਹਨ। ਜਿੱਥੇ ਵੀ ਜਗ੍ਹਾ ਮਿਲਦੀ ਹੈ ਆਪ ਜੀ ਉੱਥੇ ਹੀ ਬੈਠ ਸਕਦੇ ਹੋ। ਉੱਪਰ ਗੈਲਰੀ ਦੇ ਵਿੱਚ ਵੀ ਜਗ੍ਹਾ ਬਣਾਈ ਗਈ ਹੈ, ਬਾਹਰ ਚਰਚ ਦੇ ਵਿੱਚ ਵੀ ਜਿਹੜੀਆਂ ਸੰਗਤਾਂ ਸੁਣਦੀਆਂ ਆ, ਬਾਹਰ ਚਰਚ ਵਿੱਚ ਵੀ ਪਾਰਕ ਲਗਾ ਸਕਦੇ ਹੋ। ਹੁਣ ਅਸੀਂ ਬੇਨਤੀ ਕਰਦੇ ਹਾਂ ਭਾਈ ਪਿੰਦਰਪਾਲ ਸਿੰਘ ਜੀ ਹੁਣਾਂ ਨੂੰ ਕਿ ਉਹ ਸੰਗਤਾਂ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਉਣ ਅਤੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਦੇ ਨਾਲ ਨਿਹਾਲ ਕਰਨ। ਆਓ ਸੰਗਤ ਜੀ, ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

बड़े अच्छे करते हैं।

God, bhikkhai, hum avgun pare, ek gun nahi, amrit chad, bhikkhai. Maya moho param pai bhule sot daraso prit lagai ik uttam panth sunyo gur sangat ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ

परम सम्मान योग जुगो जुग अटल सतगुरु साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर संध्या वेले दे इस विशेष गुरमत समागम दी आप जी हाजरी भर रहे हो। बहुत भारी गिनती विच सतगुरां दे सन्मुख आप जी हाजिर होए हो। सतगुरां ने इस वरे अज समेत दो दीवाना दी सेवा करन वास्ते बख्शीश कीती है। पिछले साल मैनूं याद है गुरु अमरदास जी दा ज्योति जोत समावन दिवस सी, आपां रामकली साध दी कथा कीती सी। इस वरे मेरे मन से भी की विचार अपना सांझे करां। अज जो भाई साहब पढ़ के गए वो सतगुरां दे बचन आपां विचारांगे और दूसरा कल दे दीवान विच एक शब्द जेडे आप पाठ कर दियो गुरु ग्रंथ साहिब जी दा वो जरूर पढ़ के आयो। तिलंग राग दा शब्द है ते पहले ही शब्द है यक अर्ज गुफ्तम पेश तो लायो ना दर गोश कुन करतार हका कबीर करीम तू बे ऐब परवदगार। इस दे विच ज्यादा शब्द परशियन दे ने फारसी दा है। वो इस करके नहीं कि आपां इह दसना भी आपां फारसी दे अर्थ कर रहे हैं, नहीं मेरी इच्छा है मैं रस्ते विच जदों बैठा सा कीर्तन सुनदा आ रहा सा भाई साहब शब्द पढ़ रहे सन प्यो दादे का खोल डिठा खजाना ही पढ़ रहे सन। मेरे मन च उदों भी आया किड्डी वड्डी सतगुरां ने साडे ते बख्शिश कीती। वो शब्द पिछले साल भी बेटी स्क्रीन दे उत्ते चलांदी रही, कल नूं भी मैं तां कहा भी शब्द जदों पढ़ के आउंदे आ असलियत ए वे रूटीन विच दीवान चलदे ने, प्रचारक दी जो मर्जी आउंदी मोल जांदा है, पर चाहीदा यह है कोई ना कोई विशा रख के किसी शब्द नूं आधार बना के सिफत कीती जाए। आओ आप जितने गुरदेव दे चरणां विच हाजिर हो, आप जी ने पट साहिबान जी की रसना तो उचारण किया हुआ सवैया जो गुरु रामदास की सिफत विच है ते गुरु रामदास जी दे दर दे कीर्तनिए उन्हां पासों सरवण किया है। आपां एक तां इस सतगुरु दे बचन की विचार करांगे। आप जितने गुरदेव दे चरणां विच हाजिर हो संगत जी असीस बख्शो। एक हुंदा है जबान तो कहना भी एकाग्रता बख्शो। जबान दी चुप बड़ी सौखी है, थोड़ी जी बोलदे होए नूं आवाज देइए भी खामोश हो जा चुप कर जा उसे वक्त चुप हो जाएगा, पर मन दी चुप वास्ते पूरी जिंदगी लग जाती है। इसे करके पहली पौड़ी विच जिहड़े बचन सतगुरां ने कीते ने उस विच सब तो पहला सतगुरां ने मन दी सोच, दूसरी मन दी चुप ते तीसरी मन दी भुख। आपां पहली पौड़ी च पढ़ने आ ना कि सोचै सोच ना हो गई जे सोची लख वार। इहदे अर्थ एक वारी दास करके गया, सुचमता दे नाल नहीं मन सुचा हुंदा, जबान दी चुप नाल नहीं मन चुप हुंदा, संसार दे पदार्थ कठे कर लो ते मन दी भुख नहीं कदी जांदी। ना सोच ना चुप ना भुख। तीसरा बचन कीता चलाकियां चुस्तियां नाल
ਸੰਸਾਰ ਕਮਾਇਆ ਜਾ ਸਕਦਾ ਪਰ ਸਿਆਣਪਾਂ ਰੱਬ ਦੇ ਘਰ ਚ ਨਹੀਂ ਚੱਲਦੀਆਂ। ਚਾਰ ਬਚਨ ਕਰਕੇ ਫਿਰ ਸਤਿਗੁਰਾਂ ਨੂੰ ਪੁੱਛਿਆ, ਮਹਾਰਾਜ ਮਨ ਦੀ ਸੁੱਚ, ਮਨ ਦੀ ਚੁੱਪ, ਮਨ ਦੀ ਭੁੱਖ ਤੇ ਸਿਆਣਪ ਤੋਂ ਮੁਕਤ ਹੋ ਸਕੀਏ? ਤੇ ਸਤਿਗੁਰਾਂ ਨੇ ਸਿਰਫ ਦੋ ਹੀ ਸ਼ਬਦ ਕਹੇ ਆ, ਕਰਤਾਰ ਦੇ ਹੁਕਮ ਨੂੰ ਮੰਨ ਤੇ ਮਜਬੂਰੀ ਨਾਲ ਨਾ ਮਨ ਖਿੜੇ ਮੱਥੇ ਮੰਨ ਲੈ। ਅਸੀਂ ਇੱਕੋ ਬਚਨ ਪੜ੍ਹਦੇ ਹਾਂ, ਹੁਕਮ ਰਜਾਈ ਚੱਲਣਾ, ਮੈਂ ਜੇ ਫਤਿਹ ਨਹੀਂ ਬੁਲਾਈ। ਅਸਲ ਚ ਫਰਸ਼ੀਅਨ ਦਾ ਸ਼ਬਦ ਰਿਜ਼ਾ, ਪੰਜਾਬੀ ਚ ਸ਼ਬਦ ਬਣ ਗਿਆ ਰਜ਼ਾ। ਉਂਝ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਜ਼ਫਰਨਾਮਾ ਲਿਖਿਆ ਤੇ ਪਹਿਲਾ ਸ਼ੇਰ ਹੀ ਇਹ ਮਾਰੇ ਨੇ, ਰਜ਼ਾ ਦਾ ਜ਼ਿਕਰ ਕੀਤਾ, ਕਮਾਲ ਏ ਕਰਾਮਾਤ ਕਾਇਮ ਕਰੀਮ, ਰਿਜ਼ਾ ਬਖਸ਼ ਰਾਜ਼ਕ ਰਿਹਾਨ ਕੁਰ ਰਹੀਮ। ਪਹਿਲਾ ਸ਼ਬਦ ਸਤਿਗੁਰਾਂ ਨੇ ਇਹ ਕਿਹਾ ਕਿ ਵਾਹਿਗੁਰੂ ਤੇਰੀਆਂ ਅਲੌਕਿਕ ਸ਼ਕਤੀਆਂ ਦਾ ਮੈਂ ਕਾਇਲ ਹਾਂ, ਕੋਈ ਉਲਾਂਭਾ ਨਹੀਂ। ਚਿੱਠੀ ਔਰੰਗਜ਼ੇਬ ਨੂੰ ਲਿਖੀ ਜਾ ਰਹੀ ਹੈ ਤੇ ਤਕਰੀਬਨ 11 ਸ਼ੇਰ ਜਿਹੜੇ ਨੇ ਸਿਰਫ ਅਕਾਲ ਪੁਰਖ ਦੀ ਸਿਫਤ ਵਿੱਚ ਨੇ। ਕਹਿੰਦੇ ਤੇਰੀਆਂ ਅਲੌਕਿਕ ਸ਼ਕਤੀਆਂ ਦਾ ਮੈਂ ਕਾਇਲ ਹਾਂ, ਤੁਸੀਂ ਸਦਾ ਕਾਇਮ ਰਹਿਣ ਵਾਲੇ ਹੋ, ਤੁਸੀਂ ਬਖਸ਼ਿੰਦ ਹੋ, ਤੁਸੀਂ ਸਭ ਨੂੰ ਰਿਹਾਈ ਦੇਣ ਵਾਲੇ ਰਹਿਮ ਦਿਲ, ਇੱਕ ਕਿਰਪਾ ਕਰ ਮੈਨੂੰ ਰਿਜ਼ਾ ਦੀ ਦਾਤ ਬਖਸ਼। ਕਮਾਲ ਏ ਕਰਾਮਾਤ ਕਾਇਮ ਕਰੀਮ, ਰਿਜ਼ਾ ਬਖਸ਼ ਰਾਜ਼ਕ ਰਿਹਾਕੁਨ ਰਹੀਮ। ਫਿਰ ਸਤਿਗੁਰਾਂ ਨੂੰ ਪੁੱਛਿਆ ਕਿ ਮਹਾਰਾਜ ਮਨ ਦੀ ਚੁੱਪ, ਮਨ ਦੀ ਭੁੱਖ, ਮਨ ਦੀ ਸੁੱਚ, ਇਹ ਤੋਂ ਕਿਵੇਂ ਆਪਾਂ ਮੁਕਤ ਹੋ ਸਕਦੇ ਹਾਂ, ਕਿਵੇਂ ਸਭ ਕੁਝ ਮਿਲ ਸਕਦਾ? ਸਤਿਗੁਰਾਂ ਨੇ ਕਿਹਾ ਬਸ ਇੱਕੋ ਕੰਮ ਕਰੋ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਸੰਗਤ ਜੀ ਆਓ, ਸਤਿਗੁਰਾਂ ਦੇ ਅੰਮ੍ਰਿਤ ਬਚਨ ਜੋ ਪੜ੍ਹੇ ਨੇ ਭਾਈ ਸਾਹਿਬ ਨੇ, ਉਸ ਦੀ ਵਿਚਾਰ ਆਪਾਂ ਕਰਾਂਗੇ ਤੇ ਆਪ ਅਸੀਸ ਬਖਸ਼ੋ। ਮੈਂ ਸੱਚੀ ਕਹਿੰਦਾ, ਸੰਗਤ ਨੂੰ ਦੇਖ ਕੇ ਮਨ ਚ ਆਉਂਦਾ ਹੈ ਕਿ ਨਾ ਮੇਰੇ ਪੱਲੇ ਕੋਈ ਗੁਣ। ਮੈਂ ਵਿਖਾਵੇ ਦੀ ਗੱਲ ਨਹੀਂ ਕਹਿੰਦਾ, ਹਰ ਬੰਦੇ ਨੂੰ ਆਪਣੇ ਅੰਦਰ ਦਾ ਪਤਾ ਹੈ, ਇਹ ਸਤਿਗੁਰੂ ਕੀ ਸੰਗਤ ਤਰਸ ਕਰਦੀ ਹੈ। ਮੈਂ ਆਪ ਜੀ ਨੂੰ ਆਪਣੀ ਕਥਾ ਦੀ ਸੰਥਿਆ ਸੁਣਾਉਣ ਦਾ ਯਤਨ ਕਰਾਂਗਾ। ਗੁਰੂ ਬਖਸ਼ੀ ਫਤਿਹ, ਸਾਰੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਨੇ ਕੀਰਤਨ

ਗਿਆਨ ਖੰਡ ਸ਼ੁਰੂ ਹੁੰਦਾ ਤੇ ਗਿਆਨ ਖੰਡ ਵਿੱਚ ਸਤਿਗੁਰੂ ਬਚਨ ਕਰਦੇ ਆ ਕਿ ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਣ ਪਾਣੀ ਵੈਸੰਤਰ, ਕੇਤੇ ਕਾਨ ਮਖੇਸ਼, ਕੇਤੇ ਬਰਮੇ ਘਾਟ ਘੜੀਆਂ ਰੂਪ ਰੰਗ ਕੇ ਵੇਸ, ਕੇਤੀਆਂ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੀਆਂ ਖਾਣੀ ਕੇਤੀਆਂ ਪਾਣੀ, ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵਕ, ਕੇਤੇ ਅੱਗੇ ਦੂਜ ਮੈਂ ਜੋ ਪਾਠ ਕਰਦੇ ਮਨ ਚ ਆਇਆ ਵੀ ਆਹ ਕੀ ਅਰਥ ਕਰਾਂਗੇ। ਮਹਾਰਾਜ ਕਹਿੰਦੇ ਨਾਨਕ ਅੰਤ ਨਾ ਅੰਤ, ਇਸ ਨੂੰ ਅੰਤ ਨਹੀਂ ਪਾਇਆ ਜਾ ਸਕਦਾ ਗਿਆਨ ਖੰਡ ਦਾ। ਤੀਸਰਾ ਖੰਡ ਹੈ ਸਰਮ ਖੰਡ, ਅਸੀਂ ਉਹ ਪਾਠ ਕਰਨੇ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀ ਹੈ ਬਹੁਤ ਨੂੰ ਅੱਗੇ ਕੀ ਹੈ ਤਾਂ ਕਿ ਆ ਗੱਲਾਂ ਕਥਾ ਕਰਨ ਵਾਲਿਆ ਇਸ ਅਵਸਥਾ ਨੂੰ ਤੂੰ ਬਿਆਨ ਨਹੀਂ ਕਰ ਸਕਦਾ, ਤਾਂ ਕਿ ਆ ਗੱਲਾਂ ਕਥੀਆਂ ਨਾ ਜਾਏ, ਇੱਥੇ ਵੀ ਕਹਿ ਦਿੱਤਾ। ਹੁਣ ਉਸ ਤੋਂ ਅੱਗੇ ਚੌਥਾ ਖੰਡ ਆ ਗਿਆ ਸਰਮ ਖੰਡ, ਇਹ ਕਰਮ ਖੰਡ, ਸਤਿਗੁਰੂ ਉਹਦੇ ਵਿੱਚ ਵੀ ਬਖਸ਼ਿਸ਼ ਕਰਦੇ ਆ। ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਂ ਬਲਸੂਰ, ਤਿੰਨ ਮੈਂ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਅੱਗੇ ਤਾਂ ਕਿ ਰੂਪ ਨਾ ਕਥਨੇ ਜਾਏ। ਆਪਾਂ ਕੀ ਵਿਆਖਿਆ ਕਰ ਸਕਾਂਗੇ ਜੀ, ਇੱਥੇ ਵੀ ਕਿਹਾ ਨਹੀਂ। ਜਦੋਂ ਸੱਚਖੰਡ ਦਾ ਜ਼ਿਕਰ ਕੀਤਾ ਫਿਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ ਅੱਗੇ ਜੇ ਕੋ ਕਥੈ ਤਾਂ ਅੰਤ ਨਾ ਅੰਤ। ਇਹਦਾ ਮਤਲਬ ਹਰ ਖੰਡ ਵਿੱਚ ਕਹੀ ਗਿਆ ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ। ਹੁਣ ਅਖੀਰਲੇ ਤੇ ਬਸ ਸ਼ਬਦ ਮੁਕਾ ਦਿੱਤੇ ਜੀ ਬਾਬਾ ਜੀ ਨੇ, ਇਹ ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਹੈ, ਸਾਡੀ ਚ ਕੀ ਸਮਰੱਥਾ ਅਰਥ ਕਰ ਸਕੀਏ। ਮਹਾਰਾਜ ਕਹਿੰਦੇ ਨਾਨਕ ਕਥਨਾ ਕਰੜਾ ਸਾਹ, ਪਹਿਲਾਂ ਅਨੰਤ ਕਹੀ ਗਏ ਅੰਤ ਨਾ, ਤਾਂ ਕਿ ਗੱਲਾਂ ਕਥੀਆਂ ਨਾ ਜਾਏ, ਤਾਂ ਕਿ ਰੂਪ ਨਾ ਕਥਨੇ ਜਾਏ, ਅਖੀਰ ਤੇ ਜਦੋਂ ਸੰਪੂਰਨਤਾ ਕੀਤੀ ਕਹਿਣ ਲੱਗੇ ਨਾਨਕ ਕਥਨਾ ਕਰੜਾ, ਇਹਨੂੰ ਦੱਸਣਾ, ਕਥਨਾ ਦਾ ਅਰਥ ਬੋਲਣਾ, ਕਰੜਾ ਦਾ ਅਰਥ ਡਾਢਾ ਪੀਡਾ, ਤੇ ਸਾਰ ਦਾ ਲਫ਼ਜ਼ੀ ਅਰਥ ਇੱਥੇ ਲੋਹਾ ਹੈ, ਕਿਉਂਕਿ ਇਸੇ ਸਾਰ ਸ਼ਬਦ ਤੋਂ ਸਰੀਆ ਬਣਿਆ ਜਿਹੜਾ ਅਸੀਂ ਬੋਲਦੇ। ਨਾਨਕ ਕਥਨਾ ਕਰੜਾ ਸਾਰ, ਜਿਵੇਂ ਆਪਣੇ ਦੰਦਾਂ ਦੇ ਨਾਲ ਪੀਡੇ ਡਾਢੇ ਸਰੀਏ ਨੂੰ ਲੋਹੇ ਨੂੰ ਕੋਈ ਨਹੀਂ ਚਬਾ ਸਕਦਾ, ਬਾਬਾ ਜੀ ਕਹਿੰਦੇ ਨੇ ਇਸ ਅਵਸਥਾ ਨੂੰ ਦੱਸਣਾ ਲੋਹਾ ਚਬਾਉਣਾ ਹੈ। ਪਰ ਹੈ ਜ਼ਰੂਰ, ਇਹ ਨਹੀਂ ਕਿ ਹੈ ਨਹੀਂ, ਕਹਿੰਦੇ ਨੇ ਹੈ ਜ਼ਰੂਰ ਪਰ ਕਥਨ ਨਹੀਂ ਕੋਈ ਕਰ ਸਕਦਾ। ਮੈਂ ਫਿਰ ਉਸ ਵਿਸ਼ੇ 'ਤੇ ਆਉਣ ਲੱਗਾ ਕਿ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਆਗਮਨ ਲਾਹੌਰ ਹੋਇਆ ਤੇ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਤੇ ਗੁਰੂ ਨਾਨਕ ਸਾਹਿਬ ਨੇ ਲਾਹੌਰ ਸ਼ਹਿਰ ਜ਼ਹਿਰ ਕੈਰ ਸਵਾ ਪਹਿਰ, ਗੁਰੂ ਅਮਰਦਾਸ ਜੀ ਨੇ ਬਖਸ਼ਿਸ਼ ਕੀਤੀ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਇਹਦੇ ਵਿੱਚ ਵਿਦਵਾਨਾਂ ਨੇ ਅਰਥ ਇਉਂ ਕੀਤੇ, ਪੜ੍ਹੇ ਲਿਖੀ ਸ਼੍ਰੇਣੀ ਨੇ, ਉਹਨਾਂ ਕਿਹਾ ਜੀ ਗੁਰੂ ਅਮਰਦਾਸ ਜੀ ਦਾ ਬਚਨ ਹੈ ਕਿ ਲਾਹੌਰ ਪਹਿਲਾਂ ਸ਼ਹਿਰ ਸੀ, ਗੁਰੂ ਰਾਮਦਾਸ ਜੀ ਦੇ ਆਗਮਨ ਕਰਕੇ ਇਹ ਸ਼ਹਿਰ ਹੁਣ ਸਿਫਤੀ ਦਾ ਘਰ ਬਣ ਚੁੱਕਾ ਹੈ। ਤਕਰੀਬਨ ਅਰਥ ਸਾਰੇ ਸਵੀਕਾਰ ਦਿਆ ਜੀ, ਅੰਮ੍ਰਿਤਸਰ ਸਿਫਤੀ ਦਾ ਘਰ। ਪਰ ਯਾਦ ਰੱਖਿਓ ਜਿਹੜੇ ਪੁਰਾਤਨ ਅਰਥ ਨੇ, ਸੰਪਰਦਾਇ ਅਰਥ ਨੇ, ਫਰੀਦਕੋਟੀਏ ਟੀਕੇ ਨੇ ਅਰਥ ਕੀਤੇ, ਉਹ ਕਹਿੰਦੇ ਹਜ਼ੂਰ ਨੇ ਕਹਿ ਦਿੱਤਾ ਲਾਹੌਰ ਸ਼ਹਿਰ ਹੈ, ਪਰ ਗੁਰੂ ਰਾਮਦਾਸ ਮਹਾਰਾਜ ਇਹੋ ਜਿਹੇ ਸਥਾਨ ਦੀ ਸਥਾਪਨਾ ਕਰਨਗੇ ਜਿੱਥੇ ਅੱਠੇ ਪੈਰ ਕਰਤੇ ਪੁਰਖ ਦੀ ਸਿਫਤੀ ਹੋਵੇਗੀ, ਲਾਹੌਰ ਸ਼ਹਿਰ ਹੀ ਰਹੇਗਾ। ਤੇ ਸੱਚ ਅੱਜ ਸ਼ਹਿਰ ਹੀ ਹੈ ਨਾ ਜੀ, ਅੰਮ੍ਰਿਤਸਰ ਸਿਫਤੀ ਦਾ ਘਰ, ਕਿਉਂਕਿ ਬਾਣੀ ਦੇ ਅਰਥ ਜੁਗੋ ਜੁਗ ਅਟਲ ਨੇ। ਦਾਸ ਨੇ ਅਰਥ ਮੰਜੀ ਸਾਹਿਬ ਕੀਤੇ ਬੜੇ ਕਟਾਕਸ਼ ਹੋਏ, ਪਰ ਮੈਂ ਅੱਜ ਵੀ ਉੱਥੇ ਵਾਂ, ਮੈਂ ਦਾਅਵਾ ਨਹੀਂ ਕਰਦਾ ਲਾਹੌਰ ਕੇਵਲ ਸ਼ਹਿਰ ਹੈ, ਧੰਨ ਗੁਰੂ ਰਾਮਦਾਸ ਜੀ ਨੇ ਜਿਹੜਾ ਸਥਾਨ ਬਣਾ ਦਿੱਤਾ ਨਾ, ਇਕੱਲਾ ਅੰਮ੍ਰਿਤਸਰ ਸ਼ਹਿਰ ਨਹੀਂ ਮੈਂ ਕਹਿ ਰਿਹਾ, ਉਹ ਜਗ੍ਹਾ ਜਿੱਥੇ ਅੱਠੇ ਪੈਰ ਸਦੀਆਂ ਤੋਂ ਕਰਤੇ ਪੁਰਖ ਦੀ ਸਿਫਤ ਹੁੰਦੀ ਪਈ ਹੈ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਚਲੋ ਬਚਪਨ ਬਾਰੇ ਆਪ ਸਾਰੇ ਜਾਣੂ ਖੋ, ਸਨਮਾਨਯੋਗ ਪਿਤਾ ਜੀ ਮਾਤਾ ਜੀ ਚਲਾਣਾ ਕਰਕੇ ਇਹ ਸਾਰੇ ਅਸੀਂ ਸੁਣਾਉਂਦੇ ਹਾਂ ਜੀ, ਅਤੇ ਸਤਿਗੁਰੂ ਨਾਨੀ ਨਾਲ ਕੱਪੜੇ ਚੁੱਕ ਪਿਤਾ ਦੇ ਘਰ ਨੂੰ ਤਾਲਾ ਲਾ ਕੇ ਆਏ। ਮੰਜੀ ਸਾਹਿਬ ਇੱਕ ਦਿਨ ਮਨ 'ਚ ਆਇਆ, ਮੈਂ ਬੇਨਤੀ ਕੀਤੀ ਕਿ ਜਦੋਂ ਮਹਾਰਾਜ ਘਰ ਨੂੰ ਜੰਦਰਾ ਮਾਰ ਕੇ ਆਏ, ਸਾਰੇ ਵਿਦਵਾਨ ਕਹਿੰਦੇ ਨੇ ਸ਼ਰੀਕਾ ਖੁਸ਼ ਵੀ ਹੋਵੇਗਾ, ਬਹੁਤ ਪ੍ਰਸੰਨ ਹੋਣਗੇ।
ਪਰ ਸੰਗਤ ਜੀ ਉੱਥੇ ਤਾਲਾ ਜ਼ਰੂਰ ਲੱਗਾ ਉਦੋਂ ਜਿੱਥੇ ਜਨਮ ਹੋਇਆ ਅਤੇ ਜਿਹੜਾ ਸਤਿਗੁਰਾਂ ਨੇ ਰੂਹਾਨੀਅਤ ਦਾ ਘਰ ਬਣਾ ਦਿੱਤਾ ਸ਼੍ਰੀ ਦਰਬਾਰ ਸਾਹਿਬ ਦੇ ਕਿਸੇ ਵੀ ਦਰਵਾਜ਼ੇ ਨੂੰ ਬਾਹਰੋਂ ਕੁੰਡੀ ਨਹੀਂ ਲੱਗਦੀ। ਆਪ ਜੀ ਦਰਬਾਰ ਸਾਹਿਬ ਜਾਓ ਕਿਸੇ ਵੀ ਕਿਵਾੜ ਨੂੰ ਬਾਹਰੋਂ ਕੁੰਡੀ ਨਹੀਂ, ਇਹ ਅੰਦਰੋਂ ਖੁੱਲ੍ਹਦੀ ਹੈ। ਮੈਂ ਥੋੜ੍ਹੀ ਜਿਹੀ ਬੇਨਤੀ ਕਰਾਂ, ਪਿੰਡ ਬਾਸਰ ਕੇ ਆਏ, ਬਾਸਰ ਕੇ ਤੋਂ ਹਜ਼ੂਰ ਗੋਇੰਦਵਾਲ ਸਾਹਿਬ ਆ ਗਏ। ਆਉਣਾ ਮੈਂ ਉਸੇ ਵਿਸ਼ੇ 'ਤੇ ਵੀ, ਗੁਰੂ ਰਾਮਦਾਸ ਜੀ ਨੂੰ ਧੰਨ ਕਿਆ ਕੀ ਮਿਲਦਾ ਹੈ। ਤਕਰੀਬਨ ਜੇ ਹਿਸਟਰੀ ਨੂੰ ਪੜ੍ਹੋ, 47 ਸਾਲਾਂ ਵਿੱਚੋਂ ਗੁਰੂ ਰਾਮਦਾਸ ਜੀ 21 ਸਾਲ ਦੇ ਕਰੀਬ ਗੋਇੰਦਵਾਲ ਸਾਹਿਬ ਰਹੇ ਆ। 21 ਸਾਲ ਤਕਰੀਬਨ ਬਣਦੇ ਆ, ਪਰ ਸਾਡੇ ਕੋਲ ਇਤਿਹਾਸਕ ਘਟਨਾਵਾਂ ਕੋਈ ਨਹੀਂ ਇੰਨੀਆਂ, ਬਹੁਤ ਘੱਟ ਇਤਿਹਾਸਕ ਸਮੱਗਰੀ ਮਿਲਦੀ। 21 ਸਾਲ ਧੰਨ ਗੁਰੂ ਰਾਮਦਾਸ ਜੀ ਨੇ ਉੱਥੇ ਸੇਵਾ ਕੀਤੀ, ਕੋਈ ਸਮਾਂ ਵਿਆਹ ਤੋਂ ਪਹਿਲਾਂ, ਕੋਈ ਸਮਾਂ ਵਿਆਹ ਤੋਂ ਬਾਅਦ। ਉਸ ਬਾਰੇ ਭੱਟਾਂ ਨੇ ਇੱਕ ਸਵੱਈਆ ਕਿਹਾ ਇਹ ਗੋਇੰਦਵਾਲ ਬਾਰੇ, ਪਰ ਉੱਥੇ ਗੋਬਿੰਦਵਾਲ ਲਿਖਿਆ, ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਖੁਤੀ ਜੋ ਪਿਆਸ ਪਿਊਸ ਪਿਵਨ ਕੀ ਬਾਂਚਤ ਸਿੱਧ ਕੋ ਬਿੱਧ ਮਿਲਾਇਓ, ਪੂਰਨ ਭਉ ਮਨ ਠੌਰ ਬਸੋ, ਰਸ ਬਾਸਨ ਸਿਉ ਜਉ ਡੰਗ ਦਿਸਤਾਇਓ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਭਾਸ ਬਣਾਇਓ, ਗਇਓ ਤੁਕ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਆ। ਇਹਦੇ ਅਰਥ ਜਿੰਨੀ ਕੁ ਸਮਝ ਪਈ ਇਹ ਵਿਦਵਾਨਾਂ ਕੀਤੇ ਕਿ ਜਿਸ ਅੰਮ੍ਰਿਤ ਦੀ ਭਾਲ ਲਈ ਮਨੁੱਖ ਦਸੇ ਪਾਸੇ ਦੌੜਦੇ ਨੇ, ਇਹ ਦੋ ਸ਼ਬਦ ਨੇ, ਇੱਕ ਗਰੂ ਅਤੇ ਇੱਕ ਗੁਰੂ। ਗੁਰੂ ਮੁਖ ਦੇਖ, ਇਹਦਾ ਭਾਵ ਧੰਨ ਗੁਰੂ ਅਮਰਦਾਸ ਜੀ ਦੇ ਪਵਿੱਤਰ ਮੁਖੜੇ ਨੂੰ ਦੇਖ ਕੇ, ਗੁਰੂ ਅਮਰਦਾਸ ਜੀ ਦੇ ਦੀਦਾਰ ਕਰਕੇ। ਹਾਲਾਂਕਿ ਪਿਛਲੇ ਦਿਨੀ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਗੁਰਪੁਰਬ ਸੀ ਅਤੇ ਮੈਂ ਕੀਰਤਪੁਰ ਸਾਹਿਬ ਗਿਆ, ਅਤੇ ਮੇਰੀ ਇੱਛਾ ਸੀ, ਬੰਗਲਾ ਸਾਹਿਬ ਬਹੁਤ ਇਕੱਠ ਹੁੰਦਾ, ਪੰਜੋਖਰਾ ਸਾਹਿਬ ਬਹੁਤ ਇਕੱਠ ਹੁੰਦਾ, ਪਰ ਸੰਗਤ ਜੀ ਜਿੱਥੇ ਸਤਿਗੁਰਾਂ ਦਾ ਆਗਮਨ ਹੋਇਆ ਉੱਥੇ ਦਿਨ ਤਾਂ ਮਨਾਇਆ ਜਾਂਦਾ, ਪਰ ਇੰਨੀ ਭਾਰੀ 'ਚ ਸੰਗਤ ਨਹੀਂ ਜਾਂਦੀ, ਭਾਰੀ ਗਿਣਤੀ 'ਚ, ਜ਼ਿਆਦਾ ਗਿਣਤੀ 'ਚ। ਮੇਰੇ ਮਨ ਸੀ ਵੀ ਸੰਗਤ ਕਿਉਂ ਨਾ ਇਹਨਾਂ ਥਾਵਾਂ ਬੁਲਾਵੇ, ਇਹ ਸਤਿਗੁਰਾਂ ਦੀਆਂ ਨਿਵਾਜੀਆਂ ਵੀਆਂ ਥਾਵਾਂ ਨੇ। ਕੀਰਤਪੁਰ ਸਾਹਿਬ ਜਿਹੜਾ ਸ਼ੀਸ਼ ਮਹਿਲ ਹੈ, ਜਿੱਥੇ ਗੁਰੂ ਹਰਿ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ, ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਆਗਮਨ ਹੋਇਆ, ਯਾਦ ਰੱਖਿਓ ਉਸੇ ਸ਼ੀਸ਼ ਮਹਿਲ ਦੇ ਨਾਲ ਗੁਰੂ ਕੀ ਕੋਟ ਕਹਿੰਦੇ ਆ, ਜਿਹੜੇ ਕੀਰਤਪੁਰ ਸਾਹਿਬ ਕਿਹਾ, ਕੋਟ ਕਹਿਣ ਲੱਗ ਪਏ। ਪਰ ਜਿਹੜੇ ਅਕਾਲ ਤਖ਼ਤ ਦੇ ਫੈਸਲੇ ਹੁੰਦੇ ਸਨ ਨਾ ਜੀ, ਕੀਰਤਪੁਰ ਸਾਹਿਬ ਜਦੋਂ ਗੁਰੂ ਹਰਗੋਬਿੰਦ ਸਾਹਿਬ ਆ ਗਏ, ਇੱਥੇ ਵੀ ਤਖ਼ਤ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਉੱਥੇ ਮੇਰੇ ਮਨ 'ਚ ਆਇਆ ਵੀ ਇੱਕ ਸ਼ਬਦ ਅਸੀਂ ਰੋਜ਼ ਪੜ੍ਹਦੇ ਹਾਂ, ਅਤੇ ਜੋ ਸਤਿਗੁਰੂ ਬਚਨ ਕਰਦੇ ਨੇ ਨਾ, ਸਾਡੇ ਤੁਹਾਡੇ ਬੋਲਾਂ ਨੂੰ ਇਗਨੋਰ ਕੀਤਾ ਜਾਏ, ਪਰ ਗੁਰੂ ਦੇ ਬਚਨਾਂ 'ਤੇ ਬਸ ਬੰਦੇ ਨੂੰ ਯਕੀਨ ਨਹੀਂ ਹੋਣਾ, ਭਰੋਸਾ ਹੀ ਹੋਣਾ ਚਾਹੀਦਾ। ਅਸੀਂ ਅਰਦਾਸ ਵਿੱਚ ਇੱਕ ਬਚਨ ਪੜ੍ਹਦੇ ਹਾਂ ਕਿ ਸ੍ਰੀ ਹਰਕ੍ਰਿਸ਼ਨ ਧਿਆਈਐ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਧਿਆਨ ਦੇ ਨਾਲ, ਅਗਲਾ ਸ਼ਬਦ ਦੇ ਡਿੱਠ ਹੈ ਹਾਂਜੀ, ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ, ਇੱਕ ਦੋ ਦੁੱਖ ਨਹੀਂ, ਤਿੰਨ ਦੁੱਖ ਨਹੀਂ। ਗੁਰੂ ਗੋਬਿੰਦ ਸਿੰਘ ਬਚਨ ਕਰਦੇ ਆ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਧਿਆਈਏ ਅਤੇ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਸੱਚ ਇਹ ਵੇ ਕਿ ਸਾਰੇ ਦੁੱਖ ਚਲੇ ਜਾਂਦੇ ਆ। ਮੇਰੇ ਮਨ 'ਚ ਉੱਥੇ ਆਇਆ ਵੀ ਡਿੱਠੈ ਸ਼ਬਦ, ਦੋ ਸ਼ਬਦ ਕਹਿ ਦਿੱਤੇ, ਇੱਕ ਡਿੱਠੈ ਇੱਕ ਧਿਆਈਐ, ਇਹਦਾ ਮਤਲਬ ਧਿਆਓ ਉਹ ਵੀ ਡਿੱਠਣਾ ਹੈ। ਫਿਰ ਮਨ 'ਚ ਆਇਆ ਵੀ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਹੈ ਐਸੇ ਵੀ ਜਿੱਥੇ ਗੁਰੂ ਦੇ ਡਿੱਠਣ ਨਾਲ ਦਰਸ਼ਨ ਹੋ ਜਾਣ। ਹਾਂ, ਬੜੇ ਸ਼ਬਦ ਨੇ ਜੀ। ਗੁਰੂ ਨਾਨਕ ਸਾਹਿਬ ਦੀ ਸਿਫਤ ਵਿੱਚ ਸ਼ਬਦ ਹੈ ਕਿ ਗੁਰ ਨਾਨਕ ਜਿਨ ਸੁਣਿਆ ਡਿੱਠਿਆ ਅੱਗੇ, ਪੇਖਿਆ ਦਰਥ ਦੇਖਣਾ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆਰੇ। ਹੁਣ ਗੁਰੂ ਅੰਗਦ ਸਾਹਿਬ ਨੇ, ਉਹਨਾਂ ਬਾਰੇ ਵੀ ਡਿੱਠੇ ਸ਼ਬਦ ਹੁੰਦਾ, ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ। ਇਹ ਪਵਿੱਤਰ ਬਚਨ ਜਿਹੜਾ ਹੈ, ਰਾਮਕਲੀ ਕੀ ਵਾਰ ਵੀ ਸੱਤੇ ਬਲਵੰਡਦਾ ਹੈ, ਪਰ ਇਹ ਪੌੜੀ ਗੁਰੂ ਅੰਗਦ ਸਾਹਿਬ ਦੀ ਸਿਫਤ ਵਿੱਚ ਹੈ ਕਿ ਗੁਰੂ ਅੰਗਦ ਦੇਵ ਜੀ ਆਪ ਜੀ ਦੇ ਦਰਬਾਰ ਵਿੱਚ ਖਸਮ ਦੀ ਸਿਫਤ ਹੁੰਦੀ ਹੈ। ਹੋਵੇ ਸਿਫਤ ਖਸਮ ਦੀ ਨੂਰ ਅਰਸੋਂ, ਅਰਸ਼ਾਂ ਤੋਂ ਰੂਹਾਨੀ ਨੂਰ ਝੱਟਿਆ ਜਾਂਦਾ, ਝੱਟਣਾ ਸ਼ਬਦ ਸਾਡਾ ਆਪਣਾ ਪੰਜਾਬ ਦਾ ਜੀ, ਪਾਣੀ ਝੱਟਣਾ, ਨੂਰ ਅਰਸੋਂ ਕੁਰਸੋਂ ਝੱਟੀਐ। ਤੇ ਮਹਾਰਾਜ ਕਹਿੰਦੇ ਤੁਧ ਡਿੱਠੇ, ਇਹਦਾ ਮਤਲਬ ਗੁਰੂ ਅੰਗਦ ਸਾਹਿਬ ਨੂੰ ਡਿੱਠਣ ਨਾਲ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀਐ। ਜਦੋਂ ਗੁਰੂ ਅਮਰਦਾਸ ਜੀ ਦਾ ਆਇਆ,
ਇੱਕ ਧਿਆਈ ਹੈ, ਇੱਕ ਡਿੱਠੇ ਦੋ ਸ਼ਬਦ ਨੇ। ਭੱਟਾਂ ਨੇ ਇੱਕ ਵਚਨ ਕਿਹਾ, ਇਹ ਗੁਰ ਅਮਰਦਾਸ ਪਰਸੀਆਂ ਪੋਮ ਪਾਤਕ ਵਿਨਾਸੈ, ਗੁਰ ਅਮਰਦਾਸ ਪਰਸੀਆਂ ਸੇ ਸਾਧਕ ਅਸਾਸੈ। ਉਹਦੇ ਵਿੱਚ ਕਹਿੰਦੇ ਆ, ਜਾਲ ਪਾ ਪਦਾਰਥ ਇਤੜੇ ਅੱਗੇ ਗੁਰ ਅਮਰਦਾਸ ਡਿੱਠੇ ਮਿਲੇ। ਫਿਰ ਜਦੋਂ ਧੰਨ ਗੁਰੂ ਰਾਮਦਾਸ ਜੀ ਦਾ ਵਚਨ ਆਇਆ ਵੀ ਡਿੱਠੇ ਸਭ ਤੋਂ ਜਾਏ ਜੋਤਾਂ ਹੋਈ, ਤੇ ਗੁਰੂ ਕੇ ਰਬਾਬੀਆਂ ਨੇ ਵਚਨ ਕੀਤਾ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਜਦੋਂ ਗੁਰੂ ਅਰਜਨ ਸਾਹਿਬ ਜੀ ਦਾ ਆਇਆ, ਉੱਥੇ ਉਹਨਾਂ ਨੇ ਡਿੱਠੇ ਦੀ ਥਾਂ ਤੇ ਜਪਿਓ ਸ਼ਬਦ ਵਰਤਿਆ, ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਮੈਂ ਆਪ ਨੂੰ ਥੋੜ੍ਹੀ ਜਿਹੀ ਬੇਨਤੀ ਕਰਨ ਲੱਗਾ ਕਿ ਗੁਰੂ ਰਾਮਦਾਸ ਗੋਇੰਦਵਾਲ ਸਾਹਿਬ ਘਾਲਣਾ ਕਮਾਈ ਕੀਤੀ, ਇੱਥੇ ਭੱਟ ਸਾਹਿਬ ਕਹਿ ਰਹੇ ਨੇ ਕਿ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤਿਆਂ ਫਿਰ ਅਰਜਿਆ, ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਗੁਰੂ ਮੁਖ ਧੰਨ। ਗੁਰੂ ਅਮਰਦਾਸ ਜੀ ਦੇ ਦੀਦਾਰ ਕੀਤਿਆਂ, ਗਰੂ ਦਾ ਅਰਥ ਬਹੁਤ ਵੱਡਾ, ਗੁਰੂ ਦਾ ਅਰਥ ਗੁਰੂ ਅਮਰਦਾਸ ਜੀ ਤੇ ਗਰੂ ਦਾ ਅਰਥ ਬਹੁਤ ਵੱਡਾ। ਧੰਨ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤਿਆਂ ਧੰਨ ਗੁਰੂ ਰਾਮਦਾਸ ਜੀ ਨੇ ਬਹੁਤ ਅੰਦਰ ਦਾ ਸੁੱਖ ਪਾਇਆ। ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਖੁਤੀ ਜੋ ਪਿਆਸ ਪਿਊਸ ਪਿਵੰਨ ਕੀ, ਜਿਹੜੀ ਇੱਕ ਭਾਵਨਾ ਕਿ ਨਾਮ ਅੰਮ੍ਰਿਤ ਮਿਲ ਜਾਏ, ਬਾਂਚਿਤ ਸਿੱਧ ਕੋ ਬਿਧ ਮਿਲਾਇਓ। ਵਿਧਾਤੇ ਨੇ ਇਹ ਸੰਯੋਗ ਬਣਾ ਦਿੱਤਾ ਕਿ ਗੁਰੂ ਅਮਰਦਾਸ ਜੀ ਦਾ ਮਿਲਾਪ ਹੋ ਗਿਆ, ਬਾਂਚ ਸਿੱਧ ਕੋ ਬਿਧ ਮਿਲਾਇਓ, ਪੂਰਨ ਪੋ ਮਨ ਠੌਰ ਬਸੋ। ਧਿਆਨ ਨਾਲ ਸੁਣਿਓ ਗੁਰੂ ਅਮਰਦਾਸ ਦੇ ਦਰਸ਼ਨ, ਜਿਹੜਾ ਮਨ ਖਿਨ ਖਿਨ ਭਟਕਦਾ ਹੈ, ਧੰਨ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤਿਆਂ ਨਾ, ਸੱਚੀ ਹੈ ਭਟਕਦਾ ਹੋਇਆ ਮਨ ਵੀ ਟਿਕ ਜਾਂਦਾ ਹੈ। ਪੂਰਨ ਪਉ ਮਨ ਠੌਰ ਬਸੋ, ਰਸ ਬਾਸਨ ਸਿਉ ਜੋ ਦੰਗ ਦਿਸ਼ਤਾਇਓ। ਅੱਗੇ ਕਹਿੰਦੇ ਗੋਬਿੰਦਵਾਲ ਗੋਬਿੰਦਪੁਰੀ ਸਨ। ਗੁਰੂ ਗ੍ਰੰਥ ਸਾਹਿਬ ਵਿੱਚ ਗੋਇੰਦਵਾਲ ਦਾ ਨਾਮ ਗੋਬਿੰਦਵਾਲ ਹੈ, ਉਂਝ ਭਾਈ ਗੁਰਦਾਸ ਸਾਹਿਬ ਨੇ ਸ਼ਬਦ ਗੋਇੰਦਵਾਲ ਵਰਤਿਆ ਹੈ। ਅਸੀਂ ਉਹ ਪਾਠ ਕਰਨੇ ਹਾਂ ਮਹਾਰਾਜ ਜੀ ਦਾ ਕਿ ਭਾਈ ਸਾਹਿਬ ਕਹਿੰਦੇ, ਫਿਰ ਵਸਾਇਆ ਗੋਇੰਦਵਾਲ ਅਚਰਜ ਖੇਲ ਨਾ ਲਿਖਿਆ ਜਾਈ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਗੋਬਿੰਦਵਾਲ ਅਰਥ ਹੈ ਗੋਬਿੰਦਵਾਲ ਹੀ, ਗੋਬਿੰਦਵਾਲ ਗੋਬਿੰਦਪੁਰੀ ਸਮ, ਗੋਬਿੰਦਪੁਰੀ ਦੀ ਤਰ੍ਹਾਂ ਜਲਨ ਤੀਰ ਵਿਭਾਸ ਬਣਾਇਓ, ਗਯੋ ਦੁੱਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਧੰਨ ਗੁਰੂ ਰਾਮਦਾਸ ਜੀ ਨੇ ਉੱਥੇ ਬਸ ਬਿਖਮ ਘਾਲ ਘਾਲੀ ਜੀ, ਬਹੁਤ ਕਮਾਈ ਕੀਤੀ। ਮੈਂ ਬੇਨਤੀ ਕਰਾਂ, ਕੋਈ ਲੋਕ ਇਲਾਜ ਨਹੀਂ, ਪਰ ਇੱਕ ਅਰਜ਼ ਹੈ, ਜਦੋਂ ਗੁਰੂ ਅਮਰਦਾਸ ਦੇ ਚਰਨਾਂ 'ਚ ਚਲੇ ਗਏ, ਉਂਝ ਇਤਿਹਾਸ ਵਾਲੇ ਤਾਂ ਕਹਿੰਦੇ ਆ, ਵਿਦਵਾਨ ਹੀ ਕਹਿੰਦੇ ਆ, ਗੁਰੂ ਰਾਮਦਾਸ ਸੇਵਾ ਕਰਦੇ ਸਨ ਅਤੇ ਦੋਨੋਂ ਨੇਤਰ ਉਹ ਕਹਿੰਦੇ ਜਲ ਨਾਲ ਪੂਰਤ ਰਹਿੰਦੇ ਸਨ, ਮਹਾਰਾਜ ਦੇ ਨੇਤਰ ਭਿੱਜੇ ਰਹਿੰਦੇ ਸਨ। ਸੰਗਤ ਜੀ, ਅਸੀਂ ਵੀ ਕਥਾ ਕਰਦੇ ਹਾਂ ਕਹਿ ਦਿੰਦੇ ਹਾਂ ਕਿ ਮਹਾਰਾਜ ਦੇ ਨੇਤਰ ਜਲ ਨਾਲ ਭਿੱਜੇ, ਪਰ ਗੁਰੂ ਰਾਮਦਾਸ ਜੀ ਕਹਿੰਦੇ ਨਹੀਂ, ਜਲ ਨਾਲ ਨਹੀਂ ਭਿੱਜੇ, ਅੰਮ੍ਰਿਤ ਨਾਮ ਨਾਲ ਭਿੱਜੇ ਨੇ। ਇਹ ਅਸੀਂ ਇਤਿਹਾਸ ਕਹਿੰਦਾ ਜਲ ਨਾਲ ਭਿੱਜੇ ਤੇ ਬਾਣੀ ਕਹਿੰਦੀ ਹਰ ਅੰਮ੍ਰਿਤ ਭਿੰਨੇ ਲੋਹਣਾ, ਮਨ ਪ੍ਰੇਮ ਰਤਨਾ ਰਾਮ ਰਾਜੇ, ਮਨ ਰਾਮ ਕਸਵੱਟੀ ਲਾਇਆ ਕੰਚਨ ਸੋਵਿਨਾ, ਗੁਰਮੁਖ ਰੰਗ ਚਲੂਲਿਆ ਮੇਰਾ। ਇਹ ਧਿਆਨ ਨਾਲ ਸੁਣਿਓ, ਰੋਜ਼ ਅਸੀਂ ਪੜ੍ਹਨੇ ਸੰਦੇ, ਪਹਿਲੀ ਬਚਨ ਪੜ੍ਹਨੇ ਆਸਾ ਦੀਵਾਰ 'ਚ। ਇੱਥੇ ਇਹ ਨਹੀਂ ਕਿਹਾ ਕਿਸੇ ਗੁਰਮੁਖ ਦਾ, ਇੱਥੇ ਗੁਰੂ ਰਾਮਦਾਸ ਜੀ ਨੇ ਕਿਹਾ ਮੇਰਾ। ਇਹ ਸ਼ਬਦ ਮੇਰਾ ਧਿਆਨ ਦੇਣ ਵਾਲਾ ਹੈ ਕਿ ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ, ਸਾਡੇ ਨੇਤਰ ਨਾਮ ਅੰਮ੍ਰਿਤ ਭਿੱਜੇ ਨੇ ਤੇ ਮਨ ਜਿਹੜਾ ਉਹ ਪਰਮਾਤਮਾ ਦੇ ਪ੍ਰੇਮ ਵਿੱਚ ਰੰਗਿਆ ਹੋਇਆ ਹੈ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ, ਮਨ ਰਾਮ ਕਸਵੱਟੀ ਲਾਇਆ, ਕਸੌਟੀ ਤੇ ਲਾ ਕੇ ਕੰਚਨ ਸੋਨੇ ਦੀ ਤਰ੍ਹਾਂ ਸ਼ੁੱਧ ਕਰ ਦਿੱਤਾ, ਕੰਚਨ ਸੋਵਿਨਾ, ਗੁਰਮੁਖ ਰੰਗ ਚਲੂਲਿਆ ਮੇਰਾ, ਮਨ ਤਨੋ ਭਿੰਨਾ, ਜਨ ਨਾਨਕ ਮੁਸ਼ਕ ਚ ਘੋਲਿਆ ਸਭ ਜਨਮ, ਧਨ ਧਨਾ ਵਾਹਿਗੁਰੂ। ਏਡੀ ਬਖਸ਼ਿਸ਼, ਕਹਿੰਦੇ ਉਹ ਨੇਤਰਾਂ ਚ ਅੰਮ੍ਰਿਤ ਜਲ ਹੈ। ਇੱਥੇ ਸਿਰਫ ਇੱਕ ਬੇਨਤੀ, ਉਹਨਾਂ ਨੇ ਹੁਕਮ ਦੀ ਘਾਲ ਘਾਲੀ ਗੁਰੂ ਰਾਮਦਾਸ ਜੀ ਨੇ। ਭਾਈ ਸਾਹਿਬ ਸ਼ੁਰੂ ਕੀਤਾ ਤਾਂ ਮੈਂ ਥੋੜ੍ਹਾ ਜਿਹਾ ਇਤਿਹਾਸ ਲੈ ਲਿਆ ਸੰਗਤ ਜੀ, ਪਰ ਜਿਹੜੀ ਉਹਨਾਂ ਦੀ ਸੇਵਾ ਉੱਥੇ ਵੀ, ਸਾਡੇ ਇਤਿਹਾਸ ਨੇ ਦੋ ਸਾਖੀਆਂ ਦਾ ਜ਼ਿਕਰ ਕੀਤਾ। ਇੱਕ ਜਦੋਂ ਆਪ ਜੀ ਗੋਇੰਦਵਾਲ ਸਾਹਿਬ ਜਾਂਦੇ ਹੋ ਨਾ, ਉੱਥੇ ਗੁਰੂ ਰਾਮਦਾਸ ਜੀ ਦਾ ਖੂਹ ਇੱਕ, ਆਪ ਜੀ ਨੂੰ ਪਤਾ ਹੋਣਾ, ਜਿੱਥੇ ਮਹਾਰਾਜ ਦੁਪਹਿਰ ਵੇਲੇ ਸੰਗਤ ਨੂੰ ਜਲ ਛਕਾਉਂਦੇ ਸਨ। ਗੁਰੂ ਰਾਮਦਾਸ ਮਹਾਰਾਜ ਜੀ ਸੇਵਾ ਤੋਂ ਵਿਹਲੇ ਹੋ ਜਾਣ, ਉੱਥੇ ਜਲ ਛਕਾਉਣਾ,
ਅਸੀਂ ਇਤਿਹਾਸ 'ਚ ਪੜ੍ਹਦਿਆਂ ਲੰਘਦਿਆਂ ਹੋਇਆਂ ਕਿਹਾ ਕਿ ਇਹੋ ਜਿਹਾ ਬੱਚਾ, ਪਰ ਜਦੋਂ ਗੋਬਿੰਦਵਾਲ ਸਾਹਿਬ ਜਾਓ, ਗੁਰੂ ਰਾਮਦਾਸ ਜੀ ਦਾ ਖੂਹ ਚਬਾਰਾ ਸਾਹਿਬ ਦੇ ਨਾਲ ਹੈ ਬਿਲਕੁਲ। ਹਾਂਜੀ, ਕਿਹਾ ਜਾਂਦਾ ਹਜ਼ੂਰ ਦਾ ਘਰ ਹੈ ਗੁਰੂ ਅਮਰਦਾਸ ਜੀ ਦਾ ਘਰ। ਉੱਥੇ ਲਿਖਿਆ ਥਾਂ ਥਾਂ 'ਤੇ ਕਿ ਸੰਗਤ ਜੀ ਆਇਓ, ਚਬਾਰਾ ਸਾਹਿਬ ਜ਼ਰੂਰ ਜਾਇਓ, ਅਤੇ ਜਾਣਾ ਵੀ ਚਾਹੀਦਾ। ਉੱਥੋਂ ਦਾ ਔਰਾ ਬਹੁਤ ਜ਼ਬਰਦਸਤ ਹੈ। ਉੱਥੇ ਗੁਰੂ ਰਾਮ ਅਮਰਦਾਸ ਸਾਰੀ ਸਾਰੀ ਰਾਤ ਬੰਦਗੀ ਕਰਦੇ ਰਹੇ। ਉਸ ਥਾਂ 'ਤੇ ਗੁਰੂ ਅਰਜਨ ਦੇਵ ਜੀ ਦਾ ਆਗਮਨ ਹੋਇਆ। ਉਸ ਥਾਂ 'ਤੇ ਗੁਰੂ ਰਾਮਦਾਸ ਅਤੇ ਗੁਰੂ ਅਮਰਦਾਸ ਜੋਤੀ ਜੋਤ ਸਮਾਏ। ਤੁਸੀਂ ਦੇਖੋ ਓਨੀ ਕੁ ਥਾਂ ਦਾ ਆਭਾ ਮੰਡਲ ਕਿਹੋ ਜਿਹਾ ਹੋਵੇਗਾ। ਉੱਥੇ ਉਹ ਦੱਸਦੇ ਆ ਕਿ ਗੁਰੂ ਰਾਮਦਾਸ ਜਲ ਛਕਾ ਰਹੇ ਸਨ, ਗੁਰੂ ਅਮਰਦਾਸ ਘਰ ਬੈਠੇ ਆ। ਮਾਤਾ ਮਨਸਾ ਦੇਵੀ ਜੀ ਗੱਲ ਚਲਾਈ ਬੀਬੀ ਭਾਨੀ ਜੀ ਦੇ ਰਿਸ਼ਤੇ ਦੀ, ਵਿਆਹ ਦੀ, ਅਤੇ ਨਾਲ ਕਹਿ ਦਿੱਤਾ ਕਿ ਇਹੋ ਜਿਹਾ ਬੱਚਾ ਹੋਵੇ ਜਿਹੋ ਜਿਹਾ ਰਾਮਦਾਸ ਨੇ। ਚਲੋ ਇਤਿਹਾਸਕਾਰਾਂ ਭਾਈ ਜੇਠਾ ਲਿਖਿਆ, ਪਰ ਉਂਝ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਭਾਈ ਜੇਠਾ ਨਹੀਂ ਆਇਆ ਕਿਤੇ। ਭਾਈ ਲਹਿਣਾ ਜੀ ਦਾ ਨਾਂ ਆਇਆ, ਦੋ ਲਹਿਣਾ ਵੀ ਆਇਆ ਅਤੇ ਅੰਗਦ ਸਤਿਗੁਰੂ ਜੀ ਦਾ ਅੰਗਦ ਸ਼ਬਦ ਵੀ ਆਇਆ, ਪਰ ਗੁਰੂ ਗ੍ਰੰਥ ਸਾਹਿਬ 'ਚ ਭਾਈ ਗੁਰਦਾਸ ਸਾਹਿਬ ਨੇ, ਭਾਈ ਨੰਦ ਲਾਲ ਜੀ ਨੇ ਕਿਸੇ ਨੇ ਵੀ ਜੇਠਾ ਸ਼ਬਦ ਨਹੀਂ ਵਰਤਿਆ। ਇਤਿਹਾਸ ਵਿੱਚ ਅਸੀਂ ਵੀ ਸੁਣਾਉਂਦੇ ਹਾਂ, ਸ਼ਬਦ ਕਹਿ ਦਿੰਦੇ। ਕਹਿਣ ਲੱਗੇ ਇਹੋ ਜਿਹਾ ਜਿਹੋ ਜਿਹਾ ਰਾਮਦਾਸ ਜੀ ਨੇ ਅਤੇ ਗੁਰੂ ਅਮਰਦਾਸ ਜੀ ਦੇ ਬਚਨ ਸਨ, ਭਾਗਵਾਨ ਨੇ ਇਸ ਵਰਗਾ ਕੇਵਲ ਏਕ ਹੈ, ਇਸ ਵਰਗਾ ਹੋਰ ਕੋਈ ਸੰਸਾਰ ਦੇ ਲਿਖੇ। ਧੰਨ ਗੁਰੂ ਰਾਮਦਾਸ ਜੀ ਦਾ ਉੱਥੇ ਵਿਆਹ ਹੋਇਆ, ਸ਼ਾਦੀ ਕਹਿ ਲਓ, ਆਨੰਦ ਕਾਰਜ ਕਹਿ ਲਓ। ਮਹਾਰਾਜ ਸੱਚੇ ਪਾਤਸ਼ਾਹ ਉੱਥੇ ਫਿਰ ਸੇਵਾ ਕਰਦੇ ਰਹੇ। ਜਿਹੜੀ ਗੱਲ ਮੈਂ ਆਪ ਨੇ ਸਾਂਝੀ ਕਰਨੀ ਹੈ, ਡਾਕਟਰ ਤਾਰਨ ਸਿੰਘ ਲਿਖਦਾ, ਥੜੇ ਤੇ ਤਖਤ, ਉਹਨੇ ਇਸ ਘਟਨਾ ਨੂੰ ਸ਼ਬਦ ਨਾਲ ਜੋੜਿਆ, ਥੜੇ ਤੇ ਤਖਤ। ਇਹ ਤਾਂ ਮਨ 'ਚ ਆਉਂਦਾ ਵੀ ਗੁਰੂ ਅਮਰਦਾਸ ਜੀ ਨੇ ਦੋਨਾਂ ਜਵਾਈਆਂ ਨੂੰ ਥੜੇ ਬਣਾਉਣ ਵਾਸਤੇ ਕਿਹਾ। ਪਹਿਲੇ ਦਿਨ ਨਿਸ਼ਾਨਦੇਹੀ ਦਿੱਤੀ, ਥੜੇ ਬਣਾਏ, ਢਾਵਾ ਦਿੱਤੇ, ਦੂਜੇ ਦਿਨ, ਤੀਜੇ ਦਿਨ। ਤੀਜੇ ਦਿਨ ਭਾਈ ਰਾਮਾ ਜੀ ਨੇ ਕਹਿ ਦਿੱਤਾ ਕਿ ਮੈਂ ਥੜਾ ਨਹੀਂ ਬਣਾ ਸਕਦਾ, ਖਿੱਚ ਗਏ ਥੋੜ੍ਹੇ ਜਿਹੇ। ਹੁਣ ਗੁਰੂ ਦੀ ਕਸੌਟੀ ਹੈ ਜੀ। ਸੱਚੀ ਤੁਹਾਨੂੰ ਦੱਸਾਂ, ਅੱਜ ਵੀ ਮੈਂ ਐਡਮਿੰਟਨ ਬੇਨਤੀ ਕਰਕੇ ਆਇਆ, ਕਿਉਂਕਿ ਉੱਥੇ ਮੈਂ 3 ਦਿਨ ਕਥਾ ਕਰਦਿਆਂ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦਿਆਂ ਮਨ 'ਚ ਆਇਆ, ਭਾਵ ਤੋਂ ਬਿਨਾਂ ਤਾਂ ਭਗਤੀ ਨਹੀਂ ਹੋ ਸਕਦੀ। ਭਾਵ ਤੋਂ ਬਿਨਾਂ ਭਗਤੀ ਹੋ ਸਕਦੀ ਹੈ ਜੀ? ਭਾਵ ਤਾਂ ਬਣਾਉਣਾ ਪੈਂਦਾ ਨਾ। ਇੱਕ ਭਾਵ ਦਾ ਅਰਥ ਹੁੰਦਾ ਇਹ ਤੱਤ, ਵੀ ਗੱਲ ਮੇਰੇ ਕਹਿਣ ਦਾ ਭਾਵ ਇਹ ਹੈ। ਇੱਕ ਭਾਵ ਹੁੰਦਾ ਫੇਸ ਦਾ ਰੰਗ ਬਦਲਣਾ, ਹਾਵ ਭਾਵ ਕਹਿੰਦੇ ਜਿਹਨੂੰ। ਅਤੇ ਮਨ 'ਚ ਆਇਆ ਵੀ ਗੁਰੂ ਗ੍ਰੰਥ ਸਾਹਿਬ 'ਚ ਬਚਨ ਹੈ, ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਕਿਹੜੇ ਭਾਵ ਬਣਾਈਏ ਜਿਹਦੇ ਨਾਲ ਵਾਹਿਗੁਰੂ ਜੀ ਰੀਝ ਜਾਣ? ਫਿਰ ਸੰਗਤ ਜੀ ਮੈਂ ਹੰਕਾਰ 'ਚ ਨਹੀਂ ਕਹਿੰਦਾ, ਮਨ 'ਚ ਆਇਆ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ 'ਚ। ਇਹ ਕਥਾ ਵੈਸੇ 6 ਘੰਟੇ ਹੋ ਚੁੱਕੀ ਹੈ। ਸਭ ਤੋਂ ਪਹਿਲਾਂ ਭਾਵ ਬਣਾਇਆ ਸਾਡੇ ਦੁਨੀਆਂ ਦੇ ਰਿਸ਼ਤਿਆਂ ਦਾ, ਇੱਕ ਪਤੀ ਅਤੇ ਇੱਕ ਪਤਨੀ ਦਾ। ਯਾਦ ਰੱਖਿਓ, ਮੈਂ ਕੱਲ੍ਹ ਵੀ ਕਿਹਾ ਕਿ ਸੁਹਾਗਣ ਆਪਣਾ ਸਭ ਕੁਝ ਸਮਰਪਿਤ ਆਪਣੇ ਸਾਈਂ ਨੂੰ ਕਰਦੀ ਹੈ, ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਭਗਤੀ ਦਾ ਇੱਕ ਭਾਵ ਇਹ ਦੱਸਿਆ ਹੈ ਕਿ ਅਕਾਲ ਪੁਰਖ ਕੇਵਲ ਪੁਰਖ ਹੈ, ਅਤੇ ਤੂੰ ਇਸ ਤਰ੍ਹਾਂ ਭਗਤੀ ਕਰ ਜਿਵੇਂ ਇਸਤਰੀ ਸੁਹਾਗਣ ਆਪਣੇ ਪਤੀ ਨੂੰ ਰਜਾਉਂਦੀ ਪਈ ਹੈ। ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਬਹੁਤ ਸਾਰਾ ਹਿੱਸਾ ਸੰਗਤ ਜੀ ਪਤਨੀ ਦੇ ਰੂਪ ਵਿੱਚ ਉਚਾਰਨ ਕੀਤਾ, ਹਾਲਾਂਕਿ ਬਾਣੀਕਾਰ ਜਿਹੜੇ ਨੇ ਉਹ ਨਰ ਤਨਖ ਹੈ, ਮਰਦਾਵਾਂ ਤਨਖ ਹੈ, ਪਰ ਜਦੋਂ ਭਗਤੀ ਦੀ ਗੱਲ ਕਰਦੇ ਆ ਤੇ ਉਦੋਂ ਸਤਿਗੁਰੂ ਪਤਨੀ ਰੂਪ 'ਚ, ਮੈਂ ਕਾਮਣ ਮੇਰਾ ਕੰਤ ਕਰਤਾਰ, ਗੁਰੂ ਅਮਰਦਾਸ ਜੀ, ਮੈਂ ਕਾਮਣ ਮੇਰਾ ਕੰਤ ਕਰਤਾਰ, ਜਿਹਾ ਕਰਾਏ ਤਿਹਾ ਕਰੀ ਸਿੰਗਾਰ, ਜਾਂ ਤਿਸ ਭਾਵੈ ਤਾਂ ਕਰੇ ਭੋਗ, ਤਨ ਮਨ ਸਾਚੇ ਸਾਹਿਬ ਜੋਗ। ਇਸਤਰੀ ਬਣ ਕੇ ਇਹ ਭਾਵ ਬਣਾ ਕੇ, ਸੰਗਤ ਜੀ ਇਹ ਬਹੁਤ ਕਮਾਲ ਦਾ ਭਾਵ ਹੈ, ਪਰ ਇਹ ਨਿੱਜੀ ਕਮਾਈ ਵਿੱਚ ਬਣਾਇਆ ਜਾ ਸਕਦਾ ਹੈ। ਨਿੱਜੀ ਕਮਾਈ ਦੇ ਵਿੱਚ ਪਤਨੀ ਬਣ ਕੇ ਪਤੀ ਨੂੰ ਰਿਝਾਉਣਾ, ਮੈਂ ਅੱਜ ਸਵੇਰੇ ਵੀ ਬੇਨਤੀ ਕੀਤੀ ਇਹਨਾਂ ਕਿ ਉਸ ਸੰਯੋਗ ਵਿੱਚ ਮੈਂ ਲਫ਼ਜ਼ ਕਹਿਣ ਲੱਗਾ ਗੁਰੂ ਗ੍ਰੰਥ ਸਾਹਿਬ 'ਚੋਂ ਨੇ, ਕਹਿੰਦੇ ਸਾਈਆਂ 13 ਮਿਲਾਪ ਹੈ ਪਰ ਗਲੇ ਵਿੱਚ ਪਾਇਆ ਹੋਇਆ ਹਾਰ ਇਹ ਤੈਨੂੰ ਮਿਲ ਨਹੀਂ ਦਿੰਦਾ, ਮੈਂ ਹਾਰ ਵੀ ਲਾ ਦਿੱਤਾ ਹੈ। ਏਤੀ ਮੰਝ ਨਾ ਸਮਾਵਣੀ ਜਗ ਜੇ ਗਲ ਪਹਿਰਾਂ ਹਾਰ, ਇੱਕ ਇਹ ਭਾਵ ਹੈ। ਦੂਜਾ ਮੇਰੇ ਮਨ 'ਚ ਆਇਆ ਇੱਕ ਭਾਵ ਹੋਰ ਹੈ ਗੁਰੂ ਗ੍ਰੰਥ ਸਾਹਿਬ 'ਚ, ਉਹ ਭਾਵ ਹੈ
यार बना के भगती करनी, सखा भाव कहिंदे आ साणे लोग, मित्र बना के। मैं सवेरे भी अर्ज करके आया, असी कई वारी खून दे रिश्तिया नाल ओ गल्लां सांझियां नहीं करदे जिहड़े अपने मित्रां नाल करने, इस लई ना जी अपने यार नाल। ते इक मैं गल इत्थे भी रिपीट कर दिंदा, मैं पिछले सालां च कह के गया सां, जिहड़े सज्जन ध्यान नाल कथा सुन, मैनूं वैसे भुलदी नहीं, मैनूं पता हुंदा मैं किहड़े इस साल की बोल के गया, ये गल याद रखियो। आम तौर पर मैं एक गल कर चुका इत्थे, पर पक्की फिर दोबारा हो जाए। गुरु ग्रंथ साहिब च दो शब्द आउंदे ने, एक यार ते एक जार। अज किसी पंजाबी दे विद्वान नूं लिख के तुसी दिओ जज्जे कन्ना रारा जार, वह कांटा मार के कहेगा ठीक नहीं, क्योंकि यार नाल ही लिखा, यही इन्ना लिखा जाता, इसलिए है ना जी। पर गुरु ग्रंथ साहिब च दो ने, एक जज्जे कन्ना रारा जार, एक यही कन्ना रारा यार। बाणी पढ़दे मन च आउंदी है जी, ये क्यों जज्जे कन्ना रारा जार, ते अज दी व्याकरण कहेगी नहीं जी यही कन्ना रारा चाहिए। पर संगत जी कमाल दी गल, जिथे जिथे गुरु ग्रंथ साहिब च जज्जे कन्ना रारा आया जार, ओदे अर्थ चरित्रहीन ने, नोट करियो, जिथे जिथे आएगा ना जी जज्जे कन्ना, मैं हंकार च नहीं कहिंदे, जज्जे कन्ना रारा ओदा अर्थ है विचारी, चोरां जारां रंडियां कुटनियां दीवान चरित्रहीन, चोरां जारां तै कुड़ियारां जज्जे नाल है, चोर जार जवान ते बुरा जज्जे नाल है। पर जिथे पूरे गुरु ग्रंथ साहिब च यही नूं कन्ना ला के रारा आवे, उहदा एक अर्थ अकाल पुरख है, दूजा अर्थ गुरु है, ते तीजा अर्थ बंदी करन वाला संत है। जिथे भी पॉजिटिव सेंस च आएगा ना जी, उत्थे यही कन्ना रारा है यार। मैं तो इस तक क्या कल एक पाठ कर दे, सुन यार हमारे सज्जन यही नाल है, यार वे हिक डू हिक चाड़े, ये सारे पढ़ने। इथों तक कि गुरु गोबिंद सिंह जी ने जो शब्द वरत्या, तो वरत्या यारड़े का सानू सत्र चंगा। भाई नंद लाल जी ने जो गुरु गोबिंद सिंह नू संबोधन किया, तो शब्द वरत्या, दीन दुनिया दर कमंदे आ परी रुक सारे मां, हर दो आलम कीमते यक तारे मुवे यार ए मां, यार शब्द वरत्या। हुण रब नू यार बना लईए ना, अब बड़ा बंदा कला रहिंदा, सच्ची मैं कल कला हाँ जी, ये बंदे की फितरत ते रह नहीं सकता, याद रखियो। इस्लाम की फिलोसफी ते ईसाईयत की फिलोसफी कहती है कि जिन्ना मर्जी सुख होवे बंदा कला नहीं रह सकता। जिस दिन रब ने बेहिशत का बाग दिता, तो आदम कला सी, उदन वह उदास हो गया, जो उन्होंने फिलोसफी कहती है। उस आदम की पसली दे विचों रब ने हवा इस्त्री पैदा कर दिती। मैं क्या उन्हां दी फिलोसफी कह रही है, साडे नहीं है। पर इहदा मतलब कि वह इकला नहीं रह सकता, सुख सारे ने इकला नहीं रह सकता। ते कई वारी जिंदगी च इहो जिहा समां हुंदा है जदों मित्र दुनियावी छड़ जांदे आ, भैण भरा मूल मोड़ जांदे आ, फिर मन कहिंदा किहड़े यार नाल गल करिए, ते मेरा गुरु ग्रंथ साहिब कहिंदा फिर रब नूं यार बना के गल्लां कर, वह मित्र बनता है। गुरु साहब ने गुरु नूं मित्र कहा, परमात्मा नूं मित्र कहा, संगत जी संत नूं मित्र कहा, यह दूजा भाव है। पहला पति पत्नी का, दूजा मित्र दा सखा भाव, तीजा गुरु ग्रंथ साहब च एक भाव है सेवक ते मालक का। सेवक बन के उन्हूं मालक जान के प्यार कर। अज मैं कह के आ, सेवक का भी, चाकर का भी, ते गुलाम का भी, ये तिने शब्द मेरे दिन। मैं सेवक हाँ तू मालक है, मैं नौकर हाँ तू स्वामी है, मैं गुलाम हाँ तू मैनू खरीदन वाला है। अज भी तुहाडे भाई साहब कीर्तन कर रहे सन, मेरे तू पहला वो शब्द पढ़ रहे सन, मुल खरीदी पढ़िया ना जो ना वो शब्द जो आई, आप जरूर ध्यान दिया करी भी कीर्तन केड़ा होया। हुण तीजा भाव वो है, चौथा भाव जिहड़ा सब तो प्यारा है ना जी, सारे ठीक ने, पति पत्नी मित्रता दा जां सेवक स्वामी दा, चौथा भाव है बच्चा बन जा ते रब नूं मां बाप जान के प्यार कर। इहनूं वत्स भाव कहिंदे आ कि बच्चा बन के प्यार करना। ते साडी अरदास विच संगत जी असी जदों अरदास करने आ किहड़े भाव नाल करने, उंज तां ही शुरू कर दिंदे आ कि प्रथम भगवती सिमरकै, पर पहला जिहड़ा पदा पढ़ दिओ अरदास दा भाव है,
ਉਹ ਭਾਵ ਹੈ ਤੂੰ ਮਾਤ ਪਿਤਾ ਆ ਵੱਧ ਸੁਭਾਵ ਹੈ ਕਿ ਅਸੀਂ ਬੱਚੇ ਬਣ ਕੇ ਆਏ ਤੇਰੇ ਕੋਲ ਬੱਚੇ ਬਣ ਕੇ ਕਿਉਂ ਕਿਉਂਕਿ ਬੱਚਾ ਆਪਣੇ ਮਾਪਿਆਂ ਦੇ ਆਸ਼ਰਿਤ ਹੈ ਉਸਦਾ ਯੋਗਦਾਨ ਹੀ ਕੋਈ ਨਹੀਂ ਉਹ ਸਿਰਫ ਮਾਪਿਆਂ ਦੇ ਰਹਿਮੋ ਕਰਮ ਤੇ ਹੈ ਤੇ ਯਾਦ ਰੱਖਿਓ ਜਦੋਂ ਬੱਚੇ ਬਣ ਕੇ ਅਰਦਾਸ ਕਰੀਏ ਮਾਂ ਕਦੀ ਬੱਚੇ ਦੇ ਔਗਣ ਨਹੀਂ ਚਿਤਾਰਦੀ ਹੁੰਦੀ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਚਾਰ ਕੁ ਭਾਵ ਮਿਲੇ ਮੈਂ ਫਿਰ ਵਿਸ਼ੇ ਤੇ ਆਉਣ ਲੱਗਾ ਕਿ ਗੁਰੂ ਰਾਮਦਾਸ ਜੀ ਨੇ ਉੱਥੇ ਸੇਵਾ ਕੀਤੀ ਪਰ ਇੱਕੋ ਗੱਲ ਕਹਿ ਕੇ ਕਿ ਜਦੋਂ ਸੇਵਾਦਾਰ ਬਣ ਜਾਈਏ ਗੁਰਮੁਖੋ ਅੱਜ ਬੜੇ ਸਾਡੇ ਮੈਂ ਕੋਈ ਗੱਲ ਨੈਗੇਟਿਵ ਵੈਸੇ ਨਹੀਂ ਕਰਦਾ ਹੁੰਦਾ ਜੇ ਕੋਈ ਮਾੜਾ ਵੀ ਬੋਲ ਜਾਏ ਕੋਈ ਗੱਲ ਨਹੀਂ ਬਰਦਾਸ਼ਤ ਕਰ ਲਓ ਮਾੜਾ ਕਹਿਣ ਦੀ ਬਜਾਏ ਉਨੀ ਜ਼ਿਆਦਾ ਬਾਣੀ ਪੜ੍ਹ ਲਓ ਐਵੇਂ ਆਪਾਂ ਕਲਪਨਾ ਕਿਉਂ ਹੈ ਪਰ ਜਦੋਂ ਗੁਰੂ ਪ੍ਰੀਖਿਆ ਲੈਣ ਲੱਗਦਾ ਉੱਥੇ ਤਰਕ ਨਹੀਂ ਕੰਮ ਕਰਦੇ ਹੁੰਦੇ ਆਪਾਂ ਤਰਕ ਨਾਲ ਪ੍ਰੀਖਿਆ ਦੇ ਅਰਥ ਕਰ ਰਹੇ ਇਹ ਕਿਵੇਂ ਕਹਿ ਦਿੱਤਾ ਇਹ ਤੇ ਹੋ ਹੀ ਨਹੀਂ ਸਕਦਾ ਨਹੀਂ ਯਾਦ ਰੱਖਿਓ ਪਰਚਾ ਪਾਉਣ ਵਾਲੀ ਦੀ ਮਰਜ਼ੀ ਜਿਹੜਾ ਮਰਜ਼ੀ ਪਾ ਲਿਆ ਤਰਕ ਨਾਚਾ ਉਹਦੇ ਤਰਕ ਨਹੀਂ ਕੀਤਾ ਜਾ ਸਕਦਾ ਗਈ ਘਟਨਾਵਾਂ ਐਸੀਆਂ ਨੇ ਹੁਣ ਗੁਰੂ ਅਮਰਦਾਸ ਇੱਕੋ ਹੀ ਲਿਆ ਨਾ ਖੀਰ ਤੇ ਪਰਚਾ ਥੜੇ ਬਣਾਉਣ ਦਾ ਤਿੰਨ ਤਿੰਨ ਥੜੇ ਬਣੇ ਭਾਈ ਰਾਮਾ ਜੀ ਨੇ ਥੜਾ ਢਾ ਦਿੱਤਾ ਪਰ ਤੀਜੇ ਦਿਨ ਇੰਨੇ ਕੁ ਖਿੱਚ ਗਏ ਉਹਨਾਂ ਨੇ ਆਪਣੀ ਜ਼ਬਾਨ ਤੋਂ ਕਹਿ ਦਿੱਤਾ ਜੀ ਮੈਂ ਕੱਲ੍ਹ ਨੂੰ ਥੜਾ ਨਹੀਂ ਬਣਾਉਣਾ ਬੰਦਾ ਖਿੱਚ ਹੀ ਜਾਂਦਾ ਮੈਂ ਕੱਲ੍ਹ ਨੂੰ ਥੜਾ ਨਹੀਂ ਬਣਾਉਣਾ ਸਤਿਗੁਰਾਂ ਨੇ ਅੱਗੋਂ ਬਚਨ ਕੀਤਾ ਕਿਉਂ ਕਹਿਣ ਲੱਗੇ ਇਸ ਕਰਕੇ ਨਹੀਂ ਬਣਾਉਣਾ ਮੈਂ ਤਾਂ ਤਿੰਨੇ ਦਿਨ ਹੀ ਠੀਕ ਬਣਾਇਆ ਤੁਸੀਂ ਬਿਰਧ ਹੋ ਗਏ ਹੋ ਜੋ ਆਪ ਜੀ ਸਵੇਰੇ ਕਹਿੰਦੇ ਹੋ ਸ਼ਾਮ ਨੂੰ ਭੁੱਲ ਜਾਂਦੇ ਹੋ ਬਸ ਇੱਥੇ ਮਾਰ ਖਾ ਗਏ ਇੱਥੇ ਆਪਣੀ ਈਗੋ ਸਾਹਮਣੇ ਆ ਗਈ ਨਾ ਮੈਂ ਸਿਆਣਾ ਹਾਂ ਕਹਿਣ ਲੱਗੇ ਤੁਸੀਂ ਜੋ ਕਹਿੰਦੇ ਹੋ ਮੈਂ ਉਸ ਤਰ੍ਹਾਂ ਬਣਾਇਆ ਪਰ ਤੁਸੀਂ ਭੁੱਲ ਜਾਂਦੇ ਹੋ ਕਸੂਰ ਮੇਰਾ ਨਹੀਂ ਚੌਥੇ ਦਿਨ ਕੇਵਲ ਗੁਰੂ ਰਾਮਦਾਸ ਆਏ ਚੌਥੇ ਦਿਨ ਥੜਾ ਟੱਠਾ ਪੰਜਵੇਂ ਦਿਨ ਟੱਠਾ ਛੇਵੇਂ ਦਿਨ ਟੱਠਾ ਸੱਤਵੇਂ ਦਿਨ ਥੜਾ ਬਣਾਉਂਦੇ ਅੱਜ ਬਹੁਤ ਬੈਰਾਗ ਵੀ ਸਨ ਗੁਰੂ ਰਾਮਦਾਸ ਨਾਲੇ ਥੜਾ ਬਣਾਈ ਜਾਂਦੇ ਆ ਨਾਲੇ ਬੈਰਾਗ ਵਿੱਚ ਨੇ ਹੁਣ ਵੇਖਣ ਵਾਲੀ ਸੰਗਤ ਵੀ ਵੇਖਦੀ ਵੀ ਸੱਤਵੇਂ ਦਿਨ ਹਜ਼ੂਰ ਆਏ ਕਹਿਣ ਲੱਗੇ ਤੁਹਾਨੂੰ ਸਮਝ ਨਹੀਂ ਪੈਂਦੀ ਅੱਜ ਸੱਤਵਾਂ ਦਿਨ ਹੋ ਗਿਆ ਅੱਜ ਵੀ ਮੇਰੀ ਮਰਜ਼ੀ ਦਾ ਥੜਾ ਨਹੀਂ ਬਣਿਆ ਕਹਿੰਦੇ ਨੇ ਗੁਰੂ ਰਾਮਦਾਸ ਜੀ ਨੇ ਹੱਥ ਝਾੜ ਕੇ ਚਰਨ ਪਕੜ ਕੇ ਕਿਹਾ ਸਤਿਗੁਰੂ ਤੁਹਾਡੀ ਮਰਜ਼ੀ ਦਾ ਬੰਨਾ ਵੀ ਨਹੀਂ ਹੁਣ ਥੋੜਾ ਜਿਹਾ ਫਰਕ ਜੇ ਵੱਡੇ ਦਮਾਦ ਨੇ ਕਿਹਾ ਕਿ ਤੁਹਾਡੀ ਮਰਜ਼ੀ ਦਾ ਨਹੀਂ ਬੰਨਣਾ ਜੇ ਸਤਿਗੁਰਾਂ ਪੁੱਛਿਆ ਕਿਉਂ ਕਹਿਣ ਲੱਗੇ ਇਸ ਕਰਕੇ ਨਹੀਂ ਬੰਨਣਾ ਜੋ ਮੈਂ ਦੱਸਣਾ ਤੁਸੀਂ ਭੁੱਲ ਜਾਂਦੇ ਹੋ ਤੇ ਗੁਰੂ ਰਾਮਦਾਸ ਜੀ ਨੇ ਚਰਨ ਪਕੜ ਕੇ ਕਿਹਾ ਮਹਾਰਾਜ ਤੁਹਾਡੀ ਮਰਜ਼ੀ ਦਾ ਥੜਾ ਨਹੀਂ ਬੰਨਣਾ ਪੁੱਛਿਆ ਕਿਉਂ ਕਹਿਣ ਲੱਗੇ ਜੋ ਤੁਸੀਂ ਸੱਤ ਦਿਨਾਂ ਦਾ ਦੱਸਦੇ ਪਏ ਮੈਂ ਭੁੱਲ ਜਾਂਦਾ ਬਸ ਇੰਨਾ ਕੁ ਫਰਕ ਹੈ ਗੱਲ ਬੜੀ ਛੋਟੀ ਜਿਹੀ ਲੱਗਦੀ ਹੈ ਤੇ ਬੜਾ ਫਰਕ ਹੈ ਅਵਸਥਾ ਦਾ ਇੱਕ ਹਉਮੈ ਦੀ ਅਵਸਥਾ ਖਿਜੀ ਹੋਈ ਕਹਿ ਰਹੀ ਹੈ ਨਹੀਂ ਤੁਸੀਂ ਭੁੱਲਦੇ ਹੋ ਮੈਂ ਠੀਕ ਕਰ ਰਿਹਾ ਤੇ ਸੱਤ ਦਿਨ ਥੜੇ ਬਣਾ ਕੇ ਧੰਨ ਗੁਰੂ ਰਾਮਦਾਸ ਕਹਿੰਦੇ ਨੇ ਸਤਿਗੁਰੂ ਤੁਹਾਡੀ ਮਰਜ਼ੀ ਦਾ ਨਹੀਂ ਬਣ ਸਕਦਾ ਪੁੱਛਿਆ ਰੋਏ ਕਿਉਂ ਤੁਸੀਂ ਕਹਿਣ ਲੱਗੇ ਇੱਕ ਦਿਨ ਕੋਈ ਗਲਤੀ ਕਰੇ ਦੋ ਦਿਨ ਕਰੇ ਮਾਫ ਕੀਤਾ ਜਾਂਦਾ ਜੇ ਸੱਤਵਾਂ ਦਿਨ ਹੋ ਗਿਆ ਮੈਂ ਭੁੱਲਾਂ ਕਰਨਾ ਪਿਆ ਤੁਸੀਂ ਫਿਰ ਬਖਸ਼ਦੇ ਪਏ ਸੰਗਤ ਜੀ ਯਾਦ ਰੱਖਿਓ ਗੱਲ ਸਿਰਫ ਇੰਨੀ ਹੈ ਡਾਕਟਰ ਤਾਰਨ ਸਿੰਘ ਨੇ ਸ਼ਬਦ ਬੜਾ ਸੋਹਣਾ ਚੁਣਿਆ ਉਹ ਕਹਿੰਦਾ ਹਜ਼ੂਰ ਨੇ ਸੱਤ ਦਿਨ ਥੜੇ ਬਣਾਏ ਚੱਲੀ ਪੀੜ੍ਹੀ ਛੋਟੀਆਂ ਰੂਪ ਦਿਖਾਵਣ ਵਾਰੋ ਵਾਰੀ ਸੱਤ ਪੀੜ੍ਹੀਆਂ ਦੀ ਗੁਰਿਆਈ ਗੁਰੂ ਰਾਮਦਾਸ ਦੇ ਘਰ ਵਿੱਚ ਰਹੀ ਹੈ ਥੜੇ ਵੀ ਸੱਤ ਦਿਨ ਬਣਾਏ ਉੱਥੇ ਜਿਹੜੇ ਸ਼ਬਦ ਲਿਖੇ ਆ ਕਵੀ ਸੰਤੋਖ ਸਿੰਘ ਲਿਖਦੇ ਨੇ ਥੜੇ ਬਣਾਉਂਦਿਆਂ ਗੁਰੂ ਰਾਮਦਾਸ ਕਹਿੰਦੇ ਨੇ ਹਉ ਅਜਾਨ ਨਿਤ ਭੁੱਲਣ ਹਾਰੋ ਸੰਗਤ ਜੀ ਨਿਮਰਤਾ ਬਹੁਤ ਗੁਰੂ ਹਾਂ ਅੱਗੇ ਮੈਂ ਬਾਣੀ ਦਾ ਥੋੜ੍ਹਾ ਜ਼ਿਕਰ ਕਰਨਾ ਗੁਰੂ ਸਾਹਿਬ ਕਹਿੰਦੇ ਹਉ ਅਜਾਨ ਨਿਤ ਭੁੱਲਣ ਹਾਰੋ ਤੁਮ ਕਿਰਪਾਲ ਨਿਜ ਬਿਰਧ ਸਮਾਰੋ ਬਾਰ ਬਾਰ ਬਖਸ਼ਤ ਹੋ ਮੋਹੀ ਅਪਰਾਧੀ ਅਰ ਮੂਰਖ ਕੋਹੀ ਹੇ ਵਾਹਿਗੁਰੂ ਜੀ ਸਤਿਗੁਰੂ ਤੁਸੀਂ ਵਾਰ ਵਾਰ ਮੈਨੂੰ ਬਖਸ਼ ਦਿਓ ਮੈਂ ਕਿੰਨੀਆਂ ਭੁੱਲਾਂ ਕਰਨਾ ਪਿਆ ਹਾਂ ਸਤ ਸੰਗਤ ਜੀ ਗੁਰੂ ਅਮਰਦਾਸ ਜੀ ਨੇ ਗਰਿਆਈ ਗੁਰੂ ਰਾਮਦਾਸ ਜੀ ਨੂੰ ਦਿੱਤੀ ਚਲੋ ਮੈਂ ਅਕਤੂਬਰ 'ਚ ਹਰ ਸਾਲ ਇਹ ਹੀ ਕਥਾ ਕਰਨਾ ਕਈ ਸਾਲ ਹੋ ਗਿਆ ਪਰ ਗੁਰੂ ਰਾਮਦਾਸ ਕਦੀ ਪੁਰਾਣਾ ਨਹੀਂ ਹੁੰਦਾ ਨਿਤ ਨਵਾਂ ਹੈ ਜਿਨ੍ਹਾਂ ਸਿੰਘਾਂ ਨੇ ਕਿਤੇ ਅੰਮ੍ਰਿਤ ਵੇਲੇ ਇਸ਼ਨਾਨ ਦੀ ਸੇਵਾ ਕੀਤੀ ਹੋਵੇ ਸੱਚ ਤੁਹਾਨੂੰ ਦੱਸਣਾ ਉਸ ਸੇਵਾ 'ਚ ਇੰਨੀ ਕਿਰਪਾ ਵਰਤਦੀ ਹੈ
ਜਿਹੜੇ ਸ਼ਬਦ ਉੱਥੇ ਅੰਦਰ ਬਹਿ ਕੇ ਖਾਲਸਾ ਜੀ ਪੜ੍ਹਦੇ ਨਾ, ਉਹ ਸ਼ਬਦ ਮੈਂ ਬਾਹਰੋਂ ਕਿਤੇ ਨਹੀਂ ਸੁਣ। ਉਹ ਸ਼ਬਦ ਜਿਹੜੇ ਸਿੰਘ ਪੜ੍ਹਦੇ ਆ, ਸਤਿਕ ਸ਼ਬਦ ਪੜ੍ਹਦੇ ਆ, ਕਿਆ ਕਮਾਲ ਹੈ। ਗੁਰੂ ਰਾਮਦਾਸ ਗੁਰਿਆਈ ਤੇ ਬਿਰਾਜਮਾਨ ਹੋ ਗਏ। ਹੁਣ ਥੋੜ੍ਹਾ ਜਿਹਾ ਉਹ ਜੋ ਭੱਟ ਸਾਹਿਬ ਕਹਿੰਦੇ ਪਏ, ਗੁਰੂ ਰਾਮਦਾਸ ਉਹਨਾਂ ਨੇ ਆਪਣੀ ਹਯਾਤੀ ਵਿੱਚ, ਹੁਣ ਰਚਨਾ ਵਾਲਾ ਪੱਖ ਹੈ, ਸਤਿਗੁਰਾਂ ਨੇ ਆਪਣੇ ਜੀਵਨ ਕਾਲ 'ਚ 19 ਰਾਗ ਗੁਰੂ ਨਾਨਕ ਸਾਹਿਬ ਜੀ ਦੇ ਸਨ ਬਾਣੀ। ਗੁਰੂ ਅੰਗਦ ਦੇਵ ਜੀ ਦੇ ਸਲੋਕ ਨੇ, ਤੁਸੀਂ ਸਾਰੇ ਜਾਣਦੇ ਹੋ, 63 ਸਲੋਕ ਨੇ। ਗੁਰੂ ਅਮਰਦਾਸ ਜੀ ਦੇ 17 ਰਾਗ ਨੇ, ਤੇ ਗੁਰੂ ਰਾਮਦਾਸ ਜਦੋਂ ਗੁਰਿਆਈ ਤੇ ਬਿਰਾਜਮਾਨ ਹੋਏ, ਉਹਨਾਂ ਨੇ ਗੁਰਿਆਈ ਕਾਲ ਵਿੱਚ ਉਸ ਸਮੇਂ ਵਿੱਚ 19 ਰਾਗ ਗੁਰੂ ਨਾਨਕ ਸਾਹਿਬ ਦੇ ਲਏ, 11 ਰਾਗ ਆਪਣੇ ਕੋਲੋਂ ਲੈ ਕੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ। ਗੁਰੂ ਰਾਮਦਾਸ ਜੀ ਦੀ ਬਾਣੀ ਯਾਦ ਰੱਖਿਓ, ਬਿਨਾਂ ਸੰਥਿਆ ਤੋਂ ਆਮ ਬੰਦੇ ਤੋਂ ਵਿਸ਼ਾਮ ਨਹੀਂ ਲੱਗ ਸਕਦਾ। ਇੰਨੀਆਂ ਨੀਆਂ ਲਮੇਰੀਆਂ ਤੁਕਾਂ ਨੇ ਗੁਰੂ ਰਾਮਦਾਸ ਜੀ ਦੀਆਂ। ਗੁਰੂ ਰਾਮਦਾਸ ਜੀ ਦੀ ਸਾਰੀ ਬਾਣੀ 'ਚ ਸਿਰਫ ਇੱਕ ਵਾਰ ਨੂੰ ਛੱਡ ਕੇ, ਜਿਹੜੀ ਗੌੜੀ ਕੀ ਵਾਰ ਹੈ, ਉਹ ਨਿੰਦਕਾਂ ਦੁਸ਼ਟਾਂ ਨੇ ਜੋ ਵਿਰੋਧ ਕਰਦੇ ਸਨ ਉਹਨਾਂ ਪ੍ਰਤੀ ਜ਼ਿਆਦਾ ਸ਼ਬਦ ਨੇ, ਸਾਰੀ ਬਾਣੀ 'ਚ ਸਤਿਗੁਰਾਂ ਨੇ ਬੈਰਾਗ ਵਿੱਚ ਹੀ ਉਚਾਰਨ ਕੀਤੀ ਹੈ। 30 ਰਾਗਾਂ 'ਚ ਬਾਣੀ ਹੈ। ਗੁਰੂ ਗ੍ਰੰਥ ਸਾਹਿਬ 'ਚ 22 ਵਾਰਾਂ ਨੇ ਜੀ, ਭਾਈ ਸਾਹਿਬ ਤੁਸੀਂ ਸੰਥਿਆ 'ਤੇ ਕਰਾਉਂਦੇ ਹੋ, 22 ਵਾਰਾਂ ਵਿੱਚੋਂ ਸਭ ਤੋਂ ਜ਼ਿਆਦਾ ਵਾਰਾਂ ਗੁਰੂ ਰਾਮਦਾਸ ਜੀ ਦੀਆਂ। ਗੁਰੂ ਰਾਮਦਾਸ ਜੀ ਨੇ 8 ਵਾਰਾਂ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀਆਂ, ਹੋਰ ਸ੍ਰੀ ਰਾਗ ਦੀ ਪਹਿਲੀ ਵਾਰ ਹੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੈ। ਧੰਨ ਗੁਰੂ ਰਾਮਦਾਸ, ਉਹਨਾਂ ਦੀ ਜਿਹੜੀ ਸਿਫਤ ਕੀਤੀ ਗਈ ਗੁਰੂ ਗ੍ਰੰਥ ਸਾਹਿਬ 'ਚ, 3 ਥਾਵਾਂ 'ਤੇ ਗੁਰੂ ਰਾਮਦਾਸ ਦੀ ਸਿਫਤ ਆਉਂਦੀ, ਯਾਦ ਰੱਖਿਓ। ਸਭ ਤੋਂ ਪਹਿਲਾਂ ਆਉਂਦੀ ਹੈ ਰਾਮਕਲੀ ਰਾਗ 'ਚ, ਉਹ ਹੈ ਜਿਹੜਾ ਪਿਛਲੇ ਸਾਲ ਆਪਾਂ ਸੱਦ ਦੀ ਕਥਾ ਕੀਤੀ ਸੀ। ਬਾਬਾ ਸੁੰਦਰ ਜੀ ਗੁਰੂ ਅਮਰਦਾਸ ਦੇ ਪੜਪੋਤੇ ਸਿਫਤ ਕਰਦੇ ਆ, ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ, ਜਾਂ ਅਸੀਂ ਪਾਠ ਕੀਤਾ ਸੀ, ਸਤਿਗੁਰੂ ਪ੍ਰਤੰਕ ਹੁੰਦਾ ਬੈ ਰਾਜ ਆਪ ਟਿਕਾਇਆ, ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਉਸ ਅਖੀਰ ਤੇ ਹੈ ਕਿ ਸਾਰਾ ਜਗਤ ਹੈ ਕੋਈ ਕਰ ਬਖੀਲੀ ਨਿਵੈ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ, ਗੁਰੂ ਅਮਰਦਾਸ ਨੇ ਝੁਕਾ ਦਿੱਤਾ। ਅਖੀਰ ਤੇ ਕਹਿੰਦੇ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ। ਪਹਿਲੀ ਵਾਰ ਗੁਰੂ ਰਾਮਦਾਸ ਜੀ ਦੀ ਸਿਫਤ ਬਾਬਾ ਸੁੰਦਰ ਜੀ ਨੇ ਕੀਤੀ। ਉਸ ਤੋਂ ਬਾਅਦ ਰਾਮਕਲੀ ਰਾਗ 'ਚ ਫਿਰ ਦੂਜੀ ਵਾਰ ਜਿਹਨੇ ਸਿਫਤ ਕੀਤੀ ਉਹ ਗੁਰੂ ਕੇ ਰਬਾਬੀਆਂ ਨੇ ਕੀਤੀ, ਭਾਈ ਸੱਤਾ ਜੀ ਤੇ ਭਾਈ ਬਲਵੰਡ ਰਾਏ ਜੀ। ਸੱਤਾ ਜੀ ਕੇਵਲ ਭਾਈ ਸੱਤਾ ਹੈ, ਬਲਵੰਡ ਰਾਏ ਹੈ। ਤੁਸੀਂ ਪੜ੍ਹਦੇ ਹੋ ਨਾ ਜਿਹੜਾ ਪਾਠ, ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੇ ਡੂਮਾਖੀ, ਸੱਤੇ ਨਾਲ ਡੂਮ ਸ਼ਬਦ ਹੈ। ਇਹ ਡੂਮ ਯਾਦ ਕਰਕੇ ਨਾ ਸਮਝਿਓ, ਕਿਉਂਕਿ ਰਾਮਕਲੀ ਕੀ ਵਾਰ ਵਿੱਚ ਜਾਰੇ ਸ਼ਬਦ ਡੂਮਾਂ ਨਾਲ ਸੰਬੰਧਿਤ ਨੇ, ਜਿਹੜੋ ਉਹਦੀ ਬੋਲੀ ਨਹੀਂ ਹੁੰਦੀ। ਹੁਣ ਵੇਖੋ ਆਪਾਂ ਪੰਜਾਬੀ ਬੋਲੀਏ ਤੇ ਮਰਾਸੀ ਬੋਲੇ, ਜ਼ਮੀਨ ਸਮਾਨ ਦਾ ਫਰਕ ਲੱਗਦਾ ਨਾ। ਇਹਦਾ ਮਤਲਬ ਸੀ ਇਹ ਜ਼ਿਆਦਾ ਡੂਮ ਸ਼ਬਦਾਵਲੀ ਇਹਦੇ ਵਿੱਚ। ਹੁਣ ਰਾਏ ਬਲਵੰਡ ਕੌਣ ਹੈ? ਰਾਏ ਕਿਉਂ, ਰਾਏ ਦਾ ਮਤਲਬ ਕੀ? ਦੋਵੇਂ ਭਰਾ ਨੇ। ਰਾਏ ਪਦਵੀ ਗੁਰੂ ਅੰਗਦ ਸਾਹਿਬ ਨੇ ਦਿੱਤੀ ਹੋਈ ਹੈ, ਯਾਦ ਰੱਖਿਓ। ਸ਼੍ਰੀਮਾਨ ਭਾਈ ਵੀਰ ਸਿੰਘ ਲਿਖਦੇ ਆ ਕਿ ਬਲਵੰਡ ਇੰਨੇ ਕਮਾਲ ਦਾ ਸਜੰਦਾ ਸੀ, ਇੰਨੇ ਕਮਾਲ ਦਾ ਰਾਗ ਗਾਉਂਦਾ ਸੀ, ਇਹ ਕਵਿਤਾ ਰਾਜਦਾ ਸੀ, ਇਹਦੇ ਗੁਣ ਨੂੰ ਵੇਖ ਕੇ ਗੁਰੂ ਅੰਗਦ ਦੇਵ ਜੀ ਨੇ ਰਾਏ ਦੀ ਉਪਾਧੀ ਦਿੱਤੀ ਹੈ। ਇਸ ਕਰਕੇ ਕਿਹਾ ਗਿਆ ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੇ ਡੂਮ ਆਖੀ। ਕੋਈ ਦਿਨ ਨਹੀਂ ਦਰਬਾਰ ਸਾਹਿਬ 'ਚ, ਕੋਈ ਦਿਨ ਨਹੀਂ ਜਿਸ ਦਿਨ ਇਸ ਪੌੜੀ ਦਾ ਕੀਰਤਨ ਨਹੀਂ ਹੁੰਦਾ। ਭਾਈ ਸੱਤਾ ਜੀ ਦੀ ਪੌੜੀ ਹੈ ਜੀ, ਕਿਉਂਕਿ 8 ਪੌੜੀਆਂ ਨੇ ਜੀ। ਪਹਿਲੀਆਂ 5 ਪੌੜੀਆਂ ਰਾਏ ਬਲਵੰਡ ਦੀਆਂ ਨੇ, ਇਹ ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ, ਧੰਨ ਧੰਨ ਰਾਮਦਾਸ ਗੁਰ, ਤੇ ਚਾਰੇ ਜਾਗੇ ਚੌਂ ਜੁਗੀ, ਇਹ 3 ਜਿਹੜੀਆਂ ਇਹ ਪੌੜੀਆਂ ਨੇ ਇਹ ਭਾਈ ਸੱਤਾ ਜੀ ਦੀਆਂ ਨੇ। ਆਪ ਜੀ ਜਦੋਂ ਪਾਠ ਕਰੋਗੇ ਇਹ 3 ਪੌੜੀਆਂ ਵਿਦਵਾਨ ਕਹਿੰਦੇ ਅਖੀਰ ਵਾਲੀਆਂ ਭਾਈ ਸੱਤੇ ਦੀਆਂ। ਅੱਜ ਮੈਂ ਹੋਰ ਵੀ ਬੇਨਤੀ ਕਰਕੇ ਆਇਆ, ਕਈ ਵਾਰੀ ਨਾ ਗੁਰੂ ਬਖਸ਼ ਦਿੰਦਾ, ਸਮਾਜ ਨਹੀਂ ਕਦੀ ਬਖਸ਼ਦਾ, ਤੇ ਸਮਾਜ ਤੋਂ ਕਦੀ ਆਸ ਵੀ ਨਾ ਰੱਖਿਓ ਬਖਸ਼ਣ ਦੀ, ਇਹ ਕਦੀ ਨਹੀਂ ਬਖਸ਼ਦਾ। ਮੈਂ ਸੱਚ ਕਹਿੰਦਾ, ਅੱਜ ਵੀ ਮਾੜੀ ਜੀ ਕਿਤੇ ਕੀਰਤਨੀਆਂ ਦੀ ਗੱਲ ਚੱਲਿਆ ਬਗੈਰ ਇਹ ਰਬਾਬੀ ਸੱਤਾ ਬਲਵੰਡ ਹੋ ਗਏ। ਸੱਤਾ ਬਲਵੰਡ ਕਿੰਨੇ ਬਣ ਜਾਣਾ ਜੀ? ਸਰ ਉਹ ਤਾਂ ਵਾਪਸ ਆ ਗਏ,
ਉਹਨਾਂ ਦੇ ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਸੀਨੇ ਨਾਲ ਲਾਇਆ। ਦੋਨੋਂ ਭਰਾਵਾਂ ਨੇ ਇਕੱਠੇ ਲਾਹੌਰ ਡੇਰਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੀ ਹਜ਼ੂਰੀ ਵਿੱਚ ਆਪਣਾ ਚੋਲਾ ਛੱਡਿਆ ਸੀ, ਸ਼ਾਇਦ ਆਪ ਨੂੰ ਪਤਾ ਹੋਣਾ। ਦੋਨੋਂ ਭਰਾ ਜਦੋਂ ਸਤਿਗੁਰੂ ਡੇਰਾ ਸਾਹਿਬ ਦੀ ਸੇਵਾ ਕੀਤੀ, ਗੁਰੂ ਹਰਗੋਬਿੰਦ ਸਾਹਿਬ ਗਏ ਨਾ, ਤੇ ਇਹ ਡੇਰਾ ਸਾਹਿਬ ਦੀ ਪਹਿਲੀ ਸੇਵਾ ਭਾਈ ਲੰਗਾਹ ਨੂੰ ਦਿੱਤੀ ਗਈ ਗੁਰੂ ਹਰਗੋਬਿੰਦ ਸਾਹਿਬ ਨੇ। ਜਦੋਂ ਉੱਥੇ ਮਹਾਰਾਜ ਗਏ, ਇਹਨਾਂ ਦੋਨਾਂ ਭਰਾਵਾਂ ਕੀਰਤਨ ਕੀਤਾ ਜੀ, ਇਹਨੇ ਵਜਤ ਚੋਦਨ ਕੀਰਤਨ ਕੀਤਾ, ਤੇ ਕੀਰਤਨ ਦੀ ਸਮਾਪਤੀ ਖੀਰਲੀ ਪੌੜੀ ਲਾ ਕੇ ਦੋਨੋਂ ਭਰਾ ਇਕੱਠੇ ਖੜੇ ਹੋਏ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੇਖਿਆ ਤੇ ਬੇਨਤੀ ਕੀਤੀ, ਮਹਾਰਾਜ ਜੀ ਸਾਡਾ ਦੋਨਾਂ ਦਾ ਅੰਤਲਾ ਸਮਾਂ ਆ ਗਿਆ ਹੈ। ਸਰੀਰ ਪਤਾ ਕਿਉਂ ਹੈ, ਅਸੀਂ ਸਟੇਜਾਂ ਤੇ ਬੋਲਣ ਲੱਗ ਪੈਂਦੇ ਹਾਂ ਸੱਤਾ ਬਲਵੰਡ ਪਿਆਰਿਓ। ਉੱਥੇ ਬਚਨ ਲਿਖਿਆ ਗੁਰਮੂਰਤ ਮਨ ਮੈਂ ਦਿਲ ਕੀਨੀ, ਗੁਰੂ ਹਰਗੋਬਿੰਦ ਸਾਹਿਬ ਨੂੰ ਹਿਰਦੇ ਚ ਵਸਾ ਲਿਆ, ਤੇ ਕਮਾਲ ਦੀ ਗੱਲ ਸਤ ਨਾਮ ਕਹਿ ਬਪ ਤਜਦੀਨੀ, ਸਤ ਨਾਮ ਵਾਹਿਗੁਰੂ ਕਹਿ ਕੇ ਮੱਥਾ ਟੇਕਿਆ, ਦੋਨਾਂ ਨੇ ਸਰੀਰ ਛੱਡ ਦਿੱਤੇ। ਉੱਥੇ ਫਿਰ ਸੱਤਾ ਜੀ ਨੇ ਜਿਹੜੀ ਸਿਫਤ ਕੀਤੀ, ਉਹ ਸਿਫਤ ਦੇ ਸ਼ਬਦ ਕਮਾਲ ਦੇ ਨੇ। ਉੱਥੇ ਵੀ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ। ਮੈਂ ਥੋੜ੍ਹੀ ਜਿਹੀ ਬੇਨਤੀ ਕਰ ਜਾਂਦਾ, ਇਹਦੇ ਅਰਥ ਆਪਾਂ ਕਰਨੇ ਆ। ਤੀਸਰਾ, ਗੁਰੂ ਗ੍ਰੰਥ ਸਾਹਿਬ ਵਿੱਚ ਤੀਜੀ ਥਾਂ ਤੇ ਫਿਰ ਸਵਈਆਂ ਵਿੱਚ ਭੱਟਾਂ ਨੇ ਸਿਫਤ ਕੀਤੀ, 123 ਸਵਈਏ ਨੇ, 123 ਕਹਿੰਦੇ ਹਾਂ, 63 ਸਵਈਏ ਚਾਰ ਗੁਰੂ ਸਾਹਿਬਾਨ ਦੀ ਸਿਫਤ ਵਿੱਚ ਨੇ, ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਤੇ ਗੁਰੂ ਅਰਜਨ ਦੇਵ ਜੀ। ਚਾਰ ਪਾਤਸ਼ਾਹਾਂ ਦੀ ਸਿਫਤ ਵਿੱਚ ਸਿਰਫ 63 ਨੇ, 60 ਸਵਈਏ ਇਕੱਲੇ ਭੱਟਾਂ ਨੇ ਗੁਰੂ ਰਾਮਦਾਸ ਦੀ ਸਿਫਤ ਵਿੱਚ ਉਚਾਰਨ ਕੀਤੇ ਆ। ਥੋੜ੍ਹਾ ਜਿਹਾ ਆਪ ਜੀ ਟਿਕਾਅ ਬਣਾਇਓ, ਮੇਰੀ ਬੇਨਤੀ ਹੈ, ਕਿਉਂਕਿ ਮੈਂ ਵੀ ਲਗਾਤਾਰ ਬੋਲਦਾ ਆ ਰਿਹਾ ਹਾਂ, ਅਤੇ ਪ੍ਰੋਗਰਾਮ ਬਣਾਉਣ ਵਾਲੇ ਤਾਂ ਬੈਠੇ ਨੇ BC, ਅਤੇ ਮੈਂ ਤਾਂ ਉਹਨਾਂ ਨੂੰ ਅੱਜ ਕਿਹਾ ਵੀ ਮੈਂ ਗੱਡੀ 'ਤੇ ਆਇਆ ਨਹੀਂ, ਵੀ ਇੱਕ ਡਰਾਈਵਰ ਲੱਥਾ ਦੂਜਾ 'ਚ ਲਾ ਜਾਏਗਾ। ਆਖਿਰ ਸਰੀਰ ਪਰ ਸੰਗਤ ਜੀ, ਸੰਗਤ ਦਾ ਔਰਾ ਇੰਨਾ ਜ਼ਬਰਦਸਤ ਅਤੇ ਥਕਾਵਟ ਦੂਰ ਕਰ ਦਿੰਦਾ। ਭੱਟਾਂ ਨੇ 60 ਸਵਈਏ ਕਹੇ, ਹੁਣ ਉਹ 60 ਸਵਈਆਂ ਵਿੱਚ ਜਿਹੜੇ ਸ਼ਬਦ ਭੱਟ ਗੁਰੂ ਰਾਮਦਾਸ ਲਈ ਵਰਤ ਗਿਆ ਸੀ, ਨਹੀਂ ਵਰਤ ਸਕਦੇ ਜੀ। ਭੱਟਾਂ ਦੀ ਸ਼ਰਧਾ ਦੇਖੋ, ਕਹਿੰਦੇ ਨੇ ਗੁਰੂ ਰਾਮਦਾਸ ਜੀ ਜਿਸ ਵਾਹਿਗੁਰੂ ਨੂੰ ਕਹਿੰਦੇ ਨੇ ਸਭ ਦਾ ਮੁੱਢ ਹੈ, ਜਿਸ ਪਰਮਾਤਮਾ ਨੂੰ ਕਹਿੰਦੇ ਨੇ ਸਭ ਦੀ ਪਾਲਣਾ ਕਰਨ ਵਾਲਾ ਹੈ, ਹੇ ਧੰਨ ਗੁਰੂ ਰਾਮਦਾਸ ਜੀ, ਅਸੀਂ ਉਹ ਤੇ ਨਹੀਂ ਦੇਖਿਆ ਇਸ ਧਰਤੀ ਤੇ ਜਿਹੜੀ ਪ੍ਰਤੱਖ ਪਰਮਾਤਮਾ ਦੀ ਦੇਓ ਗੁਰੂ ਰਾਮਦਾਸ ਹੈ। ਇੱਕ ਬਚਨ ਹੁੰਦਾ ਪ੍ਰਤੱਖ ਦੇਹ ਪਾਰ ਬ੍ਰਹਮ ਸਵਾਮੀ, ਇਹ ਨੋਟ ਕਰਿਓ, ਭੱਟ ਸਾਹਿਬ ਕਹਿ ਰਹੇ ਨੇ ਪ੍ਰਤੱਖ ਦੇਹ, ਪ੍ਰਤੱਖ ਦਾ ਅਰਥ ਕੀ ਹੋ ਗਿਆ, ਇਹਦਾ ਮਤਲਬ ਸਾਹਮਣੇ ਜ਼ਾਹਰ ਜ਼ਹੂਰ ਹੈ। ਪ੍ਰਤੱਖ ਦੇ ਪਾਰ ਬ੍ਰਹਮ ਸਵਾਮੀ ਆਦਿ ਰੂਪ ਪੋਖਣ ਭਰਨੰ, ਜਿਸ ਕਰਤਾਰ ਨੂੰ ਸਭ ਦਾ ਮੁੱਢ ਭਰਨ ਪੋਖਣ ਦਰ ਤੇ ਰੋਜ਼ੀ ਦੇਣ ਵਾਲਾ ਮੰਨਦੇ ਆ, ਉਸ ਪ੍ਰਤੱਖ ਦੇਹ ਦਾ ਨਾਮ ਗੁਰੂ ਰਾਮਦਾਸ ਹੈ। ਹੁਣ ਭਾਈ ਸਾਹਿਬ ਜਿਹੜਾ ਕੀਰਤਨ ਕਰਕੇ ਗਏ, ਆਪ ਸੰਗਤ ਨਾਲ ਬੋਲ ਰਹੇ ਸੀ ਕਿ ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧੰਨ ਧੰਨ ਕਰੋ, ਕਿਉਂ ਕਰੋ। ਉਂਝ ਧੰਨ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਚ ਬਹੁ ਅਰਥਾਂ ਚ ਆਇਆ, ਧੰਨ ਦੇ ਅਰਥ ਇੱਕ ਨਹੀਂ, ਤੇ ਗੁਰੂ ਗ੍ਰੰਥ ਸਾਹਿਬ ਦੀ ਵੋਕੈਬਲਰੀ ਐਸੇ ਕਮਾਲ ਦੀ ਏ, ਤੁਸੀਂ ਇੱਕ ਸ਼ਬਦ ਇੱਕ ਲਫ਼ਜ਼ ਚੁਣ ਕੇ ਕਹੋ ਜੀ ਇਹਦੇ ਅਰਥ ਦੱਸੋ, ਸਿਆਣਾ ਗਾਨੀ ਕਦੀ ਨਹੀਂ ਕਹੇਗਾ ਇਹਦੇ ਅਰਥ ਇਹ ਨੇ, ਉਹ ਕਹੇਗਾ ਪਹਿਲਾਂ ਤੁੱਕ ਬੋਲ, ਇਹ ਕਿਹੜੀ ਤੁੱਕ ਚ ਆਇਆ, ਕਿਸ ਕੰਸੈਪਟ ਚ ਆਇਆ। ਹੁਣ ਇੱਥੇ ਸ਼ਬਦ ਆਇਆ ਮਿਲ ਸੰਗਤ ਧੰਨ ਧੰਨ ਕਰੋ, ਇੱਥੇ ਧੰਨ ਦੇ ਅਰਥ ਸ਼ਿਫਤ ਕਰੋ। ਉਂਝ ਗੁਰੂ ਗ੍ਰੰਥ ਸਾਹਿਬ ਚ ਧੰਨ ਦੇ ਬਹੁ ਅਰਥ ਨੇ, ਇੱਕ ਧੰਨ ਦਾ ਅਰਥ ਆ ਪੈਸਾ, ਕਾਚਾ ਧੰਨ ਸੰਚੈ ਮੂਰ ਗਵਾਰ, ਇੱਕ ਧੰਨ ਦਾ ਅਰਥ ਨਾਮ, ਇਹ ਧੰਨ ਅਖੁੱਟ ਨਾਨ ਖੁੱਟੈ ਨਾ, ਜੇ ਅਰਥ ਬਦਲ ਗਿਆ ਨਾ ਜੀ। ਤੀਜਾ ਧੰਨ ਦਾ ਅਰਥ ਹੈ ਪਤਨੀ, ਧੰਨ ਫਿਰ ਇਹ ਨਾ ਆਖੀਆਂ, ਅਰਥ ਬਦਲ ਗਿਆ। ਤੀਜਾ ਧੰਨ ਦਾ ਅਰਥ ਹੈ ਇਸਤਰੀ। ਚੌਥਾ ਗੁਰੂ ਗ੍ਰੰਥ ਸਾਹਿਬ ਵਿੱਚ ਧੰਨ ਦਾ ਅਰਥ ਹੈ ਸਾਡੀ ਕਾਇਆ, ਧੰਨ ਕਹਿ ਤੂੰ ਵਸ ਮੈਂ ਨਾਲੇ, ਪ੍ਰੈ ਸੁਖ ਵਾਸੀ ਬਾਲ ਗੋਪਾਲੇ, ਚੌਥਾ ਅਰਥ ਆ ਗਿਆ। ਪੰਜਵਾਂ ਗੁਰੂ ਗ੍ਰੰਥ ਸਾਹਿਬ ਵਿੱਚ ਅਰਥ ਹੈ ਸ਼ਾਬਾਸ਼ ਕਹਿਣਾ। ਹੁਣ ਸਵਾਲ ਉੱਠੇਗਾ ਵੀ ਗੁਰੂ ਰਾਮਦਾਸ ਜੀ ਨੂੰ ਧੰਨ ਧੰਨ ਕਹਿ ਕੀ ਹੋ ਜਾਣਾ। ਇਹ ਗੱਲ ਯਾਦ ਰੱਖਿਓ, ਤੁਸੀਂ ਕਹੋਗੇ ਸ਼ਾਇਦ ਉੱਥੋਂ ਆਏ ਪ੍ਰਬੰਧ ਦੀ ਗੱਲ ਕਰਦਾ, ਪ੍ਰਬੰਧ ਕਦੀ ਵੀ ਠੀਕ ਨਹੀਂ,
ਤੇ ਕਦੀ ਰਹਿਣਾ ਵੀ ਨਹੀਂ। ਨੋਟ ਕਰ ਲਿਓ, ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿੰਨਾ ਨੀ ਮੱਥਾ ਟੇਕਣ ਦਿੱਤਾ, ਉਦੋਂ ਸ਼੍ਰੋਮਣੀ ਕਮੇਟੀ ਤੇ ਨਹੀਂ ਸੀ ਨਾ, ਕਿਉਂਕਿ ਅਕਸਰ ਨੇੜੇ ਰਹਿਣ ਵਾਲਾ ਬੰਦਾ ਗੁਰੂ ਤੋਂ ਦੂਰ ਚਲਾ ਜਾਂਦਾ ਹੈ। ਬਾਗਾਂ ਵਾਲਾ ਜਿਹੜਾ ਨੇੜੇ ਰਹਿ ਕੇ ਅੰਦਰ ਦੀ ਸ਼ਰਧਾ ਨਾ ਜਿਹਦੀ ਮਰੇ, ਸ਼ਰਧਾ ਬਣੀ ਰਹੇ। ਰਾਤ ਨੂੰ ਗੁਰੂ ਰਾਮਦਾਸ ਦੀ ਪਰਿਕਰਮਾ ਚ ਇੱਕ ਮੈਂ ਤੁਹਾਨੂੰ ਉਦਾਹਰਨ ਦਿੰਦਾ। ਦਾਸ ਦਾ ਇੱਕ ਸੁਭਾਅ ਹੈ, ਜਦੋਂ ਜਾਈਦਾ ਸੇਵਾ ਚ, ਮੈਂ ਤੁਹਾਨੂੰ ਵੀ ਕਹਾਂਗਾ ਕਿ ਗੁਰੂ ਰਾਮਦਾਸ ਦੇ ਭਾਂਡਿਆਂ ਚ ਜ਼ਰੂਰ ਖਲੋਣਾ ਹੈ। ਜੇ ਭਿੱਜੀਆਂ ਰੂਹਾਂ ਦੇ ਦਰਸ਼ਨ ਕਰਨੇ ਨਾ ਜੋੜਿਆਂ ਵਿੱਚ ਭਾਂਡਿਆਂ ਵਿੱਚ, ਰਾਤ ਦੀ ਪਰਿਕਰਮਾ ਚ ਕਿਤੇ ਦੀਦਾਰ ਕਰਿਓ, ਉੱਥੇ ਭਾਂਡਿਆਂ ਚ ਖਲੋਤਿਆਂ ਇੱਕ ਬਜ਼ੁਰਗ ਆਉਂਦੇ ਨੇ, ਅੱਜ ਵੀ ਆਉਂਦੇ ਨੇ ਜੀ, ਉਹਨਾਂ ਦਾ ਨੇਮ ਹੈ, 4 ਵਜੇ ਆ ਜਾਂਦੇ ਆ ਤੇ ਸਵੇਰੇ ਸਤਿਗੁਰਾਂ ਦਾ ਕਿਵਾੜ ਖੁੱਲਿਆ। ਮੈਂ ਸ਼ਾਇਦ ਪਿਛਲੇ ਸਾਲ ਸੁਣਾਈ ਸੀ, ਉਹ ਯੂਟਿਊਬ ਤੇ ਉਹਨਾਂ ਪਾਇਆ, ਕੇਸਰੀ ਦਸਤਾਰ ਬੰਦ ਆ, ਪਹਿਲਾ ਜਿਹੜਾ ਜਦੋਂ ਕਿਵਾੜ ਖੁੱਲਦਾ ਨਾ ਜੀ, ਤੇ ਸ਼ਬਦ ਪੜੇ ਜਾਂਦੇ ਨੇ, ਦਰ ਮਨ ਦੇ ਠਾਡੇ ਦਰਬਾਰ। ਉਸ ਵਕਤ ਦੀ ਯਾਦ ਰੱਖਿਓ, ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਨਾਂ ਸੁਣਿਆ ਹੋਣਾ ਤੁਸੀਂ, 123 ਸਾਲ ਬਾਬਾ ਜੀ ਜੀ ਕੇ ਗਏ, 123 ਸਾਲਾਂ ਵਿੱਚ 70 ਸਾਲ ਬਿਨਾਂ ਨਾਗਾ ਕੀਰਤਨ ਕੀਤਾ। 70 ਸਾਲ ਥੋੜੇ ਨਹੀਂ ਹੁੰਦੇ, 70 ਸਾਲ ਲਗਾਤਾਰ ਬਾਬਾ ਸ਼ਾਮ ਸਿੰਘ, ਹੁਣ ਲਾਈਵ ਚੱਲਦਾ ਨਾ ਇੱਥੇ ਦਰਬਾਰ ਸਾਹਿਬ, ਅੱਜ ਕੱਲ੍ਹ ਆਸਾ ਕੀ ਵਾਰ ਤੋਂ ਪਹਿਲਾਂ ਇੱਕ ਜਥਾ ਕੀਰਤਨ ਕਰਦਾ, ਗਰਮੀਆਂ 'ਚ ਲਾਈਵ ਹੋ ਜਾਂਦਾ, ਉਹਨੂੰ ਕਹਿੰਦੇ ਦੁਪਹਿਰੇ ਦੀ ਚੌਕੀ। ਉਹ ਚੌਕੀ ਬਾਬਾ ਸ਼ਾਮ ਸਿੰਘ ਜੀ ਨੇ ਸ਼ੁਰੂ ਕੀਤੀ ਸੀ, 70 ਸਾਲ ਬਿਨਾਂ ਨਾਗਾ ਕੀਰਤਨ ਕੀਤਾ ਤੇ 70 ਸਾਲ ਕਿਵਾੜ ਖੁੱਲਣ ਲੱਗਿਆ ਇੱਕ ਸ਼ਬਦ 70 ਸਾਲ ਲਗਾਤਾਰ ਪੜ੍ਹਦੇ ਰਹੇ, ਦਰ ਮਾਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ, ਖੋਲ ਕਿਵਾੜ। ਜਦੋਂ ਕਿਵਾੜ ਖੁੱਲਦਾ ਦਰਬਾਰ ਸਾਹਿਬ ਦੀ ਹਰ ਚੀਜ਼, ਇੱਕ ਤਾਂ ਉੱਥੇ ਮੱਥਾ ਟੇਕਦਿਆਂ ਨੈਗੇਟਿਵ ਬਿਰਤੀ ਲੈ ਕੇ ਨਹੀਂ ਜਾਣੀ, ਜੇ ਪਹਿਲਾਂ ਹੀ ਕਚਰਾ ਭਰਿਆ ਪਿਆ ਨਾ ਜੀ, ਇੱਥੇ ਆ ਜੀ, ਇੱਥੇ ਆ ਜੀ, ਜਿੰਨੇ ਮਰਜ਼ੀ ਚੱਕਰ ਲਾ ਲਿਓ, ਖੀਰ ਤੇ ਸੁੱਕੇ ਆਵਾਂਗੇ। ਆਪਾਂ ਪੋਜ਼ਿਟਿਵ ਬਿਰਤੀ ਲੈ ਕੇ ਜਾਣਾ। ਉੱਥੇ ਜਦੋਂ ਕਿਵਾੜ ਖੁੱਲਦਾ ਤੇ ਜਿਹੜੇ ਸਿੰਘ ਅੰਦਰ ਹੀ ਇਸ਼ਨਾਨ ਕਰਕੇ ਖਲੋਤੇ ਹੁੰਦੇ ਆ, ਉਹ ਫਿਰ ਆਈ ਸੰਗਤ ਨੂੰ ਫਤਿਹ ਬੁਲਾਉਂਦੇ ਆ, ਕਿਉਂਕਿ ਉਹ ਸੰਗਤ ਦੇ ਦਰਸ਼ਨ ਕੀਤੇ ਜਾਂਦੇ ਨੇ ਜਿਹੜੀ ਕਿਵਾੜ ਖੋਲ ਕੇ ਰਾਤ ਦੀ ਬੈਠੀ ਅੰਦਰ ਆਈ ਹੈ। ਉੱਥੇ ਉਹ ਬਜ਼ੁਰਗ ਇੱਕ ਤਾਂ ਭਾਂਡਿਆਂ 'ਚ ਆਉਂਦੇ ਨੇ ਰੋਜ਼, ਦੂਜਾ ਕਿਵਾੜ ਖੇਲਣ ਵੇਲੇ ਸੰਗਤ ਨਾਲ ਆਉਂਦੇ ਆ। ਮੈਂ ਭਾਂਡੇ ਸੇਵਾ ਜਾਣਾ ਵਾਂ, ਹਉਮੈ 'ਚ ਨਹੀਂ ਕਹਿੰਦਾ, ਹਰ ਪ੍ਰਚਾਰਕ ਨੂੰ ਜਾਣਾ ਚਾਹੀਦਾ। ਮੈਂ ਤੇ ਲੀਡਰਾਂ ਨੂੰ ਕਿਹਾ ਸੀ, ਭਾਂਡੇ ਮਾਂਜੋ ਨਹੀਂ ਤੇ ਤੁਹਾਨੂੰ ਗੁਰੂ ਮਾਂਜ ਕੇ ਰੱਖ ਦੇਣਾ ਹੈ। ਭਾਂਡਿਆਂ ਨੂੰ ਅੰਦਰ ਸ਼ੁੱਧ ਹੁੰਦਾ, ਇਸ ਕਰਕੇ ਨਹੀਂ ਭਾਂਡਾ ਮਾਂਜਣਾ ਮੈਂ ਹਿੰਦੂ ਮੁਸਲਮਾਨ ਦਾ ਮਾਂਜ ਰਿਹਾ, ਉਹ ਭਾਂਡਾ ਇਸ ਤਰ੍ਹਾਂ ਮਾਂਜਣਾ ਮੈਂ ਗੁਰੂ ਰਾਮਦਾਸ ਜੀ ਦਾ ਮਾਂਜ ਰਿਹਾ। ਅਸੀਂ ਭਾਂਡਿਆਂ 'ਚ ਖਲੋਤੇ ਤੇ ਉਹ ਮੈਨੂੰ ਕਹਿੰਦੇ, ਮੈਂ ਤੁਹਾਡੇ ਨਾਲ ਗੱਲ ਕਰਨੀ, ਮੇਰਾ ਨਾਂ ਲੈ ਕੇ ਅੱਖਾਂ ਭਰੀਆਂ। ਮੇਰੇ ਮਨ 'ਚ ਆਇਆ ਵੀ ਸ਼ਾਇਦ ਕਿਉਂਕਿ ਘਰ ਦਾ ਦੁੱਖ ਹੁੰਦਾ ਤੇ ਰੋਜ਼ ਪਿਆਰ ਕਰਦੇ ਨੇ, ਕਹਿੰਦੇ ਤੁਹਾਡੇ ਜਾਣ ਤੋਂ ਬਾਅਦ ਮੈਂ ਬਾਟੀਆਂ ਤੁਹਾਡੇ ਨਾਂ ਦੀਆਂ ਮਾਂਜ ਦੇਣਾ। ਮੈਂ ਗਿਆ, ਅੱਖਾਂ ਜ਼ਰੂਰ ਨਮ ਸਨ, ਕਹਿੰਦੇ ਨੇ ਮੇਰੇ ਗੁਰੂ ਰਾਮਦਾਸ ਅੱਗੇ ਅੱਜ ਅਰਦਾਸ ਕਰੋ। ਮੈਂ ਕਿਹਾ, ਬਾਪੂ ਜੀ ਤੁਸੀਂ ਤਾਂ ਆਪ ਇੰਨੀ ਸੇਵਾ ਕਰਦੇ ਹੋ, ਮੈਂ ਤਾਂ ਕਦੀ ਕਦੀ ਆਉਂਦਾ। ਕਹਿੰਦੇ ਮੇਰਾ ਪੁੱਤਰ ਰਾਤ ਦਾ 45 ਸਾਲ ਦਾ ਮਰ ਗਿਆ, ਅੱਜ ਮੈਂ ਉਹਦਾ ਸੰਸਕਾਰ ਕਰਕੇ ਸੇਵਾ 'ਚ ਆ ਗਿਆ, ਅਤੇ ਇਹ ਅਰਦਾਸ ਕਰੋ, ਇਦੋਂ ਵੱਡਾ ਦੁੱਖ ਕੋਈ ਨਹੀਂ ਹੁੰਦਾ। ਗੁਰੂ ਰਾਮਦਾਸ ਕਰੇ ਮੇਰਾ ਕਦੀ ਨੇਮ ਨਾ ਟੁੱਟੇ। ਆਪਾਂ ਸਿੱਖ ਲੱਭਣਿਆ ਪਰਨਿਆਂ ਵਾਲਿਆਂ 'ਚੋਂ ਸਿੱਖ ਖਲੋਤਾ ਕਿਤੇ ਭਾਂਡਿਆਂ ਵਿੱਚ, ਉਹ ਅੱਜ ਵੀ ਹੈ ਜੋ ਮਿਲਦੇ ਨੇ, ਸੱਚੀ ਮੇਰਾ ਅੰਦਰ ਚੁੱਕ ਜਾਂਦਾ ਹੈ। ਅਸੀਂ ਧੰਨ ਕਿਉਂ ਕਹਿਣਾ ਗੁਰੂ ਰਾਮਦਾਸ ਜੀ ਨੂੰ? ਯਾਦ ਰੱਖਿਓ, ਸਿਮਤ ਵਿੱਚ ਬੜੀ ਵੱਡੀ ਤਾਕਤ ਹੈ। ਜਿਹੜਾ ਬੰਦਾ ਗੁਰੂ ਦੀ ਨਿਰਮਲ ਹਿਰਦੇ ਨਾਲ ਜਿੰਨੀ ਸਿਮਤ ਕਰੇਗਾ, ਸੱਚ ਹੈ ਵੀ ਉਹ ਗੁਰੂ ਦੇ ਵਿੱਚ ਅਭੇਦ ਹੁੰਦਾ ਜਾਏਗਾ। ਸਿਫਤੀ ਗੰਢ ਪਵੇ ਦਰਬਾਰ, ਸਿਫਤੀ ਤੁਸੀਂ ਰੋਜ਼ ਜਪਜੀ ਸਾਹਿਬ 'ਚ ਪੜ੍ਹਦੇ ਹੋ, ਖਾਲਸਾ ਜੀ ਸਾਹ ਲਾਹੀ ਸਾਹ ਲਾਹੇ ਏਤੀ ਸੁਰਤ ਨਾ ਪਾਈਆ, ਨਦੀਆਂ ਅਤਹਿ ਵਾਹ ਪਵੇ ਸਮੁੰਦਰ ਨਾ ਜਾਣੀਏ। ਨਦੀਆਂ ਤੇ ਨਾਲੇ ਪਾਣੀ ਦੇ ਭਰੇ ਹੋਏ ਸਮੁੰਦਰ 'ਚ ਆ ਮਿਲਦੇ ਆ। ਜਿਹੜਾ ਰੋਜ਼ ਸਿਫਤ ਦੀ ਨਦੀ ਬਣਾ ਕੇ ਤੁਰਦਾ, ਇੱਕ ਦਿਨ ਗੁਰੂ ਵੀ ਸਮਾ ਜਾਂਦਾ। ਗੁਰੂ ਰਾਮਦਾਸ ਤੁਹਾਨੂੰ ਧੰਨ ਕਹੀਏ, ਕੀ ਮਿਲੇਗਾ? ਹੁਣ ਇਹ ਭੱਟ ਮਹਾਰਾਜ ਦੇ ਦਰਸ਼ਨ ਵੀ ਕੀਤੇ ਇਹਨਾਂ ਨੇ,
ਉਹਨਾਂ ਪਹਿਲਾ ਬਚਨ ਕਿਹਾ ਜੋ ਭਾਈ ਸਾਹਿਬ ਪੜ੍ਹ ਕੇ ਗਏ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿੰਨ। ਹੁਣੇ ਆਪਾਂ ਸੁਣਿਆ ਹੈ ਪਹਿਲਾ ਸ਼ਬਦ ਸਿਮਰੰਤ ਹੈ, ਫਿਰ ਸਿਮਰੰਤ ਹੈ, ਫਿਰ ਥੱਥੇ ਨਾਲ ਹੈ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿੰਨ, ਇਹਦਾ ਅਰਥ ਹੋ ਗਿਆ ਜਿਸ ਗੁਰੂ ਜੀ ਨੂੰ ਚੇਤੇ ਕੀਤਿਆਂ, ਸਤਿਗੁਰੂ ਨੂੰ ਸਿਮਰਦਿਆਂ। ਨੈਣ ਦਾ ਲਫ਼ਜ਼ੀ ਅਰਥ ਅੱਖਾਂ, ਤਿਮਰ ਦਾ ਅਰਥ ਹਨੇਰਾ। ਵਾਹ ਵਾਹ ਕਹਿੰਦੇ ਨੇ ਕਈ ਜਨਮਾਂ ਦਾ ਹਨੇਰਾ ਚੁੱਕੀ ਬੈਠਾ ਹੈ। ਆਹ ਤੈਨੂੰ ਦੱਸੀਏ, ਜਿਸ ਸਤਿਗੁਰੂ ਨੂੰ ਧੰਨ ਧੰਨ ਕਹਿੰਦੇ ਅੰਦਰ ਦਾ ਹਨੇਰਾ ਕੱਟਿਆ ਜਾਂਦਾ, ਪਰ ਅਜੇ ਨਹੀਂ ਦੱਸਿਆ ਕਿਹੜੇ ਸਤਿਗੁਰੂ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿੰਨ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜਪਣਾ ਤੂੰ ਨਾਮ ਹੈ। ਜੇ ਆਪਣੀ ਰਸਨਾ ਤੋਂ ਧੰਨ ਗੁਰੂ ਰਾਮਦਾਸ ਬੋਲੇ, ਉਹ ਨਾਮ ਤੇਰੇ ਅੰਦਰ ਦਿਨ ਬ ਦਿਨ ਰੰਗ ਲਾਈ ਜਾਏਗਾ। ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਅੰਦਰ ਭੱਠੀ ਦੀ ਤਰ੍ਹਾਂ ਤਪ ਰਿਹਾ ਹੈ, ਤੂੰ ਧੰਨ ਗੁਰੂ ਰਾਮਦਾਸ ਬੋਲੀ, ਤੇਰੇ ਅੰਦਰ ਨੂੰ ਠੰਡ ਪੈ ਜਾਏਗੀ। ਤਿੰਨ ਬਚਨ ਹੋ ਗਏ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿੱਠੇ ਕਿਨ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਜੇ ਸਤਿਗੁਰ ਸਿਮਰੰਤ ਰਿਦ ਸਿੱਧ ਨਾਮ ਨਿਧ ਪਾਵੇ। ਕੌਣ ਗੁਰੂ? ਕਹਿਣ ਲੱਗੇ ਸੋਈ ਰਾਮਦਾਸ ਗੁਰ, ਉਸਦਾ ਨਾਮ ਧੰਨ ਗੁਰੂ ਰਾਮਦਾਸ ਹੈ। ਸੋਈ ਰਾਮਦਾਸ ਗੁਰ ਬਲ ਭਾਣ, ਭੱਟ ਬਲ ਜੀ ਕਹਿ ਰਹੇ ਨੇ, ਭਾਣ ਦਾ ਅਰਥ ਬੋਲ ਰਹੇ ਨੇ। ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧੰਨ ਧੰਨ ਕਰੋ। ਬੋਲੋ ਧੰਨ ਗੁਰੂ ਰਾਮਦਾਸ। ਮਿਲ ਸੰਗਤ ਧੰਨ ਧੰਨ ਕਰੋ, ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ। ਨਰੋ ਹੇ ਨਰੋ ਹੇ ਇਨਸਾਨੋ, ਜਿਸ ਸਤਿਗੁਰੂ ਨੂੰ ਚੇਤੇ ਕਰਦਿਆਂ ਪਰਮਾਤਮਾ ਮਿਲ ਜਾਂਦਾ, ਉਸ ਸਤਿਗੁਰੂ ਨੂੰ ਚੇਤੇ ਕਰੋ। ਮੈਂ ਤਾਂ ਬੇਨਤੀ ਕੀਤੀ, ਭਾਈ ਸਾਹਿਬ ਨੇ ਸ਼ਬਦ ਸ਼ੁਰੂ ਕੀਤਾ। ਇੱਕ ਬਚਨ ਹੋਰ ਜਿਹੜਾ ਅਸੀਂ ਪੜ੍ਹਦੇ ਹਾਂ ਰੋਜ਼, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ, ਕਿੱਡੇ ਪਿਆਰੇ ਸ਼ਬਦ ਨੇ ਜੀ। ਜਿਹਨੇ ਪੈਦਾ ਕੀਤੇ ਉਹਨੇ ਸ਼ਿੰਗਾਰਿਆ, ਉਹਨੇ ਸਵਾਰਿਆ। ਕਹਿੰਦੇ ਕਰਾਮਾਤ ਵਾਪਰ ਗਈ ਜੀ ਪੂਰੀ। ਕੀ ਕਰਾਮਾਤ ਵਾਪਰੀ? ਮਾਤਾ ਪਿਤਾ ਜਾ ਚੁੱਕੇ ਆ, ਕਰਾਮਾਤ ਇਹ ਵਾਪਰੀ ਕਿ ਕਰਤੇ ਪੁਰਖ ਨੇ ਆਪਣਾ ਨਿਵਾਸ ਗੁਰੂ ਰਾਮਦਾਸ ਦੇ ਸਰੀਰ ਵਿੱਚ ਕਰ ਲਿਆ। ਫਿਰ ਸੁਣਿਓ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ। ਵਾਹਿਗੁਰੂ ਜੀ ਨੇ ਧਾਰਨ ਕਰ ਲਿਆ, ਆਪ ਸਿਰਜਣਹਾਰ ਹੈ, ਧਾਰਿਆ। ਤੇ ਅੱਗੇ ਸਿੱਖਾਂ ਨੇ ਕੀ ਕੀਤਾ? ਸਿੱਖੀ ਅਤੇ ਸੰਗਤੀ, ਕੀ ਕਿਹਾ ਜੀ? ਏਡਾ ਸ਼ਬਦ ਅਸੀਂ ਚੁਣ ਸਕਾਂਗੇ? ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਹੇ ਗੁਰੂ ਰਾਮਦਾਸ, ਤੁਸੀਂ ਪਾਰ ਬ੍ਰਹਮ, ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਸਦਾ ਰਹਿਣ ਵਾਲਾ ਹੈ, ਅਥਾ ਤੇਰਾ ਕਿਸੇ ਅੰਤ ਨਹੀਂ ਪਾ ਸਕਣਾ, ਅਤੋਲ ਤੈਨੂੰ ਕੋਈ ਤੋਲ ਨਹੀਂ ਸਕਦਾ, ਤੈਨੂੰ ਜੋਖ ਨਹੀਂ ਸਕਦਾ, ਅਟਲ ਅਥਾ ਅਤੋਲ ਤੂੰ, ਤੇਰਾ ਅੰਤ ਨਾ ਪਾਰਾ ਵਾਰਿਆ। ਗੁਰੂ ਕੇ ਰਬਾਬੀਓ, ਤੁਸੀਂ ਵੀ ਕਹਿੰਦੇ ਪਿਓ ਧੰਨ ਧੰਨ ਰਾਮਦਾਸ ਗੁਰੂ ਬੋਲੋ, ਭੱਟ ਵੀ ਕਹਿੰਦੇ ਨੇ ਰਾਮਦਾਸ ਗੁਰੂ ਨੂੰ ਧੰਨ ਕਹੋ, ਤੁਸੀਂ ਦੱਸੋ ਮਿਲਦਾ ਕੀ ਹੈ? ਕਹਿਣ ਲੱਗੇ ਜਿਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ। ਜਿਹਨੇ ਭਾਵਨਾ ਸੰਯੁਕਤ ਯਾਦ ਕੀਤਾ, ਤੁਸੀਂ ਪਾਰ ਕਰ ਦਿੱਤਾ। ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ, ਤੁਧ ਸਾਹ ਪਰਵਾਰਿਆ। ਧੰਨ ਸੋ ਤੇਰਾ, ਥਾਨ ਹੈ ਡਿੱਠੇ ਸਭੇ ਥਾਮ, ਨਹੀਂ ਤੁਧ ਜਿਹਾ। ਧੰਨ ਸੋ ਤੇਰਾ, ਥਾਨ ਹੈ ਸੱਚ ਤੇਰਾ, ਪੈਸ ਕਾਰਿਆ ਦੇ ਅਰਥ ਮੈਂ ਇੱਕ ਵਾਰੀ ਕਰ ਗਿਆ ਜੀ, ਇੱਥੇ ਕਈ ਸਾਲ ਪਹਿਲਾਂ ਕਰਕੇ ਗਿਆ। ਅਸਲ 'ਚ ਪਰਸ਼ੀਅਨ ਦਾ ਸ਼ਬਦ ਹੈ ਪੇਸ਼ਕਾਰਾ, ਕਿਉਂਕਿ ਇਹ ਪੰਜਾਬੀ ਸਾਡੀ, ਅਸੀਂ ਫਾਰਸੀ ਰੋਜ਼ ਹੀ ਸਾਰੇ ਬੋਲਦੇ ਹਾਂ, ਬਹੁਤ ਜ਼ਿਆਦਾ ਬੋਲਦੇ ਹਾਂ, ਕਿਉਂਕਿ ਪੰਜਾਬੀ ਵਿੱਚ ਫਾਰਸ। ਮੈਂ ਤਾਂ ਇੱਕ ਦਿਨ ਕਿਹਾ ਪੰਜਾਬ ਵੀ ਕਿਹੜਾ ਪੰਜਾਬੀ ਦਾ ਸ਼ਬਦ, ਉਹ ਵੀ ਤਾਂ ਫਾਰਸੀ ਦਾ। ਪੰਜ ਆਬ, ਆਬ ਫਾਰਸੀ 'ਚੋਂ ਆਇਆ, ਪੰਜ ਨਾਲ ਤਾਂ ਕਹਿੰਦੇ ਸਨ। ਇੱਥੇ ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ ਹੈ, ਪੇਸ਼ਕਾਰਾ ਕੀ ਹੁੰਦਾ? ਇੱਥੇ ਸ਼ਬਦ ਭੱਟਾ ਰਬਾਬੀ ਸਾਹਿਬ ਨੇ ਵਰਤਿਆ ਪੇਸ਼ਕਾਰਿਆ। ਅਸਲ 'ਚ ਸ਼ਬਦ ਹੈ ਪੇਸ਼ਕਾਰਾ। ਪੇਸ਼ਕਾਰਾ ਪਤਾ ਕੀ ਹੁੰਦਾ? ਅੱਜ ਵੀ ਤੁਸੀਂ ਦੇਖਿਓ ਜਿਹੜੇ ਪੁਸ਼ਤ ਦਰ ਪੁਸ਼ਤ ਰਜਵਾੜੇ ਚੱਲਦੇ ਸਨ ਨਾ ਜੀ, ਬਾਦਸ਼ਾਹ ਜੀ ਜਦੋਂ ਸਵਾਰੀ ਚੱਲਦੀ ਸੀ, ਉਹਦੀ ਪਾਲਕੀ ਚੱਲਦੀ ਸੀ, ਤੇ ਪਹਿਲਾਂ ਨਗਾਰਾ ਵੱਜਦਾ ਹੈ, ਫਿਰ ਪਾਲਕੀ ਨੂੰ ਚੁੱਕਣ ਵਾਲੇ ਕਹਾਰ ਆ ਜਾਂਦੇ ਨੇ। ਉਸ ਤੋਂ ਬਾਅਦ ਜਦੋਂ ਪਾਤਸ਼ਾਹ ਆਪਣੇ ਦਰਬਾਰ ਵਿੱਚ ਸਿੰਘਾਸਨ ਤੇ ਬੈਠਦਾ, ਤੇ ਕਵੀ ਉਹਦੇ ਬੈਠਦਿਆਂ ਬੈਠਦਿਆਂ ਉਹਦੀਆਂ ਸਿਫਤਾਂ ਕਰਨ ਲੱਗ ਪੈਂਦੇ ਨੇ, ਇਹ ਉਹਦੇ ਪੇਸ਼ਕਾਰੇ ਨੇ।
ਬਾਦਸ਼ਾਹ ਦੇ ਪੇਸ਼ਕਾਰੇ ਹੁੰਦੇ ਸਨ, ਪਰ ਅੱਜ ਕਿਤੇ ਨਹੀਂ ਰਹਿ ਗਏ। ਰਜਵਾੜੇ ਹਨ ਪਰ ਪੇਸ਼ਕਾਰੇ ਨਹੀਂ। ਧੰਨ ਗੁਰੂ ਰਾਮਦਾਸ ਜੀ, ਆਪ ਜੀ ਦੇ ਪੇਸ਼ਕਾਰੇ ਜੁਗੋ ਜੁਗ ਅਟਲ ਨੇ। ਇਹੀ ਕਾਰਨ ਕਿ ਗੁਰੂ ਰਾਮਦਾਸ ਦੇ ਘਰ ਚ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਜਾਂਦਿਆਂ ਨਗਾਰਾ ਵੀ ਵੱਜਦਾ ਹੈ, ਮੋਢੇ ਵੀ ਲਾਉਂਦੇ ਹਾਂ, ਤੇ ਇਹੀ ਕਾਰਨ ਪ੍ਰਕਾਸ਼ ਵੇਲੇ ਭੱਟਾਂ ਦੇ ਸਵਈਏ ਫੜੇ ਜਾਂਦੇ ਆ। ਇਹ ਪੇਸ਼ਕਾਰੇ ਨੇ। ਧੰਨ ਸੋ ਤੇਰਾ ਥਾਨਕ ਹੈ, ਸੱਚ ਤੇਰਾ ਪੇਸ਼ਕਾਰਿਆ, ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦੀਆਂ ਸਿਫਤਾਂ ਇੱਕ ਵਚਨ ਮੈਂ ਹੋਰ ਕਰਨਾ। ਜਦੋਂ ਗੁਰੂ ਰਾਮਦਾਸ ਜੀ ਨੂੰ ਪੁੱਛੀਏ, ਉਹ ਕਹਿੰਦੇ ਭਾਈ ਜੇ ਮੈਨੂੰ ਮਿਲਦਾ ਹੈ ਨਾ ਤੇ ਬਚਨ ਮੰਨ ਲੈ, ਸਤਿਗੁਰ ਬਚਨ, ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾਵੈ ਗੋ। ਇਹ ਗੁਰੂ ਰਾਮਦਾਸ ਜੀ ਦਾ ਬਚਨ ਹੈ। ਆਹ ਜਿਹੜਾ ਸ਼ਬਦ ਅਸੀਂ ਪੜ੍ਹਨੇ ਆ ਬਾਣੀ ਗੁਰੂ, ਇਹ ਵੀ ਗੁਰੂ ਰਾਮਦਾਸ ਜੀ ਦਾ ਹੈ। ਗੁਰੂ ਰਾਮਦਾਸ ਜੀ ਨੂੰ ਕਿਵੇਂ ਧਿਆਈਏ, ਕਿਵੇਂ ਸ਼ਬਦ ਕਰੀਏ? ਧੰਨ ਧੰਨ ਰਾਮਦਾਸ ਗੁਰੂ, ਇੱਕ ਤਾਂ ਇਹ ਤਰੀਕਾ, ਦੂਜਾ ਹੈ ਗੁਰੂ ਸਾਹਿਬ ਦੇ ਬਚਨਾਂ ਨੂੰ ਪੜ੍ਹੀਏ, ਬਚਨਾਂ ਨੂੰ ਕਮਾਉਣ ਵਾਸਤੇ ਬੇਨਤੀ ਕਰੀਏ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਅੱਜ ਮੈਂ ਇੰਨੀ ਕੁ ਬੇਨਤੀ ਕੀਤੀ। ਅੱਜ ਭਾਈ ਜਲਬਤ ਸਿੰਘ ਜੀ ਖਾਲੜਾ, ਉਹਨਾਂ ਦਾ ਸ਼ਹਾਦਤ ਦਾ ਦਿਨ ਵੀ ਮਨਾਇਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੀ, ਜ਼ਿਕਰ ਕਰਨਾ ਜ਼ਰੂਰੀ ਹੈ ਨਾ। ਉਹਨ ਤੁਹਾਡੇ ਕਨੇਡਾ ਵਿੱਚ ਹੀ ਬੋਲ ਕੇ ਗਏ ਸਨ ਕਿ ਸੂਰਜ ਛਿਪ ਰਿਹਾ ਸੀ, ਉਸ ਵੀ ਸਾਰੇ ਆਪਾਂ ਸੋਨੇ ਹਾਂ, ਹਨੇਰਾ ਪਸਰ ਰਿਹਾ ਸੀ, ਲੋਕ ਸਹਿਮਦੇ ਸਨ, ਹਨੇਰਾ ਪ੍ਰਭਾਵ ਪਾ ਰਿਹਾ ਹੈ, ਅਤੇ ਕੁੱਲੀ ਵਿੱਚ ਇੱਕ ਬਲਦੇ ਹੋਏ ਦੀਵੇ ਨੇ ਹਨੇਰੇ ਨੂੰ ਵੰਗਾਰ ਦਿੱਤਾ। ਇਹ ਉਹਨਾਂ ਦਾ ਸਪੀਚ ਹੀ ਹੈ ਨਾ। ਉਹਨਾਂ ਖੇਰੇ ਹਨੇਰੇ ਨੂੰ ਵੰਗਾਰਿਆ, ਉਹਨਾਂ ਕਿਹਾ ਜਿੰਨਾ ਮੇਰੇ ਕੋਲ ਦਮ ਹੈ ਮੈਂ ਆਪਣੇ ਨੇੜੇ ਹਨੇਰੇ ਨੂੰ ਫਟਕਣ ਨਹੀਂ ਦਿਆਂਗਾ। ਇੱਕ ਦੀਵਾ ਬਲਿਆ ਤੇ ਕੁੱਲੀ ਕੁੱਲੀ ਵਿੱਚ ਦੀਵਾ ਬਲਣ ਲੱਗ ਪਿਆ। ਹੁਣ ਅਗਲੀ ਬੇਨਤੀ, ਕਈ ਵਾਰੀ ਮਨ ਚੰਦਾ ਨਾ, ਉਹਨਾਂ ਨੇ ਕਿਸੇ ਦਾ ਕਿਸੇ 'ਤੇ ਗੋਲੀ ਚਲਾਈ, ਕਿਸੇ ਉੱਤੇ ਉਹਨਾਂ ਧੱਕਾ ਕੀਤਾ ਜਾਂ ਸ਼ਬਦ ਵਰਤਾ, ਸਿਰਫ ਉਹ ਮਾਨਵੀ ਹੱਕਾਂ ਦਾ ਰਖਵਾਲਾ ਹੈ। ਮੈਂ ਸੀ ਨਹੀਂ ਕਹਿ ਰਿਹਾ, ਯਾਦ ਰੱਖਿਓ, ਮਾਰਨ ਵਾਲੇ ਮਿਟ ਜਾਣਗੇ। ਜਿਹੜਾ ਉਹ ਦੀਵਾ ਬਾਲ ਗਿਆ, ਉਹਦੀ ਜੋਤ ਬੁੱਝਣ ਤੋਂ ਬਾਅਦ ਵੀ ਦੀਵਾ ਕਦੀ ਨਹੀਂ ਬੁੱਝਣਾ, ਕਿਉਂਕਿ ਜਿਹੜੇ ਕੰਮ ਹੁੰਦੇ ਨੇ ਉਹ ਕਦੀ ਬੁੱਝਦੇ ਨਹੀਂ ਹੁੰਦੇ। ਮੈਂ ਅੱਜ ਸੋਚ ਰਿਹਾ ਸਾਂ, ਮਨੁੱਖੀ ਹੱਕਾਂ ਦੀ ਸਭ ਤੋਂ ਪਹਿਲਾਂ ਗੱਲ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ। ਭਾਈ ਸਾਹਿਬ ਵੀ ਲਾਸ਼ਾਂ ਲੱਭ ਰਹੇ ਸਨ, ਸ਼ਮਸ਼ਾਨ ਘਾਟਾਂ 'ਚ ਗਏ, ਲੱਕੜਾਂ ਦਾ ਵੇਰਵਾ ਸਾਰੇ ਵੇਰਵੇ ਇਕੱਠੇ ਕੀਤੇ, ਮੈਂ ਜ਼ਿਆਦਾ ਡਿਟੇਲ 'ਚ ਨਹੀਂ। ਐਮਨਾਬਾਦ ਕਤਲੋਗਾਰਤ ਹੋਈ, ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਕੋਈ ਖੂਨ ਦਾ ਰਿਸ਼ਤੇਦਾਰ ਥੋੜ੍ਹਾ ਸੀ ਐਮਨਾਬਾਦ, ਬੇਦੀ ਨਹੀਂ ਸਨ ਕੋਈ ਰਹਿੰਦੇ, ਪਰ ਗੁਰੂ ਸਾਹਿਬ ਨੇ ਉੱਥੋਂ ਦੀ ਹਾਲਤ ਵੇਖ ਕੇ ਕਿਹਾ ਸੀ, ਰਤਨ ਵਿਗਾੜ ਵਿਗੋਇਆ ਕੁੱਤੀ ਮੋਇਆ ਸਾਰ ਨਾ ਕਾਈ, ਰਤਨਾਂ ਵਰਗੇ ਕੀਮਤੀ ਸਰੀਰ ਕੁੱਤਿਆਂ ਨੇ ਪਾੜ ਕੇ ਸੱਟ ਦਿੱਤੇ, ਇਹਨਾਂ ਨੂੰ ਸਾਂਭਣ ਵਾਲਾ ਵੀ ਕੋਈ ਨਹੀਂ। ਮੈਂ ਬੇਨਤੀ ਕਰਾਂ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕਾਹਦੇ ਲਈ ਜੀ, ਇਹ ਲੋਕ ਭੁੱਲ ਗਏ ਆ। ਗੁਰੂ ਗੋਬਿੰਦ ਸਿੰਘ ਸਰਦਾਰ ਕਪੂਰ ਸਿੰਘ ਗੱਲ ਕਹਿੰਦੇ ਸਨ, ਮੈਂ ਵਿਸ਼ੇ ਤੋਂ ਥੋੜ੍ਹਾ ਜਿਹਾ ਹਟ ਗਿਆ ਕਿਉਂਕਿ ਅੱਜ ਦਾ ਦਿਨ ਦਾ ਜ਼ਿਕਰ ਕਰਨ ਲਈ। ਸਰਦਾਰ ਕਪੂਰ ਸਿੰਘ ICS, ਉਹ ਕਹਿੰਦੇ ਸਨ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਧਰਮ ਦੀ ਸਵਤੰਤਰਤਾ ਲਈ, ਧਰਮ ਦੀ ਰਾਖੀ ਲਈ, ਤੀਜਾ ਸ਼ਬਦ ਵਰਤਦੇ ਹੁੰਦੇ ਸਨ ਆਤਮ ਪੁਰਖ ਦੀ ਗੌਰਵਤਾ ਲਈ, ਮੈਨੂੰ ਸ਼ਬਦ ਬੜੇ ਚੰਗੇ ਲੱਗੇ। ਇਹ ਸਰਦਾਰ ਸਾਹਿਬ ਜਲੰਧਰ ਰੇਡੀਓ 'ਤੇ ਬੋਲੇ ਸਨ, ਧਰਮ ਦੀ ਸਵਤੰਤਰਤਾ, ਦੂਜਾ ਸ਼ਬਦ ਧਰਮ ਦੀ ਰਾਖੀ, ਤੀਜਾ ਆਤਮ ਪੁਰਖ ਦੀ ਗੌਰਵਤਾ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਤਾਕਾ ਸ਼ਬਦ ਵਰਤਿਆ, ਤਿਲਕ ਜੰਯੂ ਰਾਖਾ ਪ੍ਰਭ, ਤਾਕਾ ਉਹਨਾਂ ਦਾ, ਯਾਦ ਰੱਖਿਓ, ਆਪਣਾ ਸ਼ਬਦ ਨਹੀਂ ਵਰਤਿਆ, ਤਿਲਕ ਜੰਯੂ ਰਾਖਾ ਪ੍ਰਭ ਤਾਕਾ ਕਿਨੋ ਵੱਡੋ, ਕੱਲੂ ਮੈਂ ਸਾਕਾ, ਬੜਾ ਵੱਡਾ ਸਾਕਾ ਕੀਤਾ, ਸਾਧਨ ਖੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਇਹ ਕਾਹਦੀ ਸ਼ਹਾਦਤ ਸੀ ਜੀ? ਮਨੁੱਖੀ ਹੱਕਾਂ ਦੀ ਰਾਖੀ ਲਈ। ਜੇ ਪਹਿਲੀ ਸ਼ਹਾਦਤ ਕਹੋ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ। ਭਾਈ ਜਸਵੰਤ ਸਿੰਘ ਜੀ ਖਾਲੜਾ, ਉਹ ਸਿਰਫ ਲਾਪਤਾ ਸਰੀਰਾਂ ਦੀ ਗਿਣਤੀ ਕਰ ਰਹੇ ਸਨ,
ਮੈਂ ਤੇ ਕਹਿਣਾ ਇਹ ਮੀਰ ਮੰਨੂ ਨੂੰ ਵੀ ਮਾਤ ਕਰ ਗਏ।

ਬੇਨਤੀਆਂ ਸਵੀਕਾਰ ਕਰਿਓ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਲਈ ਜਿਹੜੇ ਸ਼ਬਦ ਦਾਸ ਹਰ ਸਾਲ ਸੰਗਤ 'ਚ ਵਰਤਦਾ ਮੰਜੀ ਸਾਹਿਬ, ਬਸ ਤਿੰਨ ਸ਼ਬਦ ਨਹੀਂ ਭੁੱਲਣੇ, ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ, ਇਹਨਾਂ ਤਿੰਨਾਂ ਸ਼ਬਦਾਂ ਸਭ ਕੁਝ ਆ ਜਾਂਦਾ। ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ, ਕਰੀ ਨਾ ਕਿਸੇ ਦਾ ਮੁਠਾਜ। ਇੰਨੀਆਂ ਬੇਨਤੀਆਂ ਸਵੀਕਾਰ ਕਰਿਓ। ਕੱਲ੍ਹ ਦਾ ਇੱਕ ਦੀਵਾਨ ਹੋਰ ਹੈ ਜੀ, ਅਤੇ ਸ਼ਬਦ ਜ਼ਰੂਰ ਪੜ੍ਹ ਕੇ ਆਇਓ ਪਲੀਜ਼, ਕਿਉਂਕਿ ਫਿਰ ਅਰਥ ਕਰਨ ਦਾ ਆਨੰਦ ਹੀ। ਪਿਛਲੇ ਸਾਲ ਆਪਾਂ ਰਾਮਕਲੀ ਸੱਦ ਕੀਤਾ, ਸੰਗਤ ਨੇ ਬਹੁਤ ਜ਼ਿਆਦਾ ਅਸੀਸ ਦਿੱਤੀ। ਇਹ ਸ਼ਬਦ ਹੈ, ਯਕ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇ ਐ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੁਬੇ ਅਜ਼ਰਾਈ ਈਲ ਗ੍ਰਫਤੈ ਦਿਲ ਕੇਚਨਾ ਦਾਨੀ, ਰਹਾਓ ਜਨ ਪਿਸਰ ਪਦਰ ਬਿਰਾਦਰਾਂ, ਕਥ ਨੇਸ਼ ਦਸਤੰਗੀਰ, ਆਖਰ ਬੇਅਫਤਮ ਕਸ ਨਾ ਦਾਰਦ ਤੂੰ ਸਵਦ ਤਕਬੀਰ, ਸਭ ਰੋਜ਼ ਗਸ਼ਤਮ ਦਰ ਹਵਾ ਕਰ ਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਮ ਕਾਰ ਕਰਦਮ ਮਮ ਈ ਚਿਨੀ ਅਹਵਾਲ, ਬਦ ਬਖਤ ਹਮ ਚੂ ਬਖੀਲ, ਗਾਫਿਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਪਲੀਜ਼ ਜ਼ਰੂਰ ਪੜ੍ਹ ਕੇ ਆਇਓ। ਸਕਰੀਨ 'ਤੇ ਮੈਂ ਪ੍ਰਬੰਧਕ ਵੀਰਾਂ ਨੂੰ ਕਹਾਂਗਾ ਸ਼ਬਦ ਚਲਾਉਣਗੇ। ਮੈਂ ਇਸ ਕਰਕੇ ਕਹਿ ਰਿਹਾ, ਮੈਂ ਤਾਂ ਕਥਾ ਰਿਪੀਟ ਕਰ ਦਿਆਂਗਾ ਜਿਹੜੀ ਪਿੱਛੇ ਕਰਕੇ ਆਇਆ। ਮੈਂ ਵੀ ਚਾਹੁੰਦਾ ਮੇਰੀ ਪੂੰਜੀ ਹੋਰ ਬਣੇ, ਪੂੰਜੀ ਦਾ ਮਤਲਬ ਹੋਰ ਬਾਣੀ ਕੰਠ ਕਰ ਸਕਾਂ। ਆਓ ਜੀ ਥੋੜ੍ਹਾ ਜਿਹਾ ਨਾਮ ਜਪ ਲਈਏ, ਪਹਿਲਾਂ ਦਾਸ ਫਿਰ ਸਿੰਘ, ਤੀਜੇ ਹਿੱਸੇ ਵਿੱਚ ਬੀਬੀਆਂ ਪੈਣਾ, ਤਿੰਨ ਹਿੱਸਿਆਂ ਵਿੱਚ। ਅਤੇ ਮੈਂ ਬੇਨਤੀ ਕੀਤੀ ਸੀ ਬਾਬਾ ਹਰਬੰਸ ਸਿੰਘ ਜੀ ਆਪਣਾ ਕਾਰ ਸੇਵਾ ਵਾਲੇ ਬੰਗਲਾ ਸਾਹਿਬ, ਮੈਂ ਕਥਾ ਕੀਤੀ ਅਤੇ ਉਸ ਦਿਨ ਵਿਸ਼ਾ ਚੱਲਿਆ ਨਾਮ ਦਾ, ਅਸੀਂ ਪ੍ਰਮਾਣ ਦੇ ਗਏ ਨਾਮ ਆ ਨਾਮ ਆ, ਮੈਨੂੰ ਹੱਸ ਕੇ ਕਹਿੰਦੇ ਆ ਨਾਮ ਜਪ ਕੇ ਤਾਂ ਆਏ ਨਹੀਂ। ਫਿਰ ਉਸ ਦਿਨ ਤੋਂ ਬਾਅਦ ਮਨ ਬਣਿਆ ਵੀ ਸੰਗਤ ਵਿੱਚ ਇਹ ਤਿੰਨ ਹਿੱਸਿਆਂ ਵਿੱਚ ਬਾਬਾ ਅਤਰ ਸਿੰਘ ਮਸਤੂਵਾਣੇ ਵਾਲੇ ਜਪਾਉਂਦੇ ਹੁੰਦੇ ਸਨ ਇਸ ਤਰ੍ਹਾਂ, ਫਿਰ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਵੀ। ਪਰ ਇਹ ਨਹੀਂ ਹੁੰਦਾ ਵੀ ਸੰਗਤ ਦੀ ਅਸੀਸ ਮਿਲਦੀ ਹੈ, ਪਤਾ ਨਹੀਂ ਤੁਹਾਡੇ 'ਚ ਕਿਹੜਾ ਇੰਨੀ ਬੰਦਗੀ ਵਾਲਾ ਬੈਠਾ ਹੋਵੇ ਜਿਹਦੀ ਰਸਨਾ ਤੋਂ ਵਾਹਿਗੁਰੂ ਨਿਕਲਿਆ ਨਾਲ ਦੇ ਉੱਤੇ ਅਸਰ ਹੋ ਜਾਣ। ਕਰੋ ਕਿਰਪਾ ਜੀ।

ਨਾਨਕ ਸੱਚੇ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ।

ਨਾਨਕ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਘਰ ਧਾਰੀ ਪੰਚ ਦੂਤ ਤੁਧ

ਨਾਨਕ ਆਨੰਦ ਸੁਣ ਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਇ ਦਸਵੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ।

ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਮੂਹ ਸੰਗਤਾਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾਂ ਨਾਲ ਬੰਨ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ ਪੁੱਠੀਆਂ ਖੱਲਾਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਹਾਸਾਂ ਸੰਗ ਨਿਭਾਹੀ ਤਿਨਾਂ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ

ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਪ੍ਰੀਤਮ ਜੀ ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ਮਨ ਹੋ ਕੇ ਇਸ ਸਮੇਂ ਤੱਕ ਸਮੂਹ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਸਮੂਹ ਰਾਗੀ ਢਾਡੀ ਕਥਾਵਾਚਕ ਸਿੰਘਾਂ ਨੇ ਆਪ ਜੀ ਕਾ ਜਸ ਗਾਇਨ ਕੀਤਾ ਹੈ ਸਤਿਗੁਰੂ ਗੁਰਬਾਣੀ ਪੜ੍ਹਦਿਆਂ ਪੜ੍ਹਾਉਂਦਿਆਂ ਸੁਣਦਿਆਂ ਸੁਣਾਉਂਦਿਆਂ ਵਿਚਾਰਾਂ ਕਰਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨੀ ਕਿਰਪਾ ਕਰਨੀ ਪੜ੍ਹੀ ਅਤੇ ਸੁਣੀ ਹੋਈ ਬਾਣੀ ਦਾ ਹੋਈਆਂ ਵਿਚਾਰਾਂ ਦਾ ਫਲ ਆਦੇਸ਼ ਪ੍ਰਭਾਵ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਉਣਾ ਸਤਿਗੁਰੂ ਟੁੱਟੀ ਗੰਢ ਲੈਣੀ ਗਰੀਬ ਨਿਵਾਜ ਦੀਵਾਨਾਂ ਦੀ ਸਮਾਪਤੀ ਦੀ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਹੈ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ ਸਭਨਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਕਿਰਪਾ ਕਰਨੀ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਜੀ ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਹੋਏ ਹਨ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਜੀ ਦਰ ਪਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸ਼ਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ ਕਿਰਪਾ ਕਰੋ ਕਰੁਣਾ ਨਿਧਾਨ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ ਹੁਕਮਨਾਮਿਆਂ ਤੇ ਚੱਲਣ ਦੀ ਬਲ ਬੁੱਧੀ ਸੋਝੀ ਸਮਰੱਥਾ ਪ੍ਰਦਾਨ ਕਰਨੀ ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੰਸ ਦਾ ਭਲਾ

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਣੀ ਦੇਹ ਫਿਰ ਹੈ ਬਿਨ ਨਾਵੈ ਓਏ ਖਪ ਖਪ ਮੋਏ ਕਰਾਂਜਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਣੀ ਦੇਹ ਫਿਰ ਹੈ ਬਿਨ ਨਾਵੈ ਓਏ ਖਪ ਖਪ ਮੋਏ ਕਰਾਂਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਓ ਹਰ ਕੀਰਤ ਕਲ ਯੁਗ ਪਦ ਊਤਮ ਹਰ ਪਾਈਐ ਸਤਗੁਰ ਮਾਝਾ ਹਉ ਬਲਿਹਾਰੀ ਸਤਗੁਰ ਅਪੁਨੇ ਜਿਨ ਗੁਪਤ ਨਾਮ ਪਰਗਾਜਾ ਦਰਸ਼ਨ ਸਾਧ ਮਿਲਿਓ ਵੱਡ ਭਾਗੀ ਸਭ ਕਿਲ ਬਿਖ ਗਏ ਗਵਾਜਾ

लेखा समझा, जिनको कृपा करी जग जीवन, हार उर तारे ओ मन माजा।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਠ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੋਂ ਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਿਆਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਵਨਾਸੀ, ਤਾਂ ਕੀ ਸੇਵਨਾ ਬਿਰਤੀ ਜਾਸੀ। ਅਨੰਦ ਕਰਹਿ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜੇਵਾ। ਤਾਤੀ ਵਾ ਉਹ ਨਾ ਲੱਗਈ, ਪਾਰ ਬ੍ਰਹਮ ਸ਼ਰਣਾਈ। ਕਿਉਂ ਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਨ ਬਣਤ ਬਣਾਈ। ਰਾਮ ਨਾਮ ਆਉ ਖੁਦ ਦੀ।

ਆਈ ਸਲੋਕ ਜੈਸਾ ਤੂੰ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਾ ਹੈ ਛੁੱਟ ਹੈ ਨਿਕਟ ਨ ਜਾਈਓ ਦੂਤ ਸਲੋਕ ਮਹੱਲਾ ਪੰਜਵਾਂ ਮਨ ਮਹਿ ਚਿਤ ਬੋ

ਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੈਕਰ ਕੀਰਤ ਆਕੀਐ ਕਰਤੇ ਕਾ ਹੋਈ ਵਿਚਾਰ, ਤਿਤਕਰ ਗਾਵੋ ਸੋਹਿਲਾ ਸਿਵਰ ਹੋ ਸਿਜਣਹਾਰ, ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ, ਓਮ ਵਾਰੀ ਜਿਤ ਸੋਹਿਲਾ ਸਦਾ ਸੁਖ।

ਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ ਸਦਣ ਹਾਰਾ ਸਿਮਰੀਏ ਨਾਨਕ ਸੇ ਦੇਹ ਆਵਨ ਰਗ ਅਸਮਹ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰੱਖ ਵੰਡਾਈ ਤੋਏ ਰਹਾਉ ਵਿਸਵੇ ਚਸਗਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੁੱਪ ਮਲਿਆਨ ਲੋ ਪਵਨ ਜਬਰੂ ਕਰੇ ਸਗਲ ਬੁਨਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜ ਅੰਤ ਭੇਰੀ ਰਹਾਉ ਸਹਿਸ ਤਬ ਨੈਨ ਨਨ ਨੈਨ ਹੈ ਤੋਏ ਕੋ ਸਹਿਸ ਮੁਤਨ ਨਾਇਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਬ ਗੰਧ ਵਿਚਾਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੁਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾ ਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੀ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਾ ਡੰਡੌਤ ਪੁਨ ਵੱਡਾ ਹੈ ਰਹਾਉ ਸਾਕਤ ਹਾਰਾ ਸਾਧਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉ ਜਿਉ ਚੱਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਾਮ ਗਰੀਬ ਮਸ

ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾ, ਕਰੋ ਬੇਨਤੀ ਸੁਣੋ ਮੇਰੇ ਮੀਤਾ। ਸੰਤ ਟੈਲ ਕੀ ਬੇਲਾ, ਈਹਾ ਖਾੜ ਚਲੋ ਹਰ ਲਾਹਾ। ਆਗੈ ਬਸਨ ਸੁਹੇਲਾ, ਔਧ ਕਟੈ ਦਿਨ ਸੁ ਰਹਿਣਾ ਰੇ। ਮਨ ਗੁਰਮਿਲ ਕਾਜ ਸਵਾਰੇ, ਰਹਾਓ ਇਹੋ ਸੰਸਾਰ ਬੇਕਾਰ ਸੰਸੇ ਮੈਂ। ਤਰਿਓ ਬ੍ਰਹਮ ਗਿਆਨੀ, ਜਿਸ ਜਗਾਈ ਪੀ ਆਵੈ ਇਹੋ ਰਸ ਆਕਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਨੋਨੇ ਦਿਆਵੈ ਧਾਏ ਸਭ ਤਾਈ ਹੁਣਾਂ ਜੀ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਰਬੰਸ ਦਾਨੀ ਚਿੱਟੀਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਭ ਥਾਈ ਹੁਣਾਂ ਜੀ ਸਹਾਏ ਦਸਾਂ ਪਾਤਸ਼ਾਹ ਕੇ ਆਤਮ ਜੋਤ ਜਾਗਦੀ ਜੋਤ ਪਰਮੇਸ਼ੁਰ ਦਾ ਹਿਰਦਾ ਸਵਰੂਪ ਜਾਰਾ ਜੂਰ ਹਾਜਰਾ ਹਜੂਰ ਸਰਵ ਕਲਾ ਭਰਪੂਰ ਨਾ ਬਾਣੀ ਕੇ ਬੋਇਥ ਕਲਯੁਗ ਕੇ ਜਹਾਜ ਹਲਤ ਪਲਤ ਕੇ ਰੱਖਿਅਕ ਲੋਕ ਪਰਲੋ ਦੇ ਸਹਾਇਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਵੱਲ ਧਿਆਨ ਧਰਕੇ ਬੋਲੋ ਜੀ ਹੇ ਨਿਮਾਣਿਆਂ ਦੇ ਮਾਂ ਨਿਤਾਨਿਆਂ ਦੇ ਤਾਨ ਨੀ ਓਟਿਓ ਦੀ ਓ ਨਿਆਸਰਿਓ ਕਾ ਆਸਰਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਕੋਟਾਨ ਕੋਟ ਸ਼ੁਕਰ ਹੈ ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਪਾਵਨ ਤਖ਼ਤ ਤੇ ਸੁਭਾਈਮਾਨ ਹੋ ਕੇ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਾਰੇ ਬਖਸ਼ਿਸ਼ ਕੀਤੇ ਇਸ ਵਕਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਸੋਲਾ ਸਾਹਿਬ ਦੇ ਜਾਪ ਹੋਏ ਪਿਤਾ ਜੀ ਬੇਅੰਤ ਭੁੱਲਾਂ ਹੋਈਆਂ ਨੇ ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ ਚਾਰ ਪੈ ਦਿਨ ਆਪ ਜੀ ਦੇ ਭਾਣੇ ਅੰਦਰ ਬਤੀਤ ਹੋਇਆ ਹੈ ਚਾਰ ਪੈ ਰਹਿਣ ਆਈ ਹੈ ਸੁੱਖਾਂ ਦੀ ਬਤੀਤ ਕਰਨੀ ਅੰਮ੍ਰਿਤ ਵੇਲੇ ਦਾ ਜਗਣਾ ਪ੍ਰੇਮਾ ਭਗਤੀ ਅੰਤਰ ਆਤਮੇ ਸੋਝੀ ਬਖਸ਼ਿਸ਼ ਕਰਨੀ ਪਿਤਾ ਜੀ ਕਿਰਪਾ ਕਰੋ ਆਪ ਜੀ ਆਪਣੇ ਸੋਹਣੇ ਸੋਹਣੇ ਆਸਰਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਸੁੱਖ ਹੋਵੇ ਤੇਰਾ ਹੀ ਨਾਮ ਜਿਤਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸਰੀ ਮਹੱਲਾ ਪੰਜਵਾਂ, ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕੋਈ ਜਾਣੈ ਕਵਨ ਈਹਾ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਧ ਬੂਝੈ, ਤਾਂ ਕਿ ਨਿਰਮਲ ਰੀਤ। ਸਤ ਸਭ ਅੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਸੱਚ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ। ਜੇ ਲਾਏ ਰਹਾ ਲਿਵ ਤਾਰ, ਭੁੱਖਿਆ ਭੁੱਖ ਨਾ ਉਤਰੀ। ਜੇ ਬੰਨਾ ਪੁਰੀਆ ਭਾਰ, ਸਹਿਸ ਸਿਆਣ ਪਾ ਲੱਖ ਹੋਹੇ, ਤਾਂ ਇੱਕ ਨਾ ਚੱਲੈ ਨਾਲ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁੱਟੈ ਪਾਲ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ ਹੈ। ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਭਵਾਈਐ ਹੈ। ਹੁਕਮੈ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਏ।

ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੂਖ ਦੁਆਰ। ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰ ਈਸਰ ਗੁਰ ਗੋਰਖ, ਬਰਮਾ ਗੁਰ ਪਾਰਬਤੀ ਮਾਈ।

ਕੀਟਾਂਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼

ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ।

ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਹ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋ ਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁੱਤੀ ਮਾਹੋ ਕਵਣ ਜਿਤ ਹੁਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕਾਉ ਸਾਜੇ ਆਪੇ ਜਾਣੈ ਸੋਈ ਕੇਵ ਕਰ ਆਖਾ ਕੇਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾਉ ਜਾਣੈ ਅੱਗੈ ਗਇਆ ਨਾ ਸੋਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹਿ ਕਹਿਣ ਕਤੇਬਾ ਅਸਲੂ ਇਕ ਧਾਤ ਲੇਖਾ ਹੋਏ ਤਾਂ ਲਿਖੀਐ

ਠੇਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੇਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੇ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀ ਅਗਲਾ ਕਥੀਆ ਨਾ ਜਾਹੇ ਜੇ ਕੋ ਕਹੈ ਪਿੱਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਓਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਾਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗੇ ਆਈਆ ਬੁਰੇ ਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਨਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਨ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ
नमस्तं अकाये नमस्तं अजाये नमस्तं अगंजे नमस्तं अपंजे नमस्तं अनामे नमस्तं अठामे नमस्तं अकर्मं नमस्तं अतर्मं नमस्तं अनामं नमस्तं अतामं नमस्तं अजीते नमस्तं अपीते नमस्तं अबाहे नमस्तं अटाहे नमस्तं अनिले नमस्तं अनादे नमस्तं अछेदे नमस्तं अगादे नमस्तं अगंजे नमस्तं अपंजे नमस्तं उदारे नमस्तं अपारे नमस्तं सो एकाय नमस्तं अनेकाय नमस्तं अपूते नमस्तं अजूपे नमस्तं निर्कर्मे नमस्तं निर्परमे नमस्तं निर्देशे नमस्तं निर्पेशे नमस्तं निर्नामे नमस्तं निर्कामे नमस्तं निर्ताते नमस्तं निर्काते नमस्तं निर्दूते नमस्तं अपूते नमस्तं अलोके नमस्तं अशोके नमस्तं निर्तापे नमस्तं अथापे नमस्तं त्रिमाने नमस्तं निदाने नमस्तं अगाहे नमस्तं अबाहे नमस्तं त्रिवर्गे नमस्तं असर्गे नमस्तं परपुगे नमस्तं सोजोगे नमस्तं अरंगे नमस्तं अपंगे नमस्तं अगम्ये नमस्तस्तरम्ये नमस्तं जलाश्रे नमस्तं निराश्रे नमस्तं अजाते नमस्तं अपाते नमस्तं अमजबे नमस्तस्त अजबे अदेशं अदेशे नमस्तं अपेशे नमस्तं निर्तामे नमस्तं निर्वामे नमो सर्वकाले नमो सर्वदयाले नमो सर्वरूपे नमो सर्वभूपे नमो सर्वखापे नमो सर्वथापे नमो सर्वकाले नमो सर्वपाले नमस्तस्त देवाय नमस्तं अपेवाय नमस्तं अजन्मे नमस्तं सुबन्मे नमो सर्वगौणे नमो सर्वपौणे नमो सर्वरंगे नमो सर्वपंगे नमो काल काले नमस्तस्त दयाले नमस्तं अबरणे नमस्तं अमरणे नमस्तं जरारं नमस्तं कीर्तारं नमो सर्वतन्दे नमोस्त अबन्दे नमस्तं निरसाके नमस्तं निर्वाके नमस्तं रहीमे नमस्तं करीमे नमस्तं अनन्ते नमस्तं महन्ते नमस्तस्तरागे नमस्तं सुहागे नमो सर्वसुखं नमो सर्वपोखं नमो सर्वकर्ता नमो सर्वहर्ता नमो जोग जोगे नमो भोग भोगे नमो सर्वदयाले नमो सर्वपाले चाचरी छंद त्वय प्रसाद अरूप हैं अनूप हैं अजू हैं अपू हैं अलेख हैं अपेख हैं अनाम हैं अकाम हैं अते हैं अपे हैं अजीत हैं अपीत हैं त्रिमान हैं निदान हैं त्रिवर्ग हैं असर्ग हैं अनिल हैं अनाद हैं अजे हैं अजाद हैं अजन्म हैं अबरण हैं अपूत हैं अपरण हैं अगंज हैं अपंज हैं अचूज हैं अचंज हैं अमीक हैं रफीक हैं अतंध हैं अबंध हैं निर्बूज हैं असूज हैं अकाल हैं अजाल हैं अल्लाह हैं अजाह हैं अनंत हैं महंत हैं अलीक हैं निरसरीक हैं निर्लंब हैं असंभ हैं अगम हैं अजम हैं अपूत हैं अछूत हैं अलोक हैं अशोक हैं अकर्म हैं अपर्म हैं अजीत हैं अपीत हैं अबाह हैं अगाह हैं अमान हैं निदान हैं अनेक हैं फिर एक हैं पुजंग पर्यात छंद नमो सर्वमाने समस्ति निदाने नमो देव देवे अपेखी अपेवे नमो काल काले नमो सर्वपाले नमो सर्वगौणे नमो सर्वपौणे अनंगी अनाथे निरसंगी परमाथे नमो पान पाने नमो मान माने नमो चंद्र चंद्रे नमो पान पाने नमो गीत गीते नमो तान ताने नमो निरत निरते नमो नाद नादे नमो पान पाने नमो बाद बादे अनंगी अनामे समस्ति स्वरूपे परपंगी परमाथे समस्ति बेपूते कलंकं बिना ने कलंकी स्वरूपे नमो राज राजे स्वरं परम रूपे नमो जोग जोगे स्वरं परम सिद्धे नमो राज राजे स्वरं परम वृद्धे नमो शस्त्र पाने नमो अस्त्र माने
नमो परम ज्ञाता नमो लोक माता अपेखी अपरमी अपुगी अपुगते नमो जोग जोगेश्वरं परम जुगते नमो नित नारायणे क्रूर कर्मे नमो प्रेत अप्रेत देवेशो धर्मे नमो रोग हर्ता नमो राग रूपे नमो साह साहं नमो भूप भूपे नमो दान दाने नमो मान माने नमो रोग रोगे नमस्तं इसनानं नमो मंत्र मंत्रं नमो जंतर जंतरं नमो इष्ट इष्टे नमो तंत्र तंत्रं सदा सच्चिदानंद सर्वं परणासी अनूपे अरूपे समस्तुल निवासी सदा सिद्ध दा बुद्ध दा बृद्ध करता अदो उर्द अर्दं अगं ओग हरता परम परम परमेश्वरं पुरुष पालं सदा सर्वदा सिद्ध दाता दयालं अछेदी अपेदी अनामं अकामं समस्तो पराजी समस्तस्तामं तेरा जोर चाचरी शांद जले हैं थले हैं अपीत हैं अपेय हैं प्रभु हैं अजू हैं अदेश हैं अपेश हैं पुजंग पर्यात चांद अगाधे अबाधे अनंदी स्वरूपे नमो सर्व माने समस्ति निदाने नमस्तवं निरनाथे नमस्तवं परमाथे नमस्तवं अगंजे नमस्तवं अपंजे नमस्तवं अकाले नमस्तवं अपाले नमो सर्व देशे नमो सर्व पेशे नमो राज राजे नमो साज साजे नमो साह साहे नमो माह माहे नमो गीत गीते नमो प्रीत प्रीते नमो रोख रोखे नमो सोख सोखे नमो सर्व रोगे नमो सर्व भोगे नमो सर्व जीतं नमो सर्व पीतं नमो सर्व ज्ञानं नमो परम तानं नमो सर्व मंत्रं नमो सर्व जंत्रं नमो सर्व दृश्यं नमो सर्व कृसं नमो सर्व रंगे त्रिपंगी अनंगे नमो जीव जीवं नमो बीज बीजे अखिजे अपिजे समस्तं प्रसिजे कृपालं स्वरूपे कुकर्मं परणासी सदा सर्वदा रिद्ध सिद्धं निवासी चरपट शांद त्वय प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मं अलख कर्मं सर्वं दाता सर्वं ज्ञाता सर्वं पाने सर्वं माने सर्वं प्राणं सर्वं तराणं सर्वं पुगता सर्वं जुगता सर्वं देवं सर्वं पेवं सर्वं काले सर्वं पाले रुवाल छांद त्वय प्रसाद आद रूप अनाद मूरत अजोन पुरख अपार सर्वमान त्रिमान देव अपेव आद उदार सर्व पालक सर्व कालक सर्व को पुन काल जतर ततर विराज ही अवधूत रूप रेसाल नाम ठाम ना जात जाकर रूप रंगना रेख आद पुरख उदार मूरत अजोन आद असेख देश और ना पेस जाकर रूप रेख ना राग जतर ततर दिशा विसा हुए फैल्यो अनुराग नाम काम बेहीन पेखत ताम हुन है जाहे सर्व मान सर्वतर मान सदैव मानतता हे एक मूर्त अनेक दर्शन कीन रूप अनेक खेल खेल अखेल खेलन अंत को फिर एक देव भेव ना जान ही जेह वेद और कतेब रूप रंग ना जात पाते सो जानई केह जेब तात मात ना जात जाकर जन्म मरण बिहीन चक्कर बकर फिरै चतर चक मान ही पुर तीन लोक चौदह के बिखै जग जापई जिह जाप आद देव अनाद मूरत थाप्यो सबै जिह थाप परम रूप पुनीत मूरत पूरन पुरख अपार सर्व विश्व रचयो स्वयं भव गण भंजन हार कालहीन कला संयुगत अकाल पुरख आदेश धर्म धाम सो परम रहत अभूत अलख अपेस अंग राग ना रंग जा कह जात पात ना नाम गर्भ गंजन दुष्ट भंजन मुक्त दायक काम आप रूप अमीक अन उस्तत एक पुरख अवधूत
गर्भ गंजन सर्ब भंजन आदि रूप असूत अंगहीन अभंग अनात्म एक पुरख अपार सर्ब लायक सर्ब कायक सर्ब को प्रतपार सर्ब गंता सर्ब हंता सर्ब ते अनपेख सर्ब शास्त्र न जान ही जिह रूप रंग आर रेख परम वेद पुराण जा कह नित भाखत नित कोट सिमृत पुराण शास्त्र न आव ही बहु चित मद भार छंद त्वय प्रसाद गुण गण उदार महिमा अपार आसन अपंग उपमा अनंग अनभव प्रकाश निस दिन अनास आ जान बाहु साहान साहु राजान राज भानान भान देवान देव उपमा महान इंद्रान इंद्र बालान बाल रंकान रंक कालान काल अनभूत अंग अब अपंग गत मित अपार गुण गण उदार मुन गण प्रणाम निर्भय निकाम अत दुत प्रचंड मित गत अखंड आलिस्य कर्म अदृश्य धर्म सर्बा भार नाडै अन डंड बाडै चाचरी छंद त्वै प्रसाद गोबिंदे मुकंदे उदारे अपारे हरियंग करियंग निरनामे अकामे पुजंग पर्यात छंद चत्तर चक्कर करता चत्तर चक्कर हरता चत्तर चक्कर दाने चत्तर चक्कर जाने चत्तर चक्कर वर्ती चत्तर चक्कर भरती चत्तर चक्कर पाले चत्तर चक्कर काले चत्तर चक्कर पासे चत्तर चक्कर वासे चत्तर चक्कर मानिया चत्तर चक्कर दानिया चाचरी छंद ना सत्तरै ना मित्रै ना भरमंग ना पितरै ना करमंग ना काय अजन्मंग अजाय ना चित्तरै ना मित्रै परे है पवित्रै पृथिसै अदिसै अदृश्य अकृश्य भगवती छंद त्वै प्रसाद कथते के आ छिज देसै के आ भिज भेसै के आ गंज करमै के आ भंज भरमै के आ भिज लोकै के आ दित सोकै के अवधूत बरनै के विभूत करनै के राजं प्रभा है के धर्मं तुजा है के आ शोक बरनै के सर्बा अपरनै के जगतं कृति है के छत्रं छत्री है के ब्रह्मं स्वरूपै के अनुभव अनुपै के आदि अदेव है के आप अपेव है के चित्रं बेहीनै के एकै अधीनै के रोजी रजाकै रहीमै रिहाकै के पाक बेऐब है के गैबुल गैब है के अफबुल गुनाह है के साहान साह है के कारण कुनिंद है के रोजी देहांद है के राज करहीम है के करमं करीम है के सर्बं कली है के सर्बं दली है के सर्बतर मान्याय के सर्बतर दान्याय के सर्बतर गौनै के सर्बतर भौनै के सर्बतर देसै के सर्बतर भेसै के सर्बतर राजै के सर्बतर साजै के सर्बतर दीनै के सर्बतर लीनै के सर्बतर जाहो के सर्बतर पाहो के सर्बतर देसै के सर्बतर भेसै के सर्बतर कालै के सर्बतर पालै के सर्बतर हंता के सर्बतर गंता के सर्बतर पेखी के सर्बतर पेखी के सर्बतर काजै के सर्बतर राजै के सर्बतर सोखै के सर्बतर पोखै के सर्बतर तराणै के सर्बतर प्राणै के सर्बतर देसै के सर्बतर भेसै के सर्बतर मान्याय सदैवं प्रधान्याय के सर्बतर जाप्याय के सर्बतर थाप्याय के सर्बतर भानै के सर्बतर मानै के सर्बतर इंद्रै के सर्बतर चंद्रै के सर्बं कलीमै के परमं फहीमै के आकल अलामै के साहिब कलामै के हुसनुल वजू हैं तमामुल रजू हैं हमेशुल सलामै सलीखत मुदामै गनीमुल सिकस्तै गरीबुल परस्तै बिलंदुल मकानै जमीनुल जमानै तमीजुल तमामै रजूअल निदानै हरीफुल अजीमै रजायक यकीनै
अनेकुल तरंग हैं, अभेद हैं, अभंग हैं, अजीजुल निवाज हैं, गनीमुल खिराज हैं, निरुक्त स्वरूप हैं, त्रिमुक्त विभूत हैं, प्रभुगत प्रभा हैं, सुजुगत सुधा हैं, सदैवं स्वरूप हैं, अभेदी अनूप हैं, समस्तोपराज हैं, सदा सर्वसाज हैं, समस्तुल सलाम हैं, सदैवल अकाम हैं, निर्बाध स्वरूप हैं, अगाध हैं, अनूप हैं, ओअंग आदि रूपे अनाद स्वरूप है, अनंगी अनामे त्रिपंगी त्रिकामे त्रिवर्गं त्रिबाधे अगंजे अगाधे सुभं सर्वभागे सुसर्वा अनुरागय त्रिपुगत स्वरूप हैं, अछिज हैं, अछूत हैं, किनरकं परणास हैं, पृथ्वीउल प्रवास हैं, निरुक्त प्रभा हैं, सदैवं सदा हैं, विभुगत स्वरूप हैं, प्रजुगत अनूप हैं, निरुक्त सदा हैं, विभुगत प्रभा हैं, अनुकत स्वरूप हैं, प्रजुगत अनूप हैं, चाचरी छांद अभंग हैं, अनंग हैं, अपेख हैं, अलेख हैं, अपरम हैं, अकर्म हैं, अनाद हैं, जुगाद हैं, अजय हैं, अभय हैं, अभूत हैं, अदूत हैं, अनास हैं, उदास हैं, अतंद हैं, अबंध हैं, अभगत हैं, विरक्त हैं, अनास हैं, प्रकाश हैं, निचिंत हैं, सुनिंत हैं, अलेख हैं, अदेख हैं, अलेख हैं, अपेख हैं, अटाह हैं, अगाह हैं, असंभ हैं, अगम्भ हैं, अनिल हैं, अनाद हैं, अनित हैं, सुनित हैं, अजात हैं, अजाद हैं, चरपट छंद त्वय प्रसाद, सर्वं हंता, सर्वं गंता, सर्वं ख्याता, सर्वं ज्ञाता, सर्वं हर्ता, सर्वं कर्ता, सर्वं प्राणं, सर्वं तराणं, सर्वं कर्मं, सर्वं धर्मं, सर्वं जुगता, सर्वं मुक्ता, रसावल छंद त्वय प्रसाद, नमो नरक नासे सदैवं प्रकाशे, अनंगं स्वरूपे अपंगं विभूते परमाथं परमाथे सदा सर्वसाथे, अगाध स्वरूपे निर्बाध विभूते, अनंगी अनामे त्रिपंगी त्रिकामे निरपंगी स्वरूपे सर्वंगी अनूपे, न पोत्रय न पुत्रय न सत्रय न मित्रय न ताताय न माताय न जाताय न पाताय, निरसाकं सरीक हैं, अमितो अमीक हैं, सदैवं प्रभा हैं, अजय हैं, अजा हैं, भगवती छंद त्वय प्रसाद, के जाहर जहूर हैं, के हाजर हजूर हैं, हमेशुल सलाम हैं, समस्तुल कलाम हैं, के साहिब दिमाग हैं, के हुसनल चिराग हैं, के कामल करीम हैं, के राज करहीम हैं, के रोजी देहांत हैं, के राज कर हिंद हैं, करीमुल कमाल हैं, के हुसनुल जमाल हैं, गनीमुल खिराज हैं, गरीबुल निवाज हैं, हरीफुल सिकन हैं, हिरासुल फिकन हैं, कलंकं परनास हैं, समस्तुल निवास हैं, अगंजुल गनीम हैं, रजाय करहीम हैं, समस्तुल जुबा हैं, के साहिब किरा हैं, के नरकं परनास हैं, बिहिस्तुल निवास हैं, के सरबुल गवन हैं, हमेशुल रवन हैं, तमामुल तमीज हैं, समस्तुल अजीज हैं, परं परम ईस हैं, समस्तुल अदीस हैं, अदेशुल अलेख हैं, हमेशुल अपेख हैं, जमीनुल जमा हैं, अमीकुल इमा हैं, करीमुल कमाल हैं, के जुर्रत जमाल हैं, के अचलंग प्रकाश हैं, के अमितो सुबास हैं, के अजब स्वरूप हैं, के अमितो विभूत हैं, के अमितो पसा हैं, के आत्म प्रभा हैं, के अचलंग अनंग हैं, के अमितो अभंग हैं, मद भार छंद त्वय प्रसाद, मुन मन प्रणाम गुण गण मुदाम, अर बर अगंज हर नर प्रभंज, अन गण प्रणाम मुन मन सलाम, हर नर अखंड बर नर अमंड, अनुभव अनास मुन मन प्रकाश, गुण गण प्रणाम जल थल मुदाम, अन छिज अंग आसन अभंग, उपमा अपार गतमित उदार, जल थल अमंड दिस विस अभंड, जल थल महंत दिस विस बेअंत, अनुभव अनास त्रित धर तुरास, आ जान बाहु
ਏਕੈ ਸਦਾਹ ਓਅੰਕਾਰ ਆਦਿ ਕਥਨੀ ਅਨਾਦਿ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਣਛਿਜ ਗਾਤ ਆਜਿਜ ਨਾ ਬਾਤ ਅਣ ਝੰਜ ਗਾਤ ਅਣ ਰੰਜ ਬਾਤ ਅਣ ਟੁੱਟ ਭੰਡਾਰ ਅਣ ਥਟ ਅਪਾਰ ਆਡੀਠ ਧਰਮ ਅਤ ਢੀਠ ਕਰਮ ਅਨ ਬ੍ਰਨ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਵੈ ਪ੍ਰਸਾਦ ਕਰੁਣਾਲੈ ਹੈ ਅਰ ਕਾਲੈ ਹੈ ਖਲ ਖੰਡਨ ਹੈ ਮਹਿ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰ ਭਰ ਹੈ ਸਰਬੰ ਕਰ ਹੈ ਸਰਬ ਪਾਸਿਆ ਹੈ ਸਰਬ ਨਾਸਿਆ ਹੈ ਕਰੁਣਾਕਰ ਹੈ ਬਿਸਵੰ ਭਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡਸ ਹੈ ਖਲ ਖੰਡਸ ਹੈ ਪਰ ਤੇ ਪਰ ਹੈ ਕਰੁਣਾਕਰ ਹੈ ਅਜੱਪਾ ਜਪ ਹੈ ਅਥੱਪਾ ਥੱਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਨਰ ਨਾਇਕ ਹੈ ਖਲ ਘਾਇਕ ਹੈ ਬੇਸਵੰ ਭਰ ਹੈ ਕਰੁਣਾਲੈ ਹੈ ਨਿਰਿਪ ਨਾਇਕ ਹੈ ਸਰਬ ਪਾਇਕ ਹੈ ਭਵ ਭੰਜਨ ਹੈ ਅਰ ਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਅਕਲੰ ਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜਸੰ ਤਾਮਸੰ ਸਾਂਤ ਰੂਪੇ ਨਮੋ ਪਰਮ ਤਤੰ ਅਤਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁੱਧ ਜੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਬਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲੱਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤੁਲ ਪਰਨਾਮੇ ਸਮਸਤੁਲ ਪਰਨਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬੇਭੂਤੇ ਸਮਸਤੁਲ ਸਰੂਪੇ ਕੁਕਰਮੰ ਪਰਨਾਸੀ ਸੁਧਰਮੰ ਬੇਭੂਤੇ ਸਦਾ ਸਚਦਾਨੰਦ ਸਤਰੰ ਪਰਨਾਸੀ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਬੇਭੂਤੇ ਗਜਾਇਬ ਗਨੀਮੇ ਹਰਿਅੰ ਕਰਿਅੰ ਕਰੀਮੁਲ ਰਹੀਮੇ ਚੱਤਰ ਚੱਕਰ ਵਰਤੀ ਚੱਤਰ ਚੱਕਰ ਭੁਗਤੇ ਸੋਯੰ ਭਵ ਸੁਭੰ ਸਰਬਦਾ ਸਰਬ ਜੁਗਤੇ ਦੋਕਾਲੰ ਪਰਨਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਭੂਤੇ ਦੋਕਾਲੰ ਪਰਨਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਤਵੈ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ
ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਉਨਾ ਦੇਖੀਅਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕਉ ਨੰਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦੀ ਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਿਸਿਖੈ ਬੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪਾਉਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸਨਾਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਤ ਮਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲੈਂਗੇ ਵੀਰ ਅਪਾਰ ਵੱਡੇ ਬਰਿਆਰ ਅਭਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁਵੇਕ ਦੇਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਦਪ ਜੌਨ ਤ੍ਰਿਲੋਕ ਕੋ ਰਾਜ ਕਰੈਂਗੇ ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਬਰੈਂਗੇ ਬ੍ਰਹਮ ਮਹੇਸਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪੱਗ ਤੇ ਨਰ ਫੇਰ ਨਾ ਦੇਹ ਧਰੈਂਗੇ ਕਹਾ ਭਇਓ ਜੋ ਦੋਉ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਾਥ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹਾਉ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋਸੀਸ ਨਿਵਾਯੋ ਕੋਉ ਬੋਤਾਨ ਕੋ ਪੂਜਤ ਹੈ ਪਸ ਕੋਉ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋਉ ਬੋਤਾਨ ਕੋ ਪੂਜਤ ਹੈ ਪਸ ਕੋਉ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੋ ਆਪ ਹਾਥ ਦੈ ਮੋਹੇ ਬਚਾਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਾਰ ਦੈ ਕਰੀਐ
ਸਭ ਬੈਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤੁਮਹੈ ਛਾੜ ਕੋਈ ਅਵਰ ਨਾ ਧਿਆਉਂ ਜੋ ਬਾਰ ਚਾਹਉ ਸੋ ਤੁਮ ਤੇ ਪਾਉਂ ਸੇਵਕ ਸਿੱਖੇ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਹੈ ਆਪ ਹਾਥ ਦੈ ਮੁਜੈ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੂ ਕਰੀਆ ਹੋ ਰੱਛਾ ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਾਸ ਕੰਤਾ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀਅਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਾਲਮੋ ਵੱਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦਿ ਅਨੀਲ ਅਨਾਦਿ ਅਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕਉ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੁਵੈ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭ ਭਵ ਆਦਿ ਜੁਗਾਦ ਸਰੂਪ ਸਵਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖਿਅ ਉਬਾਰ ਅਸਿੱਖਿਅ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਾਨ ਘਾਤਾ ਜੇ ਅਸ ਧੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇੱਕ ਬਾਰ ਧਿਆ ਹੈ ਤਾ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰਿਹੋ ਤਾ ਕੇ ਤਾਪ ਤਨਕ ਮਹਿ ਹਾਰਿਹੋ ਰਿੱਧ ਸਿੱਧ ਘਰ ਮੋ ਸਭ ਹੋਈ ਦੁਸ਼ਟ ਛਾਹ ਛੁਵੈ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ
ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲੇਹੋ ਉਬਾਰੀ ਸਰਬ ਠਾਉਰ ਮੋਹੋ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਛੈ ਕਰਤਾ ਸ੍ਰੀ ਅਸ ਧੁਜ ਜਬ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਾ ਤਿਸੈ ਬਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਯਾਹੇ ਸੋ ਰਸਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨਾ ਤਿਨ ਨਰ ਕੇ ਰਹੈ ਹੋ ਜੋ ਯਾਕੀ ਏਕ ਬਾਰ ਚਾਉ ਪਈ ਕੋ ਕਹੈ ਚਾਉ ਪਈ ਸੰਬਤ ਸਤਰ ਹੈ ਸਹਸ ਪਨਿਜੈ ਅਰਧ ਸਹਸ ਫੁਨ ਤੀਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵੇ ਵਾਰਾ ਤੀਰਸ ਤੁਦਰਵ ਗ੍ਰੰਥ ਸੁਧਾਰਾ ਸੁਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ ਸਿਮ੍ਰਿਤ ਸ਼ਾਸਤਰ ਬੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਨਿਓ

सतगुरु का उपदेश सुन तू होवै तेरा नाले कह नानक मन प्यारे तू सदा सच संभाले अगम अगोचरा तेरा अंत ना पाया अंतो ना पाया किनै तेरा अपना आप तू जान हे जी जंत सब खेल तेरा क्या को आख वखान ए आख है ता वेख है सब तू है जिन जगत उपाया कह नानक तू सदा अगम है तेरा अंत ना पाया सुर नर मुन जन अमृत खोज दे सो अमृत गुर ते पाया पाया अमृत गुर कृपा कीनी सच्चा मन वसाया जी जंत सब तुद उपाय एक वेख परसन आया लब लोभ अहंकार चूका सत गुरु भला पाया कह नानक जिसनो आप तुठा तिन अमृत गुर ते पाया भगता की चाल निराली चाला निराली भगता हकेरी बिखम मार्ग चलना लब लोभ अहंकार तज त्रिसना बहुत नाही बोलना खन्याहो तिखी वाल हुनिकी एत मार्ग जाना गुर प्रसादी जिनी आप तजया हर वासना समानी कह नानक चाल भगता जुग हो जुग निराली ज्यो तू चलाए हे तिव चल है स्वामी होर क्या जाना गुण तेरे जेव तू चलाए हे तिवै चल है जिन्ना मार्ग पाव हे कर कृपा जिन नाम लाए हे से हर हर सदा त्याव हे जिसनो कथा सुनाए हे अपनी से गुरद्वार सुख पाव हे कह नानक सच्चे साहिब ज्यो भावै तिवै चलाव हे एहो सोहेला शब्द सुहावा सबदो सुहावा सदा सोहेला सतगुरु सुनाया एहो तिन कै मन वसया जिन धुरहो लिखिया आया एक फिर है कनेरे कर है गल्लां गल्ली किनै ना पाया कह नानक शब्द सोहेला कह नानक शब्द सोहेला सतगुरु सुनाया पवित होए से जना जिनी हर त्याया हर त्याया पवित होए गुरमुख जिनी त्याया पवित माता पिता कुटुंब सहत स्यो पवित संगत सबाइया कह दे पवित सुन दे पवित से पवित जिनी मन वसाया कह नानक से पवित जिनी गुरमुख हर हर त्याया करमी सहज ना उपजै विन सहजै सहसा ना जाए नह जाए सहसा कितै संजम रहे कर्म कमाए सहसै जियो मलीन है कित संजम धोता जाए मन धोवहो शब्द लागहो हर स्यो रहो चित लाए कह नानक गुर प्रसादी सहज उपजै एह सहसा इव जाए जियाहो मैले बहरहो निर्मल बहरहो निर्मल जियाहो ता मैले तिनी जन्म जुवै हारिया एह तिसना वड्डा रोग लगा मरन मनहु विसारिया वेदा मह नाम उत्तम सो सुन है नाही फिर है ज्यो बेतालिया कह नानक जिन सच तजिया कूड़े लागे तिनी जन्म जुवै हारिया जियाहु निर्मल बहरहु निर्मल बहरहु ता निर्मल जियाहु निर्मल सतगुर ते करनी कमानी कूड़ की सोए पहुचै नाही मनसा सच समानी जन्म रतन जिनी खटिया भले सेवन जारे कह नानक जिन मन निर्मल सदा रह है गुर नाले जे को सिख गुरु से ती सनमुख होवै होवै ता सनमुख सिख कोई जिया हो रहै गुर नाले गुर के चरण हिरदै त्याए अंतर आत्मै समाले आप छड सदा रहै परणै गुर बिन अवरणा जानै कोए कह नानक सुनहो संत हो सो सिख सनमुख होए
ਜੇ ਕੋ ਗੁਰ ਤੇ ਵੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਿਬੇਕੀਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖਹੁ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੁ ਸਿੱਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸੱਚੀ ਬਾਣੀ ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵਹੁ ਅੰਮ੍ਰਿਤ ਸਦਾ ਰਹੁ ਹਰ ਰੰਗ ਜਪਿਹੋ ਸਾਰਿਗ ਪਾਣੀ ਕਹੈ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣ ਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਇਆ ਮਾਇਆ ਬੋਲਣ ਪੈਰ ਵਾਣੀ ਕਹੈ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤ ਆਪ ਉਪਾਏ ਕੈ ਕਰਤਾ ਸੇਵ ਸਕਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕਸ ਸਿਉ ਲਿਵਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜਹੋ ਤੱਤੈ ਸਾਰ ਨਾ ਜਾਣੀ ਤਿਹਿ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰੈਨ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਾ ਹੈ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸ ਨੂੰ ਅਣ ਦਿਨ ਹਰ ਲਿਵ ਲਾਗੈ ਜਾਗਤ ਰੈਨ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨਹੋ ਵਿਸਾਰੀਐ ਮਨਹੋ ਕਿਉ ਵਿਸਾਰੀਐ ਏਵਟ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨਾ ਉਹ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੈ ਨਾਨਕ ਏਵਡ ਦਾਤਾ ਸੋ ਕਿਉ ਮਨੁ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਭਾਇਆ ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹੈ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸਉਪੀਐ ਵਿਚਹੋ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀਆਹੋ ਲਾਹਾ ਖਟਿਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ
ਏ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਐ ਹਰ ਰਸ, ਬਹੁੜ ਨਾ ਤ੍ਰਿਸਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ, ਕਹੈ ਨਾਨਕ ਹੋਰ ਅਨਰਸ ਸਭ ਵਿਸਰੇ, ਜਾ ਹਰ ਵਸੇ ਮਨ ਆਏ, ਕਹੈ ਨਾਨਕ ਹੋਰ ਅਨਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ, ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਦ ਵਿੱਚ, ਤਾ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ, ਗੁਰ ਪ੍ਰਸਾਦੀ ਬੁੱਝਿਆ ਤਾ ਚਲਤ ਹੋਆ, ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮਹਿ ਆਇਆ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ, ਗ੍ਰਿਹੋ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ, ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ, ਇਹ ਨਿਤ ਰਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁੱਝਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ, ਏ ਸਰਵਣ ਹੋ ਮੇਰੇ ਹੋ, ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣਹੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ, ਤਾ ਕੀ ਗਤ ਕਹੀ ਨਾ ਜਾਏ, ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਾ ਹੋ, ਸਾਚੈ ਸੁਣਨੈ ਨੋ ਪਠਾਏ, ਹਰ ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ, ਦਸਵਾ ਗੁਪਤ ਰਖਾਇਆ,

ਦਾ ਅੰਤ ਨਾ ਜਾਈ ਪਾਇਆ। ਕਹੈ ਨਾਨਕ ਹਰ ਪਿਆਰੈ ਜੀਉ, ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ। ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੁ, ਗਾਵਹੁ ਤਾ ਸੋਹਿਲਾ ਘਰ ਸਾਚੈ ਜਿਥੈ ਸਦਾ ਸੱਚ ਧਿਆਵ ਹੈ। ਸੱਚੋ ਧਿਆਵਹਿ ਜਾ ਤੁਧ ਭਾਵਹਿ, ਗੁਰਮੁਖ ਜਿਨਾ ਬੁਝਾਵ ਹੈ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਾਨ ਪਾਵ ਹੈ। ਕਹੈ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵ ਹੈ। ਅਨੰਦ ਸੁਣਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ।

0: ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅਨ ਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਪਤ ਹੈ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
1: ਵਾਹਿਗੁਰੂ।
0: ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ

0: ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ। ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ। ਮਹਾਰਾਜ ਬਾਣੀ ਪੜ੍ਹਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ। ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ, ਗੁਰਸਿੱਖਾਂ ਵਾਲਾ ਜੀਵਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ। ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਇਸੇ ਤਰ੍ਹਾਂ ਜੋੜੀ ਰੱਖਣਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਲ
1: ਸ੍ਰੀ ਅਕਾਲ,
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਉ ਸੱਜਣ ਮੈਡਿਆ ਦੇਈ ਸਿਸ ਉਤਾਰ, ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ, ਜੇ ਤੂੰ ਮਿੱਤਰ ਅਸਾਡੜਾ

दीनानाथ मया करहु शरीर स्वस्थ खीन सा।

する

ਲਾਇਕ ਹੈ ਲੇਕਿਨ ਨਾਵੇਂ ਤੈਨੂੰ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਚੁਣੂ ਅਕੜੇ ਚ ਜਮਾਲਿਆ ਥਾਉ ਨਾ ਪਨ ਕੁੜਿਆਰ ਮੁਕਾਲੇ ਦੋ ਜਗ ਚਾਲਿਆ ਤੇ ਨਾਇਰ ਤਿਲ ਜਿਣ ਗਏ।

ਜਿਤ ਤਰਪਾਈਏ ਨਾਨਕਾ ਸਿਤ ਨੂੰ ਇੱਛਾ ਗਿਆਨ ਨਗਲੀ ਟੁੰਡੀਏ ਕਟਾ ਕੜਾਸਾ ਤਾਂ ਮਿਲੇ ਤਾਂ ਪਾਈਏ ਹਰ ਹੀ ਕਿਮ

ਕਾਲ ਕੋਲੂ ਚਰਖਾ ਚੱਪੀ ਚਾਤੂ ਥਲ ਵਰੜੇ ਬਹੁਤ ਅਨੰਤ ਲਾਟੂ ਮਾਧਾਣੀਆਂ ਅੰਗਾਹ ਪੱਖੀ ਪੁੰਦਲੈ ਨਸਾਹ ਸੁਵੈ ਚਾੜ ਬਹੁ ਜੰਤੂ ਨਾਨ ਬਹੁਦ ਅੰਦਰ ਨਾਨ ਬਹੁਦ ਅਗਣ ਤੁਰੰਤ।

ਲਿਖ ਲਿਖ ਪੜਿਆ ਤਿੱਤ ਕੜਿਆ ਬੋਤੀ ਪੜਿਆ ਤਿੱਤ ਲਵਿਆ ਬੋਬੇ ਕੀਆ ਦੇ ਦੀਆ ਸੋਵੇ ਜੀ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬੁੱਧ ਪਾ ਦੂਜਾ ਭਾਇਆ ਬਸ।

ਕੂੜਾ ਲਾਲਾ ਛੱਡਿਆ ਇੱਕ ਮਲਕ ਲਿਆਈ ਹੈ ਪਲਤੇ ਵੇ ਹੋ ਪਾਈਏ ਜੇ ਵੇ ਹੀ ਕਾਰ ਕਮਾਈਏ ਜੇ ਹੋਵੇ ਪੂਰਨ ਲੱਖਿਆ ਤਾਂ ਧੂੜ ਤੇ ਨਾ ਦੀ ਪਾਈਏ ਮਦਦ।

ਤੈਨੂੰ ਧਰਮ ਜਨਾ ਕੋ ਤੁਧ ਪਾਇਆ ਤਾਂ ਤਿੰਨੀ ਕਸਮ ਧਿਆਇਆ ਇਹਨਾਂ ਜਨਤਾ ਕਹਿ ਵਸ ਕਿਛ ਨਾ ਤੁਧ ਵੇਖੀ ਜਗ ਤੂੰ ਪਾਇਆ ਇੱਕ ਨਾਂ ਨੂੰ ਤੂੰ ਮੇਰੇ ਲੈ ਕੱਪ ਤੁਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਤੇ ਤੁਧ ਆਪ ਬੁਝਾਇਆ ਸਹਿਜੇ ਹੀ ਸਚ ਸਮਾਇਆ ਸਤਨਾਮ ਸ਼੍ਰੀ

ਕੋੜੀ ਸਤਿਗੁਰੂ ਵਿਟੋ ਵਾਰਿਤ ਮਿਲੇ ਕਿਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ ਇੰਦ ਜਗ ਨਿਹਾਲਿਆ ਖਸਮ ਛੋੜ ਜੂਝ ਲਗੇ ਡੂਬੇ ਸਿਵਣ ਜਾ ਰਿਹਾ ਸਤਿਗੁਰੂ ਹੈ ਬੋਇਤਾ।

ਕੁਸ ਦੀ ਜਾਇ ਮਹਿਲਾ ਪਹਿਲਾ ਹੜ ਪੁਸਤਕ ਸੰਧਿਆ ਬਾਦੰ ਸਿਲ ਪੂਜਾ ਸੀ ਬਗਲ ਸਮਾਦੰ ਮੂੰਹ ਝੂੜ ਬੁੱਖਣ ਸਾਰੰ ਤ੍ਰੈ ਪਾ ਤਿਆਲ ਵਿਚਾਰੰ ਗਲ ਮਾਲਾ।

तगन पैरी तन हती तन जिवत नाकी वे तगा पिवत वर्तागे रगत।

ਹੁਣ ਜਿੱਤੇ ਅੰਨ ਸਭ ਤੋਂ ਵੇਖ ਨਦਰੀ ਹੇਠ ਚਲਾਏ ਦਾ ਆਪੇ ਦੇ ਬੜੀਆਂ ਆਪੇ ਹੀ ਕਰਮ ਕਰਾਏ ਦਾ ਵੱਡੋ ਵੱਡਾ ਵੱਡ ਮੇਦਨੀ ਸਿਰੈ ਸਿਰ ਧੰਦੇ ਲਾਏ ਦਾ ਨਦਰ ਪੱਠੀ ਜੇਕਰ

ਤੇਰੇ ਸਤਰ ਵੱਡਾ ਕਾਸਾ ਲਾਈਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮੇ ਨੇ ਤਾਂ ਨਦਰੀਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥਰ ਵਿੱਚੋਂ।

ਹੋੜ ਨਾਨਕ ਤੰਦਰ ਜਪਨੀ ਹਰਤਾ ਕੇ ਪਾਰਾਵਾਰ ਆਪ ਕਰੈ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰ ਤਿਲ ਜਿਹੜੇ ਬਿਸਿਆਰ ਆਪ ਕਰਾਏ ਕਰੇ ਆਪ ਹੋ ਕੇ ਸੁਖਰੀ ਪੁਕਾਰ ਨਾ

ਹਰ ਨਾਮ ਤੇ ਹਵੈ। ਉਦਮ ਕਰੇ ਪਹਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਉਪਦੇਸ਼ ਗੁਰੂ ਹਰ ਹਰ ਹਰ ਜਪ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜੈ ਦਿਵਸ ਗੁਰਬਾਣੀ ਗਾਵੈ, ਬਾਹੀ ਦਿਆ ਉੱਠ ਦਿਆ ਹਰ ਨਾਮ ਧਿਆਵੈ। ਜਿਸ ਵੇਲੇ ਗੁਰੂ ਕਾ ਗੁਰਸਿੱਖ ਉੱਠਦਾ ਬੈਠਦਾ ਹੈ,

ਦੇ ਜਾਪ ਨੂੰ ਜਪਦੇ ਨੇ, ਗੁਰੂ ਕੀ ਕਿਰਪਾ ਬਖਸ਼ਿਸ਼ ਪ੍ਰਾਪਤ ਹੋਇਆ ਕਰਦੀ ਹੈ ਉਹਨਾਂ ਗੁਰਸਿੱਖਾਂ ਨੂੰ। ਸਾਬਾਸ, ਪਿੱਛਲ ਰਾਤੀ ਜਾਗਣਾ, ਨਾਮ ਦਾਨ ਇਸ਼ਨਾਨ ਦਰੜਾਏ, ਗੁਰੂ ਕੇ ਗੁਰਸਿੱਖਾਂ

ਸਾਧਕ ਦੇ ਸਾਧਨ ਬਹੁਤੇ ਨਹੀਂ ਸਨ। ਦਰਿਆਵਾਂ ਆਦਿਕਾਂ ਤੇ ਇਸ਼ਨਾਨ ਹੁੰਦਾ ਸੀ, ਪਰ ਬਾਤ ਉਲਟ ਹੋ ਗਈ। ਮੇਰੇ ਵਾਹਿਗੁਰੂ ਨਿਰੰਕਾਰ ਨੇ ਸੁੱਖ ਸਾਧਨ ਬੇਅੰਤ ਬੇਅੰਤ ਬੇਅੰਤ ਬਖਸ਼ੇ ਨੇ, ਪਰ ਉਹਨਾਂ ਉਹਨਾਂ ਜੀਵ ਆਲਸੀ ਬਣ ਗਿਆ। ਗੁਰੂ ਕਾ ਸਿੱਖ ਆਲਸੀ ਨਹੀਂ ਹੈ, ਗੁਰੂ ਕਾ ਸਿੱਖ ਅੰਮ੍ਰਿਤ

ਕਰਨ ਵਾਲੇ ਜਪਣ ਵਾਲੇ ਸੁਰਤ ਦੁਆਰੇ ਸ਼ਬਦ ਨੂੰ ਚੌਂਕੜਾ ਮਾਰਦੇ ਨੇ। ਇਸ਼ਨਾਨ ਬਾਹਰਲੇ ਸਰੀਰ ਦਾ ਬਾਹਰਲੇ ਜਲ ਨਾਲ ਕਰਦੇ ਨੇ, ਅੰਦਰ ਦਾ ਇਸ਼ਨਾਨ ਗੁਰੂ ਸ਼ਬਦ ਨਾਲ ਕਰਦੇ ਨੇ। ਚੌਥੇ ਪੈਰ ਸੁਬਾਹ ਕੈ ਸੁਰਤਿਆ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਓ ਦੋ ਸਤੀ, ਮਨ ਮੁੱਖ ਸੱਚਾ ਨਾਓ। ਉਹਨਾਂ ਦੇ ਮਨ ਅੰਦਰ ਵੀ ਅਤੇ ਮੁੱਖ ਵਿੱਚ ਵੀ ਸੁਰਤ ਵਿੱਚ ਵੀ ਹੁੰਦਾ ਹੈ ਸਤਨਾਮ ਸ਼੍ਰੀ। ਉਥੈ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾ। ਫਿਰ ਸਹਿਜੇ ਸਹਿਜੇ ਜਪਦਿਆਂ ਜਪਦਿਆਂ ਅੰਮ੍ਰਿਤ ਆਨੰਦ ਦਾ ਪ੍ਰਾਪਤੀ ਹੋ ਜਾਂਦੀ ਹੈ, ਭਾਵ ਗੁਰੂ ਦੇ ਸ਼ਬਦ ਇੱਕ ਮਿੱਕ ਸ਼ਬਦ ਵਿੱਚ ਹੋ ਜਾਂਦੇ ਨੇ, ਸੁਰਤ ਦੀ ਇਕਾਗਰਤਾ ਆ ਜਾਂਦੀ ਹੈ, ਰਸ ਅੰਮ੍ਰਿਤ ਦਾ ਆਉਂਦਾ ਹੈ। ਉਥੈ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਓ, ਕੰਚ

ਚੱਲ ਚੱਲ ਜਾਏ ਸ਼ਬਦ ਸੁਰਤ ਪਰਚਾ ਕਰੈ ਸਤਿਗੁਰ ਪਰਚੈ ਮਨ ਪਰਚਾਏ ਆਸਾ ਵਿੱਚ ਨਿਰਾਸ ਵਲਾਏ। ਆਪ ਮਾਈ ਭਾਈ ਗੁਰਸੇ ਗੁਰੂ ਕੀ ਬਖਸ਼ਿਸ਼ ਪ੍ਰਾਪਤ ਰੋਜ਼ਾਨਾ ਕਰਦੇ ਹੋ, ਰੋਜ਼ਾਨਾ ਦੇ ਨੇਮੀ ਪ੍ਰੇਮੀ ਹੋ, ਬਹੁਤ ਹੀ ਸਤਿਕਾਰ ਜੋ ਗੁਰੂ ਕੇ ਕੀਰਤਨੀਆਂ ਪਾਸੋਂ ਰੋਜ਼ਾਨਾ ਦੀ ਤਰ੍ਹਾਂ ਆਸਾ ਜੀ ਕੀ ਵਾਰ ਦੇ ਕੀਰਤਨ ਖਾਲਸਾ ਜੀ ਸਰਵਣ ਕੀਤੇ ਨੇ, ਉਪਰੰਤ ਲੜੀਵਾਰ ਗੁਰੂ ਸ਼ਬਦ ਨਾਲ ਰੋਜ਼ਾਨਾ ਸਾਂਝ ਬਣਦੀ ਹੈ। ਅੱਜ ਦੇ ਅੰਮ੍ਰਿਤ ਬਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਣ ਅੰਗ 271 ਤੇ ਸਤਿਗੁਰੂ ਜੀ ਦਾ ਸ਼ਬਦ ਸੁਭਾਇਮਾਨ ਹੈ। ਸੁਖਮਨੀ ਸਾਹਿਬ ਜੀ ਦੇ ਜਾਪ ਪਰਾ ਆਰੰਭ ਨੇ ਵਿਚਾਰ ਚੱਲਦੀ ਹੈ। ਅੱਜ 7ਵੀਂ ਅਸ਼ਟਪਦੀ ਦਾ ਦੂਸਰਾ ਪਦਾ ਜਿਹੜਾ ਹੈ ਆਪ ਜੀ ਨਾਲ ਸਾਂਝ ਕਰਨ ਦਾ ਨਿਮਾਣ ਜਿਹਾ ਯਤਨ ਕਰਾਂਗਾ। ਮੂਲ ਰੂਪ ਦੇ ਵਿੱਚ ਆਪ ਜੀ ਨੇ ਪਾਠ ਸਰਵਣ ਕਰ ਲਿਆ ਹੈ। ਆਓ ਗੁਰੂ ਬਖਸ਼ਿਸ਼ ਦੁਆਰੇ

ਬਾਅਦ ਜਿਨ੍ਹਾਂ ਨੇ ਅੰਦਰ ਦੀ ਸਾਧਨਾ ਕਰ ਲਈ ਹੈ, ਭਲੇ ਪੁਰਸ਼ ਨੇ ਜਿਨ੍ਹਾਂ ਦੀ ਸੁਰਤ ਗੁਰੂ ਸ਼ਬਦ ਵਿੱਚ ਹੈ, ਉਹਨਾਂ ਦਾ ਸੰਗ ਕਰਦਿਆਂ ਕਰਦਿਆਂ ਸਾਹਿਬ ਜੀ ਕਹਿੰਦੇ ਆ ਗੋਚਰ ਮੌਲਾ ਹੈ, ਜੋ ਸਾਡੀ ਪਹੁੰਚ ਤੋਂ ਇੰਦਰੀਆਂ ਦੀ ਪਹੁੰਚ ਤੋਂ ਪਰੇ ਪ੍ਰਭੂ ਪਰਮਾਤਮਾ ਉਹ ਸੰਗਤ ਵਿੱਚੋਂ ਮਿਲ ਜਾਂਦਾ ਹੈ। ਕਬੀਰ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੈ ਕੋਏ, ਪਾਛੈ ਪਾਵਨਾ ਦੀਜੀਏ, ਆਗੈ ਹੋਏ ਸੋ ਹੋਏ। ਕਬੀਰ ਸੰਗਤ ਕਰੀਏ ਸਾਧ ਕੀ, ਅੰਤ ਕਰੈ ਨਿਰਬਾਹੋ, ਸਾਕਤ ਸੰਗਣਾ ਕੀਜੀਐ, ਜਾਂਤੇ ਹੋਏ ਬਿਨਾ ਹੋ। ਕਹਿੰਦੇ ਰੱਬ ਦੇ ਪਿਆਰਿਆਂ ਦੀ ਸੰਗਤ ਮਿਲ ਜਾਵੇ, ਜੀਵਨ ਦਾ ਬੇੜਾ ਪਾਰ ਹੋ ਜਾਂਦਾ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਬਹੁਤ ਪਿਆਰੇ ਬਚਨ ਕਲਮ ਬੰਦ ਕੀਤੇ ਨੇ। ਭਾਈ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਪਤਤ ਉਦਾਹਰਨ ਸਾਧ ਸੰਗ ਮਿਲ ਪਾਪਾਂ ਧੋਵੈ, ਅਸਟ ਧਾਤ ਇਕ ਧਾਤ ਹੋਏ ਸੰਗ ਪਾਰਸ ਢੋਵੈ, ਨਦੀਆਂ ਨਾਲੇ ਵਾਹੜੇ ਮਿਲ ਗੰਗ ਗੰਗੋਵੈ। ਛੋਟੀਆਂ ਛੋਟੀਆਂ ਨਦੀਆਂ ਨੇ, ਨਾਲੇ ਨੇ, ਜਿਸ ਵੇਲੇ ਉਹਨਾਂ ਚੋਂ ਬਦਬੂ ਆਉਂਦੀ ਹੈ, ਲੋਕ ਨੱਕ ਘੁੱਟ ਕੇ ਲਾਗੋ ਦੀ ਲੰਘ ਜਾਂਦੇ ਨੇ, ਪਰ ਉਹ ਜਿਨ੍ਹਾਂ ਪਾਣੀਆਂ ਦੇ ਵਿੱਚੋਂ ਬਦਬੂ ਆਇਆ ਕਰਦੀ ਹੈ, ਜਿਸ ਵੇਲੇ ਉਹਨਾਂ ਦਾ ਪਾਣੀ ਜਿਹੜਾ ਵਗਦੇ ਦਰਿਆਵਾਂ ਦੇ ਵਿੱਚ ਚਲਾ ਜਾਂਦਾ ਹੈ, ਉਸ ਵੇਲੇ ਉਹ ਬਿਲਕੁਲ ਪਵਿੱਤਰ ਤੇ ਸ਼ੁੱਧ ਹੋ ਜਾਂਦਾ ਹੈ। ਨਦੀਆਂ ਨਾਲੇ ਵਾਹੜੇ ਮਿਲ ਗੰਗ ਗੰਗੋਵੈ। ਕਹਿੰਦੇ ਛੋਟੀਆਂ ਛੋਟੀਆਂ ਨਦੀਆਂ ਨਾਲੇ ਜਿਹੜੇ ਨੇ ਜਦੋਂ ਵਗਦੇ ਦਰਿਆਵਾਂ ਦੇ ਵਿੱਚ ਪਹੁੰਚ ਜਾਂਦੇ ਨੇ, ਉਹ ਗੰਗਾ ਦੇ ਜਲ ਵਾਂਗੂ ਪਵਿੱਤਰ ਹੋ ਜਾਂਦੇ ਨੇ, ਪਾਣੀ ਪੀਣ ਦੇ ਯੋਗ ਬਣ ਜਾਂਦਾ ਹੈ। ਚੰਦਨ ਵਾਸ ਬਨਸ ਪਤ ਸਭ ਚੰਦਨ ਹੋਵੇ, ਕਬੀਰ ਚੰਦਨ ਕਾ ਬਿਰਵਾ ਭਲਾ, ਬੇੜੇ ਉਹ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਹੈ ਤੇ ਕੱਲਾ ਹੀ ਦਰਖਤ ਹੈ, ਪਰ ਚੰਦਨ ਦਾ ਦਰਖਤ, ਉਹਦੇ ਨਾਲ ਵਸਣ ਵਾਲੇ ਸਾਰੇ ਦੇ ਸਾਰੇ ਉਹ ਸੁਗੰਧੀ ਦੇ ਮਾਲਕ ਬਣ ਜਾਂਦੇ ਨੇ। ਚੰਦਨ ਵਾਸ ਬਨਸ ਪਤ ਸਭ ਚੰਦਨ ਹੋਵੇ। ਦੂਜਾ ਬੋਲ ਕਹਿੰਦੇ ਅਸਟ ਧਾਤ ਇਕ ਧਾਤ ਹੋਏ ਸੰਗ ਪਾਰਸ ਢੋਵੇ, ਅੱਠ ਧਾਤੂ ਨੇ, ਲੋਹਾ ਹੈ, ਜਿਸਤ ਹੈ, ਕਹਿਆ ਹੈ, ਪਿੱਤਲ ਹੈ, ਇਤ ਆਦਿਕ। ਜਦੋਂ ਕੱਲੇ ਪਾਰਸ ਨੂੰ ਛੂਹਦੇ ਨੇ ਕੰਚਨ ਬਣ ਜਾਂਦੇ ਨੇ। ਅਸਟ ਧਾਤ ਇਕ ਧਾਤ ਹੋਏ ਸੰਗ ਪਾਰਸ ਢੋਵੇ, ਨਦੀਆਂ ਨਾਲੇ ਵਾਹੜੇ ਮਿਲ ਗੰਗ ਗੰਗੋਵੈ, ਪਤਤ ਉਧਾਰਨ ਸਾਧ ਸੰਗ ਮਿਲ ਮਿਲ ਪਾਪਾਂ ਧੋਵੈ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜੇ ਸਾਧ ਸੰਗਤ ਵਿੱਚ ਮਿਲ ਜਾਂਦੇ ਨੇ, ਉਹਨਾਂ ਦੇ ਪਾਪ ਕੱਟੇ ਜਾਂਦੇ ਨੇ। ਸੰਗਤ ਵਿੱਚ ਕੀ ਹੈ? ਨਾਮ ਹੈ, ਨਾਮ ਦੀ ਬਰਕਤ ਹੁੰਦੀ ਹੈ। ਕੱਟੇ ਪਾਪ ਅਸੰਖ ਨਾਮ ਹੈ, ਇੱਕ ਕਣੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਅਸੰਖਾ ਹੀ ਪਾਪ ਜਿਹੜੇ ਨੇ। ਇੱਥੇ ਲੱਖ ਦੀ ਗੱਲ ਨਹੀਂ ਹੈ, ਕਰੋੜਾਂ ਦੀ ਬਾਤ ਨਹੀਂ ਹੈ। ਗਰੀਬ ਨਿਵਾਸ ਜੀ ਕਹਿੰਦੇ ਅਸੰਖਾ ਹੀ ਜਨਮਾਂ ਜਨਮਾਤਰਾਂ ਦੇ ਕੀਤੇ ਹੋਏ ਪਾਪ ਸੰਗਤ ਵਿੱਚ ਆ ਕੇ ਮਿਟ ਜਾਂਦੇ ਨੇ। ਤਾਂ ਇਸ ਕਰਕੇ ਅੱਜ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਸਾਧ ਸੰਗ ਅਗੋਚਰ ਮਿਲੇ। ਹਰ ਸਿਉਂ ਜਾਏ ਮਿਲਣਾ, ਸਾਧ ਸੰਗ ਰਹਿਣਾ, ਸੋ ਸੁੱਖ ਅੰਕ ਨ ਮਾਵੇ। ਉਹ ਸੁੱਖ ਜਿਹੜਾ ਰਸਨਾ ਬਿਆਨ ਨਹੀਂ ਕੀਤੀ ਜਾਂਦੀ। ਭਾਈ ਗੁਰਦਾਸ ਸਾਹਿਬ ਜੀ ਦੀ ਇੱਕ ਪੌੜੀ ਮੈਨੂੰ ਯਾਦ ਆ ਗਈ। ਕਹਿੰਦੇ ਮਾਨ ਸਰੋਵਰ ਆਖੀਐ, ਉਪਰ ਹੰਸ ਸੁਵੰਸ ਵਸੰਦੇ, ਮਾਣਕ ਮੋਤੀ ਮਾਨ ਸਰ, ਚੁਣ ਚੁਣ ਹੰਸ ਅਮੋਲ ਚੁਗੰਦੇ, ਖੀਰ ਨੀਰ ਨਿਰਵਾਰ ਦੇ, ਲਹਿਰੀ ਅੰਦਰ ਫਿਰਨ ਧਰਨ ਦੇ, ਮਾਨ ਸਰੋਵਰ ਛੱਡ ਕੈ, ਹੋਰ ਤਥਾਏ ਨਾ ਜਾਏ ਬਹਾਂਦੇ, ਗੁਰਮੁਖ ਸੁਖ ਫਲ ਸਾਧ ਸੰਗ, ਪਰਮ ਹੰਸ ਗੁਰ ਸਿੱਖ ਸੁਹੰਦੇ, ਇੱਕ ਮਨ ਇੱਕ ਧਿਆਏ ਦੇ, ਦੂਜੇ ਭਾਏ ਨਾ ਜਾਏ ਫਿਰੰਦੇ, ਸ਼ਬਦ ਸੋਰਤ ਲੇਵ ਲੱਖ ਲਖੰਦੇ। ਮਾਨ ਸਰੋਵਰ ਕਿਹਾ ਜਾਂਦਾ ਹੈ, ਪਰ ਜਿੱਥੇ ਤੁਸੀਂ ਚੌਂਕੜਾ ਮਾਰੀ ਬੈਠੇ, ਪ੍ਰਤੱਖ ਮਾਨ ਸਰੋਵਰ ਹੈ ਗੁਰਸਿੱਖਾਂ ਦਾ। ਮਾਨ ਸਰੋਵਰ ਆਖੀਏ ਉਪਰ, ਉੱਥੇ ਹੰਸ ਸੋ ਵੰਸ ਵਸੰਦੇ, ਸ੍ਰੇਸ਼ਟ ਹੰਸ ਤਤ ਬੇਤਾ ਸ਼ਬਦ ਦਾ ਗਿਆਨ ਰੱਖਣ ਵਾਲੇ ਸਾਧ ਸੰਗਤ ਰੂਪੀ ਮਾਨ ਸਰੋਵਰ ਤੇ ਆ ਕੇ ਚੌਂਕੜਾ ਮਾਰਦੇ ਨੇ। ਉਪਰ ਹੰਸ ਸੋ ਹੰਸ ਵਸੰਦੇ, ਮਾਨਕ ਮੋਤੀ ਮਾਨ ਸਰ, ਚੁਣ ਚੁਣ ਹੰਸ ਮੋਲ ਚੁਗੰਦੇ।
ਤੇ ਕਹਿੰਦੇ ਜਦੋਂ ਮਾਨ ਸਰੋਵਰ ਤੇ ਹੰਸ ਜਾਂਦੇ ਨੇ, ਬਾਕੀ ਬੇਸ਼ੱਕ ਉੱਥੇ ਜੋ ਮਰਜ਼ੀ ਹੋਵੇ ਉਹਨਾਂ ਨੂੰ ਨਹੀਂ ਛੱਕਦੇ, ਉੱਥੇ ਕੇਵਲ ਮੋਤੀ ਚੁੱਕਦੇ ਨੇ। ਗੁਰੂ ਕੇ ਪਿਆਰੇ ਗੁਰਸਿੱਖ ਸਾਧ ਸੰਗਤ ਮਾਨ ਸਰੋਵਰ ਵਿੱਚ ਆ ਕੇ ਚੌਂਕੜਾ ਮਾਰ ਕੇ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੇ ਪਦਾਰਥ ਨੂੰ ਪ੍ਰਾਪਤ ਕਰਦੇ ਨੇ। ਫਿਰ ਅਗਲੇ ਬੋਲ ਹੋਰ ਬੜੇ ਪਿਆਰੇ ਕਮਾਲ ਦੇ ਨੇ, ਕਹਿੰਦੇ ਮਾਨ ਸਰੋਵਰ ਛੱਡ ਕੇ ਹੋਰ ਤਥਾਏ ਨਾ ਜਾਏ ਬਹੰਦੇ। ਤੇ ਹੰਸ ਕਦੇ ਮਾਨ ਸਰੋਵਰ ਨੂੰ ਛੱਡ ਕੇ ਹੋਰ ਕਿਸੇ ਜਗ੍ਹਾ ਤੇ ਨਹੀਂ ਬੈਠਦਾ, ਤੇਵੇਂ ਗੁਰੂ ਦਾ ਗੁਰਸਿੱਖ ਜਿਹੜਾ ਸਾਧ ਸੰਗਤ ਰੂਪੀ ਮਾਨ ਸਰੋਵਰ ਤੋਂ ਬਿਨਾਂ ਹੋਰ ਕਿਧਰੇ ਜਾ ਕੇ ਨਹੀਂ ਬੈਠਦਾ। ਮਾਨ ਸਰੋਵਰ ਛੱਡ ਕੇ ਹੋਰ ਤਥਾਏ ਨਾ ਜਾਏ ਬਹੰਦ, ਗੁਰਮੁਖ ਸੁਖ ਫਲ ਸਾਧ ਸੰਗ ਪਰਮ ਹੰਸ ਗੁਰ ਸਿੱਖ ਸੁਹੰਦੇ। ਇੱਕ ਮਨ ਇੱਕ ਧਿਆਏ ਦੇ ਦੂਜੇ ਭਾਏ ਨਾ ਜਾਏ ਫਰਨ ਦੇ ਸ਼ਬਦ ਸੁਰਤ ਲਿਵ ਲੱਖ ਲਖੰਦੇ। ਜਦੋਂ ਸੰਗਤ ਵਿੱਚ ਆ ਕੇ ਸ਼ਬਦ ਸੁਰਤ ਦਾ ਮਿਲਾਪ ਹੋ ਜਾਂਦਾ ਹੈ, ਅਗੋਚਰ ਮਿਲੈ ਮੇਰਾ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਵਡਭਾਗੀ ਹਰ ਸੰਗਤ ਪਾਵ ਹੈ, ਭਾਗਹੀਨ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਉ, ਨਿਜ ਕਰ ਮੇਰੋ ਸਾਧ ਸੰਗ ਨਾਰਦ ਮੋਨੋ ਦਰਸ਼ਨ, ਸਾਧ ਸੰਗ ਮੇਰੋ ਨਿਜ ਰੂਪ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਕਵਿਤਾ ਕਹਿੰਦੇ, ਰਿਖੀ ਜੀ ਜੇ ਮੈਨੂੰ ਮਿਲਣਾ ਹੋਵੇ ਤੁਹਾਡਾ ਟਿਕਾਣਾ ਕਿਹੜਾ? ਰੱਬ ਜੀ ਪਰਮਾਤਮਾ ਜੀ। ਤੇ ਕਹਿਣ ਲੱਗੇ ਜਿੱਥੇ ਰੱਬ ਦੇ ਪਿਆਰੇ ਬੈਠ ਕੇ ਮੇਰੇ ਵਾਹਿਗੁਰੂ ਨਿਰੰਕਾਰ ਜੀ ਦੀ ਇਬਾਦਤ ਕਰਦੇ ਨੇ, ਮੇਰਾ ਅਸਲ ਵਿੱਚ ਟਿਕਾਣਾ ਹੀ ਉਹ ਹੈ, ਸਾਧ ਸੰਗਤ ਮੇਰਾ ਨਿਜ ਘਰ ਹੈ, ਮੇਰਾ ਵਾਸਾ ਸਾਧ ਸੰਗਤ ਵਿੱਚ ਹੁੰਦਾ ਹੈ। ਨਿਜ ਕਰ ਮੇਰੋ ਸਾਧ ਸੰਗ ਨਾਰਦ ਮੁਨ, ਤੇ ਜਦੋਂ ਸਾਧ ਸੰਗਤ ਦੀ ਪ੍ਰਾਪਤੀ ਹੋ ਗਈ ਤੇ ਮੇਰੇ ਗੁਰੂ ਦੀ ਪ੍ਰਾਪਤੀ ਹੋ ਗਈ। ਨਿਜ ਕਰ ਮੇਰੋ ਸਾਧ ਸੰਗ ਨਾਰਦ ਮੁਨ ਦਰਸ਼ਨ, ਸਾਧ ਸੰਗਤ ਮੇਰੋ ਨਿਜ ਰੂਪ ਹੈ, ਤੇ ਜਿਹੜੇ ਸੰਗਤ ਦੇ ਦੀਦਾਰ ਹੁੰਦੇ ਨੇ ਮੇਰੇ ਹੀ ਤਾਂ ਦਰਸ਼ਨ ਨੇ। ਸਾਧ ਸੰਗ ਮੇਰੋ ਮਾਤ ਪਿਤਾ ਉਹ ਕੁਟੰਬ ਸਖਾ, ਸਾਧ ਸੰਗ ਮੇਰੋ ਸੁੱਤ ਸਰੇਸਟ ਅਨੂਪ ਹੈ, ਮੇਰੀ ਮਾਂ ਬਾਪ ਧੀਆਂ ਪੁੱਤਰ ਕੁਟੰਬ ਕਬੀਲਾ ਕੇਵਲ ਸਾਧ ਸੰਗਤ ਹੈ। ਤਾਂ ਅੱਜ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸਾਧ ਕੇ ਸੰਗ ਸਦਾ ਪਰਫੁੱਲ ਹੈ, ਸਾਧ ਸੰਗਤ ਦੀ, ਭਲੇ ਪੁਰਸ਼ਾਂ ਦੀ, ਰੱਬ ਦੇ ਪਿਆਰਿਆਂ ਦੀ ਸੰਗਤ ਕਰਨ ਕਰਕੇ ਸਤਿਗੁਰੂ ਜੀ ਕਹਿੰਦੇ ਪਰਫੁੱਲ ਹੈ, ਸ਼ੁਭ ਗੁਣਾਂ ਦੇ ਨਾਲ ਆਇਆ ਹੋਇਆ ਪਿਆਰਾ ਗੁਰਸਿੱਖ ਪਰ ਫੁੱਲਤ ਹੋ ਜਾਂਦਾ ਹੈ। ਸਤ ਸੰਤੋਖ ਦਇਆ ਧਰਮ ਵਿਚਾਰ, ਇਹ ਜਿਹੜੀਆਂ ਪ੍ਰਾਪਤੀਆਂ ਨੇ ਗੁਰੂ ਦੀ ਸੰਗਤ ਵਿੱਚੋਂ ਹੁੰਦੀਆਂ ਨੇ, ਸ਼ੁਭ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਕਿਉਂ? ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਅੰਮ੍ਰਿਤ ਬਚਨ ਕਹਿੰਦੇ, ਗੁਰਮੁਖ ਜਨਮ ਸਕਾਰ ਥਾ, ਗੁਰਸਿੱਖ ਮਿਲ ਗੁਰ ਸ਼ਰਣੀ ਆਇਆ, ਆਦ ਪੁਰਖ ਆਦੇਸ਼ ਕਰ ਸਫਲ ਮੂਰਤ ਗੁਰ ਦਰਸ਼ਨ ਪਾਇਆ, ਪਰ ਦੱਖਣਾ ਡੰਡੌਤ ਕਰ ਮਸਤਕ ਚਰਨ ਕਮਲ ਗੁਰ ਲਾਇਆ, ਸਤਗੁਰ ਪੁਰਖ ਦਇਆਲ ਹੋਏ ਵਾਹਿਗੁਰੂ ਗੁਰ ਮੰਤਰ ਸੁਣਾਇਆ, ਕਾਮ ਕ੍ਰੋਧ ਵਿਰੋਧ ਹਰ ਲੋਭ ਮੋਹ ਹੰਕਾਰਤ ਜਾਇਆ, ਸਤ ਸੰਤੋਖ ਦਇਆ ਧਰਮ ਨਾਮ ਦਾਨ ਇਸ਼ਨਾਨ ਦਰੜਾਇਆ। ਜਿਸ ਵੇਲੇ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ, ਸਾਧ ਸੰਗਤ ਵਿੱਚ ਗੁਰੂ ਨੂੰ ਨਮਸਕਾਰ ਹੈ, ਗੁਰੂ ਸਾਹਿਬ ਜੀ ਦੀ ਪ੍ਰਦਖਣਾ ਬਾਰੰਬਾਰ ਤੁਸਾਂ ਨੇ ਵੰਦਨਾ ਕੀਤੀ ਹੈ, ਜਿਹੜੇ 6 ਗੁਣਾਂ ਨੇ ਮੇਰਾ ਗੁਰੂ ਲੈ ਲੈਂਦਾ ਹੈ, ਕਾਮ ਕ੍ਰੋਧ ਵਿਰੋਧ ਹਰ ਲੋਭ ਮੋਹ ਹੰਕਾਰ ਤਜਾਇਆ, ਇਸ ਦੇ ਬਦਲੇ ਪਰ ਫੁੱਲ ਹੈ ਤੇ ਬਖਸ਼ਿਸ਼ ਕੀ ਕਰਦਾ ਹੈ? ਸਤ ਸੰਤੋਖ ਦਇਆ ਧਰਮ ਨਾਮ ਦਾਨ ਇਸ਼ਨਾਨ ਦਰੜਾਇਆ, ਇਹ ਸ਼ੁਭ ਗੁਣਾਂ ਨਾਲ ਮੇਰਾ ਗੁਰੂ ਨਿਵਾਜ ਦਿੰਦਾ ਹੈ।

ਛਰੇ ਵਾਹਿਗੁਰੂ। ਕਿਰਪਾਲੂ ਦਾ ਤਾਰ ਜੀ ਕਿਰਪਾ ਕਰਦੇ ਨੇ ਵੀ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਕਰਦਿਆਂ ਕਰਦਿਆਂ, ਬਾਣੀ ਦਾ ਅਭਿਆਸ ਕਰਦਿਆਂ, ਗੁਰੂ ਗੁਰੂ ਜੀ ਦੇ ਜਾਪ ਨੂੰ ਜਪਦਿਆਂ ਆਵੇ ਬਸ ਪੰਚਾਂ, ਜਿਹੜੇ ਪੰਜ ਵਿਕਾਰ ਨੇ ਸਾਹਿਬ ਜੀ ਕਹਿੰਦੇ ਉਹ ਵਸ ਵਿੱਚ ਆ ਜਾਂਦੇ ਨੇ, ਕਿਉਂਕਿ ਸਾਧ ਸੰਗਤ ਦੀ ਬਰਕਤ ਹੁੰਦੀ ਹੈ, ਸੰਗਤ ਤੋਂ ਬਿਨਾਂ ਵਿਕਾਰ ਵਸ ਨਹੀਂ ਆਉਂਦੇ। ਗੁਰੂ ਖਾਲਸਾ ਸਾਧ ਸੰਗਤ ਜੀ, ਤੁਸੀਂ ਆਸਾ ਰਾਗ ਦੇ ਅੰਮ੍ਰਿਤ ਬਚਨ ਪੜ੍ਹਦੇ ਹੋ, ਚਾਰ ਵਰਨ ਚੌਹਾ ਕੇ ਮਰਦਨ, ਖੱਟ ਦਰਸ਼ਨ ਕਰ ਤਲੀ ਰੇ, ਸੁੰਦਰ ਸੁਗਰ ਸਰੂਪ ਸਿਆਨੇ, ਪੰਚੋ ਹੀ ਮੋਹੇ ਛਲੀ ਰੇ। ਚਾਰ ਵਰਨ ਨੇ ਖੱਤਰੀ ਬ੍ਰਾਹਮਣ ਸੂਦ ਵੈਸ, ਇਹਨਾਂ ਦੇ ਬਹੁਤ ਵੱਡੇ ਵੱਡੇ ਆਪਣੇ ਆਪ ਨੂੰ ਮਰਦ ਕਹਾਉਣ ਵਾਲੇ, ਇੱਥੋਂ ਤੱਕ ਗਿਆਨ ਰੱਖਣ ਵਾਲੇ, ਜਿਨ੍ਹਾਂ ਨੂੰ ਵੇਦ ਆਦਿਕ ਇਉਂ ਕੰਠ ਨੇ ਜਿਵੇਂ ਹੱਥ ਤੇ ਔਲਾ ਪਿਆ ਹੋਵੇ, ਪਰ ਪੰਜਾਂ ਤੋਂ ਛੁਟਕਾਰਾ ਨਹੀਂ ਹੋਇਆ। ਇਹ ਤੇ ਸਾਧ ਸੰਗਤ ਦੀ ਬਰਕਤ ਵਰਤਣੀ ਹੈ, ਗੁਰੂ ਦਾ ਕਿਰਪਾ ਵਰਤਦੀ ਹੈ। ਚਾਰ ਵਰਨ ਚੌਹਾ ਕੇ ਮਰਦਨ, ਤੇ ਚਾਰਾਂ ਧਰਮਾਂ ਦੇ ਬੜੇ ਬੜੇ ਮਰਦ ਕਹਾਉਣ ਵਾਲੇ, ਗਿਆਨ ਕਹਾਉਣ ਵਾਲੇ, ਵੀ ਸਾਡੇ ਕੋਲ ਗਿਆਨ ਬਹੁਤ ਹੈ ਪਰ ਸਾਧ ਸੰਗਤ ਤੋਂ ਬਿਨਾਂ ਪੰਜਾਂ ਨੂੰ ਵਸ ਨਹੀਂ ਕਰ ਸਕੇ। ਚਾਰ ਵਰਨ ਚੌਹਾ ਕੇ ਮਰਦਨ, ਖੱਟ, ਖੱਟ ਤੋਂ ਭਾਵ ਛੇ ਸ਼ਾਸਤਰ ਜਿਨ੍ਹਾਂ ਨੂੰ ਖੱਟ ਕੰਠ ਨੇ, ਚਾਰ ਵੇਦ ਕੰਠ ਨੇ। ਖੱਟ ਦਰਸ਼ਨ ਕਰ ਤਲੀ ਰੇ, ਸੁੰਦਰ ਸੁਗਰ ਸਰੂਪ ਸਿਆਨੇ, ਪੰਚੋ ਹੀ ਮਿਲ ਛਲੀ ਰੇ। ਪੰਜਾਂ ਨੇ ਛਲ ਲਿਆ,

ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਕਿਹੜਾ ਐਸਾ ਬਲੀ ਆ, ਕਿਹੜਾ ਸੂਰਮਾ ਜਿਹਨੇ ਪੰਜਾਂ ਨੂੰ ਵਸ ਕਰ ਲਿਆ, ਸ਼ਬਦ ਸਿਫਾਰਿਸ਼ ਰੂਪ ਰਸ ਗੰਧ ਜਿਹਨੇ ਵਸ ਕਰ ਲਿਆ, ਜਿਨ ਮਿਰ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀ ਰੇ, ਵੱਡੀ ਕੌਮ ਵਸ ਭਾਗੈ ਨਹੀਂ, ਮਹਕਮ ਫੌਜ ਹਠਲੀ ਰੇ। ਇਹਨਾਂ ਦੀ ਫੌਜ ਬਹੁਤ ਵੱਡੀ ਹੈ, ਇਹਨਾਂ ਦੀਆਂ ਅੱਗੇ ਤੋਂ ਅੱਗੇ ਚੱਲਦੀਆਂ ਪੰਜਾਂ ਦੀਆਂ ਪੰਜੀ ਪ੍ਰਕਿਰਤੀਆਂ ਬਣਦੀਆਂ ਨੇ। ਜਿੱਥੇ ਸ਼ਬਦ ਆਉਂਦਾ ਹੈ, ਕਿਉਂ ਲੀਜੈ ਗੜ ਬੰਕਾ ਭਾਈ, ਦੋਵਰ ਕੋਟਰ ਤੇਵਰ ਖਾਈ, ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ, ਜਣ ਗਰੀਬ ਕੋ ਜੋਰ ਨਾ ਪਹੁੰਚੇ, ਕਹਾਂ ਕਰੋ ਰਗੁਰਾਇਆ, ਕੌਮ ਕੀ ਵਾਰੀ, ਦੁੱਖ ਸੁਖ ਦਰਵਾਨੀ, ਪਾਪ ਪੁੰਨ ਦਰਵਾਜਾ, ਕ੍ਰੋਧ ਪ੍ਰਧਾਨ ਮਹਾਬੜ ਦੁੰਦਰ, ਤੈ ਮਨਮਾ ਵਾਸੀ ਰਾਜਾ, ਸਵਾਦ ਸਨਾ ਟੋਪ ਮਮਤਾ ਕੋ, ਕਬੁੱਧ ਕਮਾਨ ਚੜਾਈ, ਤ੍ਰਿਸ਼ਨਾ ਤੀਰ ਰਹੇ ਘਟ ਪੀਤਰ, ਇਹੋ ਗੱਡ ਲਿਓ ਨਾ ਜਾਈ। ਫਿਰ ਕਿਵੇਂ, ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰਜਾਲੀ, ਇੱਕ ਐ ਚੋਟ ਸਿਝਾਇਆ, ਸਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜਾ, ਸਾਧ ਸੰਗਤਰ ਗੁਰ ਕੀ ਕਿਰਪਾ ਤੇ, ਪਕੜਿਓ ਗੱਡ ਕੋ ਰਾਜਾ। ਜਦੋਂ ਸਾਧ ਸੰਗਤ ਵਿੱਚ ਆ ਕੇ ਗੁਰੂ ਦੀ ਕਿਰਪਾ ਹੋ ਗਈ, ਮਨ ਪਕੜਿਆ ਗਿਆ ਤੇ ਪੰਜੇ ਹੀ ਵਸ ਆ ਜਾਣੇ ਨੇ, ਨਹੀਂ ਤਾਂ ਵਸ ਨਹੀਂ ਆਉਂਦਾ। ਗਰੀਬ ਨਿਵਾਜ ਗੁਰੂ ਅਰਜਨ ਦੇਵ ਮਹਾਰਾਜ ਕਿਰਪਾਲੂ ਜੀ ਕਿਰਪਾ ਕਰਦੇ ਨੇ, ਵੱਡੀ ਕੌਮ ਵਸ ਭਾਗੈ ਨਾ ਹੀ, ਮੌਕਮ ਫੌਜ ਠਲੀ ਰੇ, ਕਹੋ ਨਾਨਕ ਤਿੰਨ ਜਨ ਨਿਰਦਲਿਆ, ਸਾਧ ਸੰਗਤ ਕੈ ਚਲੀ ਰੇ। ਮੇਰੇ ਗਰੀਬ ਨਿਵਾਜ ਕਿਰਪਾ ਕਰਦੇ, ਜਿਹਨਾਂ ਨੂੰ ਭਈ ਸਾਧ ਸੰਗਤ ਦੀਆਂ ਮੌਲਿਕ ਘੜੀਆਂ ਪ੍ਰਾਪਤ ਹੋ ਜਾਂਦੀਆਂ ਨੇ, ਭਲੇ ਪੁਰਸ਼ਾਂ ਦਾ ਸੰਗ ਹੋ ਜਾਂਦਾ ਹੈ, ਸੰਗਤ ਵਿੱਚ ਆ ਕੇ ਪੰਜ ਵਸ ਆ ਜਾਂਦੇ, ਕਿਉਂਕਿ ਸੰਗਤ ਵਿੱਚ ਆ ਕੇ ਗੁਰੂ ਅੱਗੇ, ਹਾਂਜੀ ਸੰਗਤ ਵਿੱਚ ਆ ਕੇ ਮੇਰੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਅਰਦਾਸ ਕਰਨੀ ਹੈ। ਉਹ ਕੀ ਅਰਦਾਸ ਕਰਨੀ ਹੈ, ਤੁਹਾਨੂੰ ਸ਼ਬਦ ਯਾਦ ਹੈ।

ਨਿਪਿੰਦਰਪਾਲ ਸਿੰਘ ਜੀ ਰਾਤ ਕਥਾ ਕਰ ਰਹੇ ਸੀ ਨਾ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਹੁਤ ਪਿਆਰ ਵਿੱਚ ਭਿੱਜ ਭਿੱਜ ਕੇ ਉਹਨਾਂ ਨੇ ਅੰਮ੍ਰਿਤ ਬਚਨ ਸਮੂਹ ਸੰਗਤਾਂ ਨੂੰ ਸਰਵਣ ਕਰਵਾਏ ਤੇ ਬਹੁਤ ਪਿਆਰ ਵਿੱਚ ਬਚਨ ਕਰ ਰਹੇ ਸੀ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮੌਤ ਆਪ ਸਿਰਜਣ ਹਾਰੈ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹੋ ਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿੰਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ, ਕਾਮ ਕ੍ਰੋਧ ਲੋਭ ਮੋਹ ਮਾਰ ਕੱਢੇ ਤੁਧ ਸਾ ਪਰਵਾਰਿਆ, ਜਿੰਨੀ ਤੂੰ ਸੇਵਿਆ ਭਾਉ ਕਰ। ਹੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਤੈਨੂੰ ਪ੍ਰੇਮ ਨਾਲ ਸਿਮਰ ਲਿਆ ਨਾ, ਜਿਨ੍ਹਾਂ ਦੀ ਰਸਨਾ ਤੋਂ ਪਿਆਰ ਵਿੱਚ ਭਿੱਜ ਕੇ ਆ ਗਿਆ, ਧੰਨ ਗੁਰੂ ਰਾਮਦਾਸ, ਧੰਨ ਗੁਰੂ। ਬੋਲੋ ਗੱਜ ਕੇ। ਸਤਿਕਾਰਯੋਗ ਗਿਆਨੀ ਜੀ, ਬਹੁਤ ਵਿਦਵਾਨ ਪੁਰਖਾਂ ਨੇ ਤੁਹਾਡੇ ਨਾਲ ਅੰਮ੍ਰਿਤ ਬਚਨਾਂ ਦੀ ਸਾਂਝ ਕੀਤੀ ਸੀ, ਜਿਨ੍ਹਾਂ ਨੇ ਗੁਰੂ ਰਾਮਦਾਸ ਤੁਹਾਡਾ ਨਾਮ ਲੈ ਲਿਆ, ਕਾਮ ਕ੍ਰੋਧ ਲੋਭ ਮੋਹ ਮਾਰ ਕੱਢੇ ਸਭ ਪਰਵਾਰਿਆ, ਸਾਰੇ ਦਾ ਸਾਰਾ ਹੀ ਪਰਿਵਾਰ ਇਸ ਸਰੀਰ ਰੂਪੀ ਕੋਠੜੇ ਚੋਂ ਗੁਰੂ ਰਾਮਦਾਸ ਨੇ ਬਾਹਰ ਕੱਢ ਦਿੱਤਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਤੇ ਬੇਨਤੀ ਕਰਨੀ ਹੈ

ਸਾਰੇ ਪੰਜ ਜਿਹੜੇ ਵਿਕਾਰ ਨੇ ਬੜਾ ਦੁੱਖ ਦਿੰਦੇ ਨੇ। ਤੁਸੀਂ ਰੱਖਣ ਵਾਲੇ ਹੋ, ਰੱਖਣ ਵਾਸਤੇ ਸਮਰੱਥ ਹੋ, ਰਾਖੋ ਰਾਖੋ ਕਿਰਪਾ ਧਾਰ ਤੇਰੀ ਸ਼ਰਨ ਤੇਰੇ ਦਰਬਾਰ, ਇੱਥੇ ਆ ਕੇ ਬਾਹਾਂ ਖੜੀਆਂ ਕਰ ਦੇਣੀਆਂ ਨੇ, ਗੁਰੂ ਨੂੰ ਆਪਾਂ ਸਮਰਪਿਤ ਕਰ ਦੇਣਾ ਹੈ। ਪਾਤਸ਼ਾਹ ਜੀ ਮੇਰਾ ਜ਼ੋਰ ਨਹੀਂ ਜੇ ਚੱਲਦਾ, ਏਕ ਕੋਟ ਪੰਚ ਸਿੱਖ ਧਾਰ, ਪੰਚੇ ਮੰਗ ਹੱਲ, ਜਿਮੀ ਨਾਹੀ ਮੈਂ ਕਿਸੀ ਕੀ ਬੋਈ, ਐਸਾ ਦੇਣ ਦੁਖਾਲਾ, ਹਰ ਕੇ ਲੋਗਾ ਮੁੱਕ ਨੀਤ ਡਸੈ ਪਟਵਾਰੀ। ਮੈਂ ਕੀ ਕੀਤਾ, ਉਪਰ ਪੁਜਾ, ਬਾਹਾਂ ਉੱਚੀਆਂ ਕਰ ਲਈਆਂ, ਗੁਰੂ ਨੂੰ ਸਮਰਪਿਤ ਹੋ ਗਏ। ਉਪਰ ਪੁਜਾ ਕਰ ਮੈਂ ਗੁਰ ਪਹਿ ਪੁਕਾਰਿਆ, ਤਿੰਨ ਹੋ ਲਿਆ ਉਬਾਰੀ। ਜਦੋਂ ਆਪਾਂ ਸਮਰਪਿਤ ਕਰ ਦਿੱਤਾ, ਮੇਰਾ ਬਲ ਨਹੀਂ ਜੇ, ਮੇਰੀ ਤਾਕਤ ਨਹੀਂ ਜੇ, ਪੁਕਾਰਿਆ ਗੁਰੂ ਅੱਗੇ ਅਰਦਾਸ ਕੀਤੀ, ਤੇ ਜਦੋਂ ਗੁਰੂ ਦੇ ਅੱਗੇ ਅਰਦਾਸ ਕੀਤੀ, ਤਿੰਨ ਹੋ ਲਿਆ ਉਬਾਰੀ, ਉਬਾਰੀ ਤੋਂ ਭਾਵ ਗੁਰੂ ਨੇ ਰੱਖ ਲਿਆ, ਗੁਰੂ ਨੇ ਬਚਾ ਲਿਆ। ਮੋਹੇ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ, ਖੇਦ ਕਰੇ ਅਰ ਬਹੁਤ ਸੰਤਾਵ ਹੈ, ਆਇਓ ਸ਼ਰਨ ਤੁਹਾਰੇ, ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ ਗਏ ਆ। ਕੌਣ ਕੌਣ ਵੱਸ ਸਕਿਆ ਹੈ, ਬੜੇ ਬੜੇ ਦੇਵਤੇ ਹੋਏ ਨੇ, ਪੰਜਾਂ ਨੇ ਉਹਨਾਂ ਨੂੰ ਵੱਸ ਕਰ ਲੈਣਾ ਕੀਤਾ। ਇੱਕ ਵਾਰ ਆਖੋ ਸਤਨਾਮ ਸ਼੍ਰੀ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬੜੇ ਪਿਆਰੇ ਬੋਲ ਨੇ, ਕਹਿੰਦੇ ਚਾਰ ਵੇਦ ਕਹਾਏ ਦਾ, ਚਤਰ ਮੁਖੀ ਹੋਏ ਖਰਾ ਸਿਆਣਾ, ਵਾਹਿਗੁਰੂ ਵਾਹਿਗੁਰੂ ਲੋਕਾਂ ਨੂੰ ਸਮਝਾਏ ਦਾ, ਦੇਖ ਸਰੂਸਤੀ ਰੂਪ ਲਭਾਣਾ। ਬ੍ਰਹਮ ਦੇਵਤਾ ਚਾਰ ਵੇਦਾਂ ਦਾ ਗਿਆਤਾ ਹੈ, ਪਰ ਜਦੋਂ ਵਿਕਾਰਾਂ ਨੇ ਘਰ ਕੀਤੀ, ਇਹਦੀ ਧੀ ਹੈ ਸਰੂਸਤੀ, ਉਹਦੇ ਵੱਲੇ ਮਾੜੀ ਨਿਗਾਹ ਚਲੇ ਗਈ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਗੁਰੂ ਅੱਗੇ ਪੁਕਾਰ ਕਰ, ਇਹ ਗੁਰੂ ਅੱਗੇ ਬੇਨਤੀ ਕਰ, ਖੇਦ ਕਰੇ ਯਾਰ ਬਹੁਤ ਸੰਤਾਪ ਹੈ, ਆਇਓ ਸ਼ਰਨ ਤੁਹਾਰੇ, ਕਰ ਕਰ ਹਾਰਿਓ ਅਨਕ ਬਹੁ ਭਾਂਤੀ, ਛੋਡੈ ਕਤਹੁ ਨਾਹੀ, ਏਕ ਬਾਤ ਸੁਣ ਤਾਂ ਕੀ ਓਟਾ। ਮੈਨੂੰ ਇੱਕ ਗੱਲ ਦਾ ਪਤਾ ਲੱਗ ਗਿਆ, ਇੱਕ ਗੱਲ ਦੀ ਸੋਝੀ ਪੈ ਗਈ ਬਾਣੀ ਦੁਆਰੇ, ਭਈ ਸਾਧ ਸੰਗਤ ਵਿੱਚ ਆ ਕੇ ਤੇ ਗੁਰੂ ਸ਼ਬਦ ਦੀ ਟੇਕ ਲਈ ਜਾਵੇ। ਇੱਕ ਗੱਲ ਦੀ ਪਤਾ ਲੱਗ ਗਈ ਹੈ, ਹਰ ਇੱਕ ਚੀਜ਼ ਕਿਸੇ ਨਾ ਕਿਸੇ ਦੀ ਟੇਕ ਲੈਂਦਾ, ਜਿਵੇਂ ਜੰਗ ਯੁੱਧ ਹੁੰਦੇ, ਹੁਣ ਮੋਰਚਿਆਂ ਦੀ ਟੇਕ ਲਈ ਜਾਂਦੀ, ਓਟ ਲਈ ਜਾਂਦੀ ਹੈ, ਬਾਹਰ ਮੀਂਹ ਪੈਂਦਾ ਛਤੜੀ ਦੀ ਓਟ ਲੈਂਦੇ ਹੋ, ਭਿੱਜ ਨਾ ਜਾਈਏ, ਵੱਖ ਵੱਖ ਦ੍ਰਿਸ਼ਟਾਂਤ ਬੜੇ ਆ ਜਾਣੇ ਨੇ। ਬਸ ਇਸ ਗੱਲ ਦੀ ਸੋਝੀ ਆ ਗਈ ਹੈ, ਭਈ ਸੰਗਤ ਵਿੱਚ ਆ ਕੇ ਗੁਰੂ ਸ਼ਬਦ ਦੀ ਟੇਕ ਲਈ ਜਾਵੇ ਤਾਂ ਫਿਰ ਗੁਰੂ ਕਿਰਪਾ ਕਰੇਗਾ। ਏਕ ਬਾਤ ਸੁਣ ਤਾਂ ਕੀ ਓਟਾ, ਸਾਧ ਸੰਗ ਮਿਟ ਜਾਹੀ। ਫਿਰ ਕੀ ਕੀਤਾ ਗੁਰੂ ਨੇ, ਕਰ ਕਿਰਪਾ, ਸੰਤ ਮਿਲੇ ਮੋਹੇ, ਆ ਸਭ ਸੰਗਤਾਂ ਰੱਬ ਦੇ ਪਿਆਰ ਵਾਲੇ ਸੰਤ ਨੇ, ਕਰ ਕਿਰਪਾ ਸੰਤ ਮਿਲੇ।

ਮੋਹੇ ਤਿਣਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹੇ ਨਿਰਭਾਉ ਗੁਰ ਕਾ ਸ਼ਬਦ ਕਮਾਇਆ ਤੇ ਗੁਰੂ ਸ਼ਬਦ ਦੁਆਰੇ ਖਾਲਸਾ ਜੀ ਜੀਤ ਲਏ ਓਏ ਮਹਾਂ ਬੇਖਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪਰਗਾਸਾ ਪਾਇਆ ਪਦ ਨਿਰਬਾਣੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਹਿੰਦੇ ਆਵਹਿ ਬਸ ਪੰਚਾ ਇੱਕ ਸ਼ਬਦ ਤੁਹਾਡੇ ਨਾਲ ਹੋਰ ਸਾਂਝਾ ਕਰਾਂ ਬਾਣੀ ਦਾ ਅਥਾਹ ਸਮੁੰਦਰ ਹੈ ਕਿਧਰੇ ਵਿਕਾਰ ਵਸ ਆ ਗਏ ਤੇ ਫਿਰ ਬ੍ਰਹਮ ਦੀ ਪ੍ਰਾਪਤੀ ਹੋਣੀ ਹੈ ਇਹ ਕਿੱਥੇ ਰੁਕਦੇ ਨੇ ਕਦੇ ਕਾਮ ਆ ਗਿਆ ਵਾਸ਼ਨਾਵਾਂ ਆ ਗਈਆਂ ਕਦੇ ਕ੍ਰੋਧ ਆ ਗਿਆ ਕਦੇ ਲੋਭ ਆ ਗਿਆ ਕਦੇ ਮੋਹ ਆ ਗਿਆ ਕਦੇ ਹੰਕਾਰ ਆ ਗਿਆ ਇਹ ਤੇ ਹਟਦੇ ਨਹੀਂ ਇੱਕ ਤੋਂ ਇੱਕ ਚੱਲੀ ਜਾਂਦਾ ਹੈ ਇਹ ਗੁਰੂ ਅੱਗੇ ਅਰਦਾਸ ਹੈ ਪਾਤਸ਼ਾਹ ਨਾਥ ਕਛੂ ਨਾ ਜਾਣੋ ਨਾਥ ਹੇ ਮੇਰੇ ਮਾਲਕ ਜੀ ਮੈਂ ਕੁਝ ਨਹੀਂ ਜੇ ਜਾਣਦਾ ਮੇਰੇ ਕੋਲ ਕੁਝ ਵੀ ਨਹੀਂ ਜੇ ਮੈਂ ਤੇ ਗੁਨਾਹਾਂ ਦਾ ਭਰਿਆ ਹੋਇਆ ਜੇ ਨਾਥ ਕਛੂ ਨਾ ਜਾਣੋ ਮਨ ਮਾਇਆ ਕੇ ਹੱਥ ਬਿਕਾਨੋ ਤੇ ਮੈਂ ਮਾਇਆ ਦੇ ਵਿੱਚ ਵਿਕਿਆ ਹੋਇਆ ਆ ਜਿਹਦੇ ਜਿਹਦੇ ਵੱਲੇ ਵੇਖ ਕੇ ਮਨ ਦੀ ਚੰਚਲਤਾ ਵੱਧਦੀ ਜਾ ਰਹੀ ਹੈ ਵੱਧਦੀ ਜਾ ਰਹੀ ਹੈ ਪਰਮਾਤਮਾ ਭੁੱਲਦਾ ਜਾ ਰਿਹਾ ਜੇ ਉਹ ਮਾਇਆ ਰੂਪ ਹੈ ਹੇ ਗਰੀਬ ਨਿਵਾਜ ਕਰ ਦਿਓ ਕਿਰਪਾ ਤੁਹਾਡੇ ਘਰ ਵਿੱਚ ਕਿਰਪਾ ਵਰਤਦੀ ਹੈ ਨਾਥ ਕਛੂ ਨਾ ਜਾਣੋ ਮਨ ਮਾਇਆ ਕੇ ਹੱਥ ਬਿਕਾਨੋ ਤੁਮ ਕਹੀ ਅਤ ਹੋ ਜਗਤ ਗੁਰ ਸਵਾਮੀ ਗਰੀਬ ਨਿਵਾਜ ਤੁਸੀਂ ਸੰਸਾਰ ਦੇ ਮਾਲਕ ਕਹਿ ਜਾਂਦੇ ਜੇ ਤੁਹਾਨੂੰ ਸਭ ਕਹਿੰਦੇ ਨੇ ਤੁਸੀਂ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਨੇ ਤੇ ਅਸੀਂ ਕੀ ਆ ਹਾਂਜੀ ਅਸੀਂ ਕੀ ਆ ਸਾਹਿਬ ਹਮ ਕਹੀਅਤ ਕਲ ਜੁਗ ਕੇ ਗੱਜ ਕੇ ਬੋਲੋ ਫਿਰ ਕਲ ਜੁਗ ਕੇ ਕਾਮੀ ਅਸੀਂ ਕਲ ਜੁਗ ਦੇ ਕਾਮੀ ਆ ਵਾਸ਼ਨਾ ਵਾਲੇ ਆ ਪਰ ਤੁਹਾਡਾ ਬਿਰਧ ਹੈ ਹਮ ਕਹੀਅਤ ਕਲ ਜੁਗ ਕੇ ਕਾਮੀ ਇਨ ਮੇਰੋ ਪੰਚਨ ਮਨ ਜੋ ਵਿਗਾੜਿਓ ਇਹਨਾਂ ਪੰਜਾਂ ਨੇ ਮੇਰੇ ਮਨ ਨੂੰ ਖਰਾਬ ਕਰ ਦਿੱਤਾ ਹੈ ਮੇਰੇ ਮਨ ਨੂੰ ਟੁਕੜੇ ਟੁਕੜੇ ਕਰ ਦਿੱਤਾ ਹੈ ਇਨ ਪੰਚਨ ਮੇਰੋ ਮਨ ਜੋ ਵਿਗਾੜਿਓ ਪਲ ਪਲ ਹਰ ਜੀ ਤੇ ਅੰਤਰ ਪਾ ਰਿਓ ਥੋੜੇ ਥੋੜੇ ਸਮੇਂ ਵਿੱਚ ਇਹਨਾਂ ਦਾ ਹੱਲਾ ਚੱਲੀ ਜਾਂਦਾ ਹੈ ਕਿਧਰੇ ਲੋਭ ਕਿਧਰੇ ਮੋਹ ਕਿਧਰੇ ਹੰਕਾਰ ਇੱਥੇ ਗੁਰੂ ਕਿਰਪਾ ਦੁਆਰੇ ਬਸ ਹੋਣਗੇ ਪਲ ਪਲ ਹਰ ਜੀ ਤੇ ਅੰਤਰ ਪਾ ਰਿਓ ਇਹਨਾਂ ਵਿੱਚ ਗਲਤਾਨ ਹੋਣ ਕਰਕੇ ਮੈਨੂੰ ਪਤਾ ਵੀ ਹੈ ਜਤ ਦੇਖੋ ਤਤ ਦੁੱਖ ਕੀ ਰਾਸੀ ਪਤਾ ਹੈ ਮੈਨੂੰ ਇਹਨਾਂ ਵਿੱਚ ਦੁੱਖ ਹੈ ਪਰ ਮਨ ਪਤੀਜਦਾ ਹੀ ਨਹੀਂ ਹੈ ਅਜੋ ਨਾ ਪਤਿਆਏ ਨਿਗਮ ਭਏ ਸਾਖੀ ਪ੍ਰਤੱਖ ਸਾਖੀਆਂ ਇਤਿਹਾਸ ਕੋਲ ਨੇ ਪਰ ਮਨ ਫਿਰ ਨਹੀਂ ਪਤੀਜਦਾ ਸਾਡੇ ਕੋਲ ਗੁਰੂ ਕੀ ਬਾਣੀ ਤੋਂ ਵੱਡਾ ਖਜ਼ਾਨਾ ਹੈ ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੋਭਾਇਆ ਸਹਿਸ ਸਰੀਰ ਚਿਹਨ ਪੱਗ ਹੋਵੇ ਤਾਂ ਮਨ ਪਛੋਤਾਇਆ ਕੋਈ ਜਾਣ ਨਾ ਭੁੱਲੇ ਭਾਈ ਅਜੋ ਨਾ ਪਤੇ ਆਏ ਨਿਗਮ ਭਏ ਸਾਖੀ ਉਹੀ ਬੋਲ ਗੌਤਮ ਨਾਰ ਉਮਾਪਤ ਸੁਆਮੀ ਸੀਸ ਧਰਨ ਸਹਿਸ ਪੱਗ ਗਾਮੀ ਇਨ ਦੋ ਤਨ ਖਲ ਬੱਧ ਕਰ ਮਾਰਿਓ ਬੜੋ ਨਿਲਾਜ ਅਜੂ ਨਹੀਂ ਹਾਰਿਓ ਕਹੁਰਵ ਦਾਸ ਕਹਾਂ ਕੈਸੇ ਕੀ ਜੈ ਬਿਨ ਰਘੁਨਾਥ ਸਰਣ ਕਾ ਕੀ ਲੀਜੈ ਕਹਿਰਵ ਦਾਸ ਕਹਾਂ ਕੈਸੇ ਕੀ ਜੈ ਮੈਂ ਕੀ ਕਰਾਂ ਤੁਹਾਥੋਂ ਬਿਨਾਂ ਮੇਰਾ ਹੋਰ ਸਹਾਰਾ ਕੋਈ ਨਹੀਂ ਹੈ ਗਰੀਬ ਨਿਵਾਜ ਕਿਰਪਾ ਕਰੋ ਅਵਰ ਪੰਚ ਹਮ ਇੱਕ ਜਨਾ ਕਿਉਂ ਕਾ ਰਾਖੇ ਕਰ ਬਾਰ ਮਨਾ ਮਾਰੈ ਲੂਟੈ ਨੀਤ ਨੀਤ ਕਿਸ ਆਗੈ ਕਰੀ ਪੁਕਾਰ ਜਣਾ ਸ੍ਰੀ ਰਾਮ ਨਾਮਾ ਉੱਚਰ ਮਨਾ ਆਗੈ ਜਮਦਲ ਬਿਖਮ ਕਹਣਾ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਸਾਧ ਸੰਗ ਆਵੈ ਬਸ ਪੰਚਾ ਕਹਿੰਦੇ ਜਿਹੜੇ ਪੰਜ ਵਿਕਾਰ ਨੇ ਸਾਧ ਸੰਗਤ ਵਿੱਚ ਆ ਕੇ ਵਸ ਆ ਜਾਂਦੇ ਨੇ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸੰਗਤ ਵਿੱਚ ਬੈਠਦਿਆਂ ਬਾਣੀ ਸਰਵਣ ਕਰਦਿਆਂ ਕਰਦਿਆਂ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਅੰਮ੍ਰਿਤ ਰਸ ਪ੍ਰਾਪਤ ਹੋ ਜਾਂਦਾ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਿੱਤ ਬੜਾ ਪਿਆਰਾ ਹੈ ਕਹਿੰਦੇ ਜੈਸੇ ਦੀਪ ਦਿਪਤ ਪਤੰਗ ਲੋਟ ਪੋਟ ਹੋਤ ਕਬੂ ਕੈ ਜਵਾਰਾ ਮੈਂ ਪਰਤ ਜਰ ਜਾਏ ਹੈ ਜੈਸੇ ਖਗ ਦਿਨ ਪਰਤ
जैसे खग दिन प्रत चोग चोग उड आवे, काहू देन फासी फासे बहरो न आए है। तीजा बोल कहिंदे ने, जैसे आल कमल कमल प्रत खोजे नित, कबहू कमल दल संपट समाए है। तैसे गुरबाणी अवगाहन करत चेतो, कबहू मगन हवै शब्द उर जाए है। कमाल दे बोल ने भाई साहब जी दे, कहिंदे दीवा जगदा जे, दीवा जगदा जे, दीवे दे उत्ते आके जड़ा पतंगा है वह लोट पोट हो जाता है, कदे अगाह कदे पछा करद्या करद्या सहजे सहजे की होंदा, एक बार वो अग दे विच ही सड़ जाता है। दूजा बोल कहिंदे ने, कहिंदे जिवें पंछी रोजाना उडारी मारन जाता है, उड़दा है चोगा चुगदा है ते वापस आ जाता है, पर एक दिन कई बार ऐसा भी आ जाता है कोई जाल खिलारदा है, वह पंछी जाल विच फस जाता, दोबारा परत के वापस नहीं आउंदा। जिवें एक भौरा जिहड़ा है कमल की खोज करदा है, करद्या करद्या जदों कमल का फुल मिल जाता सहजे सहजे ओदी पंखड़ी विच मुंदिया जाता रस लैंदा है, तेवें गुरु का गुरसिख जिहड़ा है वह अमृत बाणी तो पढ़ता है, भावे चित नहीं लगता, पढ़द्या पढ़द्या कथा कीर्तन सौंद्या सौंद्या कबहू मगन हवै शब्द वरजाए है। ते कदे कदे ऐसी कृपा वरत जांदी फिर सतनाम श्री ओदे विच मगन हो जांदा है, रस आउंदा है। साध संग होए सब की रेण, साध का संग मनोहर बैण। साध संगत विच आके गुरु खालसा जी गरीबी आ जांदी है, रेण खाक बन जांदा है, साध संगत जी धूड़ बन जांदा है। गरीबी गदा हमारी, खन्ना सगल रेण शारी, इस आगे को ना टिके बेकारी, गुर पूरे एह गल सारी। साध का संग मनोहर बैन, मनोहर तो सुंदर, मिठड़े बोल, क्योंकि गुरु मिठड़ा बोलता है, मिठ बोलड़ा जी हर सज्जन स्वामी मोरा, ते गुरु का सिख भी मिठड़े बोल बोलता है। साध का संगना कतहू धावै, साध संग स्थित मन पावै, साध संग दी प्राप्ति दा सदका मन दा टका बन जांदा है। सत संगत साध पाई वड भागी, मन चल तो भयो अरूड़ा, कतहु न तावे किधरे नहीं जांदा, साध संगत विच टिक जांदा है, सहजे सहजे टका बन जांदा, साध संग स्थित मन पावे। अते गुरु अगे बेनती करनी, जिवें गुरु तेग बहादुर जी दे अमृत बचन ने, बिरथा कहो कौन सियो मन की लोभ ग्रस्यो, दसू दे सतावत आसा लगियो धन की, सुख कै हेत बहुत दुख पावत, सेव करत जन जन की, द्वार द्वार स्वान ज्यो डोलत, नह सुध राम भजन की, मानस जन्म अकारथ खोवत, लाज न लोक हसन की, नानक हर जस क्यों नहीं गावत, कुमत बिनासै तन की। अपने मन दी हालत गुरु अगे बयान है। साध कै संग माया ते भिन्न, साध संग नानक प्रभ सो परसन। साध संगत करद्या करद्या माया दे विच रहिंदिया होया प्यारा गुरसिख निर्लेप हो जांदा है। भगत वड्डा जनक है गुरमुख माया विच उदासी, पदार्थां दे विच रहिंदिया निर्लेप हो जांदा है। साध संगत विच बसन करके सो प्रसन्न, गुरु की अपार कृपा प्राप्त हो जाती है। तुसी वड्डिया भागां वाले हो, सत संगत सत दी विचार हुंदी है, साध संगत भले पुरशां दी विचार हुंदी है, खोटी मत दूर हुंदी है। वड्डिया भागां वाले ने अमृत बाणी का आनंद प्राप्त किया, सिर्फ एक मिनट प्यार

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਹੀ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ, ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਇ, ਦਸਵੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਇ, ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ।

ਰਾਖਾ ਹੈ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਨਿਆਸਰਿਓ ਕੀ ਆਸਰੇ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਨੇ ਅਪਾਰ ਕਿਰਪਾ ਕੀਤੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਸਿਮਰਨ ਜਾਪ ਆਸਾ ਕੀ ਵਾਰ ਦੇ ਕੀਰਤਨ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਦਰ ਤੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀ

ਅਨੁਸਾਰ ਵਾਦੇ ਵਰਕਤਾਂ ਬਖਸ਼ਿਸ਼ ਕਰਨੇ, ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਆਪ ਜੀਆਂ ਦੇ ਦਰ ਕਰਦੇ ਪ੍ਰੀਤਵਾਨ ਭਾਈ ਰਾਜਾ ਸਿੰਘ ਜੀ ਅਤੇ ਬੀਬੀ ਸ਼ਿੰਦਰਪਾਲ ਕੌਰ ਜੀ ਤਿਨਾਂ ਵੱਲੋਂ ਕੜਾ ਪ੍ਰਸ਼ਾਦੀ ਦੇਗ ਦੀ ਸੇਵਾ ਹੈ। ਸੱਚੇ ਪਾਤਸ਼ਾਹ ਜੀ ਉਹ ਪੰਜ ਪਿਆਰੇ ਸਿੰਘ ਸਾਹਿਬਾਨਾਂ ਵੱਲੋਂ ਲੱਗੀ ਹੋਈ ਸੇਵਾ ਆਪ ਜੀ ਦੀ ਕਿਰਪਾ ਮਿਹਰਾਮਤ ਦਾ ਸਦਕਾ ਸੰਪੂਰਨ ਹੋਈ ਹੈ। ਕਿਰਪਾ ਕਰਨੀ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਅਗਾਂਹ ਵਾਸਤੇ ਤਿਆਰ ਬਰ ਤਿਆਰ ਰੱਖਣਾ ਸਤਿਗੁਰੂ ਜੀ। ਬੀਬੀ ਅਮਨਦੀਪ ਕੌਰ ਜੀ ਤਿੰਨਾਂ ਵੱਲੋਂ ਗੁਰਕੀਰਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿਚ ਮਹਾਰਾਜ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਭਾਈ ਸੁਖਦੀਪ ਸਿੰਘ ਜੀ ਤਿੰਨਾਂ ਦੇ ਸਮੂਹ ਪਰਿਵਾਰ ਵੱਲੋਂ ਜੁਝਾਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿਚ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਕਿਰਪਾ ਕਰਨੀ ਸਤਿਗੁਰੂ ਸਮੂਹ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਵਿਚ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ, ਕਿਰਤ ਕਮਾਈਆਂ ਵਿਚ ਵਰਕਤਾਂ ਬਖਸ਼ਣੀਆਂ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰੀ ਬਣਾ ਕੇ ਮਾੜੀ ਭੈੜੀ ਸੰਗਤ ਤੋਂ ਬਚਾ ਕੇ ਰੱਖਣਾ, ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਿਸ਼ ਕਰਨੀ, ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਣੀਆਂ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ, ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਮਿਹਰਬਾਨ ਪਾਤਸ਼ਾਹ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਹੁਕਮਨਾਮਿਆਂ ਨੂੰ ਪੜ੍ਹਨ ਸੁਣਨ ਅਤੇ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ, ਸਹੀ ਪਿਆਰਿਆਂ ਦੇ ਦਰਸ਼ਨ ਦੀ ਦਾਰ ਮੇਲੇ ਬਖਸ਼ਣੇ, ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ।

ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਗਰੀਬ ਨਿਵਾਜ ਸ਼ਹਿਨਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਸੱਜ ਕੇ ਗੁਰਬਾਣੀ ਪੜ੍ਹ ਸੁਣ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਦੇ, ਜੋ ਲੜੀਵਾਰ ਪਾਵਨ ਗੁਰਬਾਣੀ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ। ਆਓ ਹੁਣ ਅਗਲੇ ਸਮੇਂ ਵਾਸਤੇ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੇ ਜਥੇ ਪਾਸੋਂ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਆਪ ਸੰਗਤਾਂ ਭਲੀ ਭਾਂਤ ਜਾਣੂ ਹੋ, ਕੱਲ੍ਹ ਅਤੇ ਅੱਜ ਦੋ ਦਿਨ ਦੇ ਦੀਵਾਨ ਸ਼ਾਮਾਂ ਵੇਲੇ ਵਿਸ਼ੇਸ਼ ਕਰਕੇ ਸਿੱਖ ਪੰਥ ਦੀ ਮਾਇਨਾਜ਼ ਹਸਤੀ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਉਹਨਾਂ ਨੇ ਕੱਲ੍ਹ ਆਪ ਸੰਗਤਾਂ ਦੇ ਦਰਸ਼ਨ ਕੀਤੇ। ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਅੱਜ ਦਾ ਇੱਕ ਆਖਰੀ ਦੀਵਾਨ ਉਹਨਾਂ ਦਾ ਇਸ ਕੈਲਗਰੀ ਟੂਰ ਦਾ ਬਾਕੀ ਹੈ। ਸੋ ਅੱਜ ਸ਼ਾਮ ਵੀ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਆਪ ਜੀਆਂ ਨੇ ਵੱਧ ਚੜ੍ਹ ਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਨੀਆਂ। ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਪਾਸੋਂ ਗੁਰਬਾਣੀ ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਣ ਸੋਏ। ਵਾਹਿਗੁਰੂ ਜੀ।

ਸਭ ਕੋ ਮਾਤ ਪਿਤਾ ਪ੍ਰਤ ਪਾਲਕ ਜੀ ਪ੍ਰਾਣ ਸੁਖ ਸਾਗਰ ਰੇ ਦੇਂਦੇ ਤੋਟ ਨਹੀਂ ਤਿਸ ਕਰਤੇ ਪੂਰ ਰਹਿਓ ਰਤਨਾਗਰ ਰੇ ਜਾਚਕ ਜਾਚੈ ਨਾਮ ਤੇਰਾ ਸਵਾਮੀ ਘਟ ਘਟ ਅੰਤਰ ਸੋਈ ਰੇ ਨਾਨਕ ਦਾਸ ਤਾਂ ਕੀ ਸਰਨਾਈ ਜਾਤੇ ਬਿਰਥਾ ਨਾ ਕੋਈ ਰੇ ਗੁਰੂ ਗਰੀਬ ਨਿਵਾਓ ਜ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਸਮਰੱਥ ਗੁਰੂ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਹਜ਼ੂਰੀ ਅੰਦਰ ਸਤਿਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਪ੍ਰਾਪਤ ਹੋ ਰਹੀ ਹੈ ਅੰਮ੍ਰਿਤ ਵੇਲੇ ਤੋਂ ਇੱਕ ਰਸ

ਸਮੇਂ ਚੋਂ ਸਮਾਂ ਕੱਢ ਕੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਕੇ ਸਤਿਗੁਰੂ ਦੀ ਦੀਦ ਨੇ ਦੀਦਾਰ ਪ੍ਰਾਪਤ ਕਰਕੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਸਰਵਣ ਕਰਕੇ ਬਖਸ਼ੇ ਹੋਏ ਜ਼ਿੰਦਗੀ ਦੇ ਸਵਾਸਾਂ ਪਲਾਂ ਨੂੰ ਸਫਲ ਬਣਾਉਣ ਦਾ ਸਫਲ ਯਤਨ ਕਰਦੇ ਨੇ ਅਤੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਬਚਨ ਨੇ ਪ੍ਰਾਨੀ ਨਾਰਾਇਣ ਸੁਧ ਲਿਹੇ ਛਿਨ ਛਿਨ ਔਧ ਘਟੈ ਨਿਸ ਬਾਸੁਰ ਬਿਰਥਾ ਜਾਤ ਹੈ ਦੇ। ਨਵੇਂ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ ਹੇ ਭਾਈ, ਉਸ ਮੇਰੇ ਵਾਹਿਗੁਰੂ ਨਿਰੰਕਾਰ ਜੀ ਦੀ ਖਬਰ ਲੈ, ਹੋਸ਼ ਕਰ। ਥੋੜੇ ਥੋੜੇ ਸਮੇਂ ਅੰਦਰ ਅੱਖ ਦੇ ਝਮਕਦਿਆਂ ਝਮਕਦਿਆਂ ਉਮਰਾਂ ਘਟਦਿਆਂ ਘਟਦੀ ਜਾ ਰਹੀ ਹੈ। ਜਿਨ੍ਹਾਂ ਬੋਲਾਂ ਨੂੰ ਕਬੀਰ ਸਾਹਿਬ ਜੀ ਨੇ ਵੀ ਕਲਮਬੰਦ ਕੀਤਾ, ਬਖਸ਼ਿਸ਼ ਕੀਤੀ ਹੈ,

ਕਰਮਾਂ ਆਏ। ਇਹੀ ਬੋਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਰਦੇ ਨੇ, ਪ੍ਰਾਨੀ ਨਾਰਾਇਣ ਸੁਧ ਲੇਹੇ ਛਿਨ ਛਿਨ ਔਧ ਘਟੈ ਨਿਸ ਬਾਸਰ। ਦਿਨ ਰਾਤ ਦੇ ਸੰਵਾਦ ਕਰਕੇ ਉਮਰਾਂ ਘਟਦੀ ਹੈ, ਬਿਰਥਾ ਜਾਤ ਹੈ ਦੇਹ। ਤੇ ਜਿਹੜੀ ਜਾਤ ਸਰੀਰ ਹੈ, ਦੇਹ ਪੰਜ ਭੂਤਕ ਸਰੀਰ ਮਿਲਿਆ ਹੈ, ਇਹ ਮਿਲਿਆ ਹੈ ਮੇਰੇ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਸਤੇ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਇਹ ਵਿਅਰਥ ਜਾ ਰਹੀ ਹੈ, ਸਮਾਂ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਫਿਰ ਗਰੀਬ ਨਿਵਾਜ ਜੀ ਦੱਸਦੇ ਨੇ, ਤਰਨਾ ਪੋ ਵਿਖਣ ਸਿਉਂ ਖੋਇਓ ਬਾਲਪਨ ਅਗਿਆਨਾ। ਵੀ ਬਾਲਕ ਅਵਸਥਾ ਜਿਹੜੀ ਸੀ, ਉਦੋਂ ਕੁਝ ਹੋਸ਼ ਨਹੀਂ ਸੀ, ਖਬਰ ਨਹੀਂ ਸੀ, ਸੰਭਾਲ ਨਹੀਂ ਸੀ, ਉਹਦੇ ਵਿੱਚ ਗੁਜ਼ਰ ਗਿਆ ਸਮਾਂ। ਤਰਨਾ ਪੋ ਵਿਖਣ ਸਿਉਂ ਖੋਇਓ, ਤੇ ਜਿਹੜੀ ਜਵਾਨੀ ਉਹ ਵਿਕਾਰਾਂ ਵਿੱਚ ਲੰਘ ਗਈ ਹੈ।

ਬਿਰਥਾ ਸਭ ਹੀ ਮਾਣ। ਬਾਲਕ ਔਰ ਜਵਾਨੀ ਔਰ ਬਿਰਧ ਸਤਿਗੁਰੂ ਜੀ ਦੇ ਭਜਨ ਤੋਂ ਬਿਨਾਂ, ਨਾਮ ਤੋਂ ਬਿਨਾਂ, ਬਾਣੀ ਤੋਂ ਬਿਨਾਂ, ਸੰਗਤ ਤੋਂ ਬਿਨਾਂ ਬੇਅਰਥ ਹੈ, ਕਿਸੇ ਅਰਥ ਨਹੀਂ ਹੈ। ਬਾਲ ਜਵਾਨੀ ਅਰ ਬਿਰਧ ਫੁੰਨ, ਗਰੀਬ ਨਿਵਾਜ ਜੀ ਕਿਰਪਾ ਕਰਦੇ, ਤੀਨ ਅਵਸਥਾ ਜਾਣ। ਇਹ ਤਿੰਨ ਅਵਸਥਾ ਆਪਾਂ ਸਾਰੀ ਸਮਝਦੇ ਹਾਂ। ਕਹੁ ਨਾਨਕ ਹਰ ਭਜਨ ਬਿਨ, ਕਿਰਪਾਲੂ ਜੀ ਕਿਰਪਾ ਕਰਦੇ ਵੀ ਹਰੀ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਬਿਰਥਾ ਸਭ ਹੀ ਮਾਣ, ਸਭ ਕੁਝ ਬੇਅਰਥ ਹੈ। ਉਹੀ ਘੜੀ ਸੁਲੱਖਣੀ ਹੈ ਜਿਸ ਘੜੀ ਗੁਰੂ ਦਾ ਸ਼ਬਦ ਚੇਤੇ ਆ ਜਾਵੇ। ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ, ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੇ ਦੁਆਰੇ ਆਇਆ। ਤਰਨਾ ਪੋ ਵਿਖਣ ਸਿਓ ਖੋਇਓ, ਬਾਲਪਨ ਅਗਿਆਨਾ ਬਿਰਧ ਭਇਓ, ਅਜੂ ਨੈ ਸਮਝੈ ਕੌਣ ਕੁਮਾਤੁਰ ਜਾਨਾ। ਜੇ ਬਾਲਕ ਵਿੱਚ ਸਮਝ ਨਹੀਂ ਆਈ, ਜਵਾਨੀ ਗੁਜ਼ਰ ਗਈ, ਹੁਣ ਬਿਰਧ ਅਵਸਥਾ ਆ ਗਈ ਹੈ, ਅਜੇ ਵੀ ਹੋਸ਼ ਨਹੀਂ ਸੰਭਾਲਦਾ, ਜਿਹੜੀ ਪੱਕੀ ਖੇਤੀ ਹੋਵੇ ਉਸਨੇ ਤੇ ਚਲੀ ਜਾਣਾ ਹੈ, ਪਤਾ ਤੇ ਕਿਸੇ ਦਾ ਵੀ ਨਹੀਂ ਹੈ। ਬਿਰਧ ਭਇਓ ਅਜੂ ਨੈ ਸਮਝੈ ਕੌਣ ਕੁਮਤ ਉਰਝਨ, ਮਾਨਸ ਜਨਮ ਦਿਓ ਜਿਹੇ ਠਾਕੁਰ ਸੋ ਤੈਂ ਕਿਉਂ ਵਿਸਾਰਿਓ। ਪਿਆਰ ਸਹਿਤ ਆਖੋ ਸਤਨਾਮ ਸ਼੍ਰੀ। ਗਰੀਬ ਨਿਵਾਸ ਜੀ ਕਹਿੰਦੇ, ਜਿਸ ਮੇਰੇ ਵਾਹਿਗੁਰੂ ਜੀ ਨੇ ਮਨੁੱਖਾ ਸਰੀਰ ਬਖਸ਼ਿਆ ਹੈ, ਸੋ ਉਹ ਪਰਮਾਤਮਾ ਤੈਂ ਤੂੰ ਕਿਉਂ ਵਿਸਾਰਿਓ, ਭਈ ਕਿਉਂ ਭੁਲਾ ਦਿੱਤਾ ਹੈ, ਕਿਉਂ ਉਹਨੂੰ ਵਿਸਾਰ ਦਿੱਤਾ ਹੈ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੋ ਹਾਰੀ, ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾਂ ਕੋ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਹਾਰੀ। ਸਤਿਗੁਰਾਂ ਦੇ ਸ਼ਬਦ ਤੋਂ ਬਿਨਾਂ ਖੁਰਾਬ ਹੁੰਦਾ, ਸਰਪ ਵਾਲੀ ਅਜਗਰ ਸਰਪ ਵਾਲੀ ਬਾਤ ਬਣ ਜਾਂਦੀ ਹੈ। ਜਿਹੜੇ ਕੇਵਲ ਗੁਰੂ ਦੇ ਸ਼ਬਦ ਦੀ ਟੇਕ ਲੈਂਦੇ ਨੇ, ਜੀਵਨ ਸਫਲ ਕਰ ਜਾਂਦੇ ਨੇ। ਬਿਰਧ ਭਇਓ ਅਜੂ ਨੈ ਸਮਝੈ ਕੌਣ ਕੁਮਤ ਉਰਝਨਾ, ਮਾਨਸ ਜਨਮ ਦਿਓ ਜੇ ਠਾਕੁਰ ਸੋ ਤੈ ਕਿਉਂ ਵਿਸਾਰਿਓ, ਮੁਕਤ ਹੋਤ ਨਰ ਜਾਂ ਕੈ ਸਿਮਰੈ, ਨਿਮਖ ਨਾ ਤਾਂ ਕੋ ਗਾਇਓ, ਮਾਇਆ ਕੋ ਮਦ ਕਹਾਂ ਕਰਤਾ। ਭਾਈ ਮਾਇਆ ਦਾ ਹੰਕਾਰ ਨਸ਼ਾ ਕਿਉਂ ਇਹਦੇ ਝੂਮਦਾ ਹੈ, ਜਿਵੇਂ ਬਾਹਰਲਾ ਨਸ਼ਾ ਜੀਵ ਸੇਵ ਕਰਦਾ ਹੈ ਝੂਮਦਾ ਹੈ, ਮਾਇਆ ਦਾ ਵੀ ਇੱਕ ਬਹੁਤ ਵੱਡਾ ਨਸ਼ਾ ਹੁੰਦਾ ਹੈ। ਪਰ ਚੇਤਾ ਰੱਖੋ, ਮਾਇਆ ਆਉਂਦੀ ਤਾਂ ਬੰਦੇ ਨੂੰ ਦਿਸਦੀ ਹੈ, ਧਨ ਆਉਂਦਾ ਤਾਂ ਨਜ਼ਰ ਆਉਂਦਾ ਹੈ, ਪਰ ਜਾਂਦਿਆਂ ਕਦੇ ਨਜ਼ਰ ਨਹੀਂ ਆਉਂਦਾ। ਸਤਿਗੁਰਾਂ ਦੇ ਅੰਮ੍ਰਿਤ ਵਚਨ ਇਹੋ, ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ, ਗਿਆਨੀਆਂ ਕਾ ਧਨ ਨਾਮ ਹੈ, ਸਦ ਹੀ ਰਿਹਾ ਸਮਾਏ। ਬਾਹਰਲੇ ਧਨ ਪਦਾਰਥ ਮਾਇਆ ਆਉਂਦੀ ਵੀ ਹੈ, ਜਾਂਦੀ ਵੀ, ਆਉਂਦਿਆਂ ਨਜ਼ਰ ਆ ਜਾਂਦੀ ਹੈ, ਪਰ ਜਾਂਦਿਆਂ ਨਹੀਂ ਪਤਾ ਲੱਗਦਾ। ਇਸ ਕਰਕੇ ਗਰੀਬ ਨਿਵਾਜ ਕਹਿੰਦੇ, ਮਾਇਆ ਕੋ ਮਦ ਕਹਾਂ ਕਰਤ ਹੈ, ਸੰਗ ਨਾ ਕਾਹੂ ਜਾਈ, ਵੀ ਕਾਹਦਾ ਹੰਕਾਰ ਕਰਦਾ ਹੈ, ਕਿਉਂ ਨਸ਼ੇ ਵਿੱਚ ਝੂਮ ਰਿਹਾ ਹੈ, ਸੰਗ ਨਾ ਕਛ ਹੋ ਜਾਈ। ਕੋਈ ਜਾਂਦਾ ਨਾਲ ਲੈ ਕੇ ਦੇਖਿਆ, ਈ ਨਾਂਗੇ ਆਵਣ ਨਾਂਗੇ ਜਾਨਾ, ਕੋਈ ਨਾ ਰਹਿ ਹੈ ਰਾਜਾ ਰਾਣਾ, ਇਹੋ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਇਓ ਘਾਸ ਰਲ ਗਇਓ ਮਾਟੀ, ਭਾਈ ਬੰਧ ਕੁਟੰਬ ਸਹੇਰਾ, ਉਹ ਪੀ ਲਾਗੇ ਕਾਢ ਸਵੇਰਾ, ਘਰ ਕੀ ਨਾਰ ਉਰੇ ਤਨ ਲਾਗੀ, ਉਹ ਤੋਂ ਭੂਤ ਭੂਤ ਕਰ ਭਾਗੀ, ਕਹੋ ਰਵਿਦਾਸ ਸਭੇ ਜਗ ਲੁੱਟਿਆ, ਹਮ ਤੋ ਏਕ ਰਾਮ ਕਹਿ ਛੂਟਿਆ, ਸੰਗ ਨਾ ਕਛ ਹੋ ਜਾਈ, ਨਾਨਕ ਕਹਿਤ ਚੇਤ ਚਿੰਤਾ ਮਨ, ਹੋਏ ਹੈ ਅੰਤ ਸਹਾਈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਿਰਪਾਲੂ ਜੀ ਕਿਰਪਾ ਕਰਦੇ ਨੇ ਵੀ ਉਹ ਸਵੇਰੇ ਵਾਹਿਗੁਰੂ ਨਿਰੰਕਾਰ ਨੂੰ ਚੇਤੇ ਕਰਿਆ ਕਰ,
ਅੰਤ ਨੂੰ ਉਹ ਸਹਾਈ ਹੋਵੇਗਾ। ਤੇਰੇ ਅੰਦਰ ਦੀਆਂ ਇੱਛਾਵਾਂ ਵੀ ਨਾਮ ਦੁਆਰੇ ਪੂਰੀਆਂ ਹੋ ਜਾਣਗੀਆਂ। ਨਾਨਕ ਕਹਿਤ ਚੇਤ, ਰੱਬ ਨੂੰ ਚੇਤੇ ਕਰਿਆ ਕਰ। ਚੇਤ ਗੋਬਿੰਦ ਅਰਾਧੀਐ ਹੋਵੈ ਆਨੰਦ ਘਣ, ਤਨ ਚੇਤਨ ਚੇਤਨ ਹੇਤ ਦਿਓ, ਨਹਿ ਭੋਗਣ ਹੇਤ ਜਗਦੀਸ ਦਿਓ। ਖਾਲੀ ਭੋਗਾਂ ਨੂੰ ਭੋਗਣ ਵਾਸਤੇ ਮਨੁੱਖਾਂ ਨੂੰ ਦੇਹ ਨਹੀਂ ਮਿਲੀ, ਕੇਵਲ ਗੁਰੂ ਦੇ ਸ਼ਬਦ ਵਾਸਤੇ। ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਈ, ਤੇਰੀਆਂ ਚਿੰਤਾ ਵੀ ਚਲੇ ਜਾਣਗੀਆਂ, ਇੱਛਾ ਪੂਰੀਆਂ ਹੋ ਜਾਵਣਗੀਆਂ, ਔਰ ਅੰਤ ਨੂੰ ਨਾਮ ਸਹਾਈ ਹੋਵੇਗਾ। ਸਤਿਗੁਰਾਂ ਦੇ ਸ਼ਬਦ ਦੀ ਪ੍ਰਾਪਤੀ ਵਾਸਤੇ, ਨਾਮ ਦੀ ਪ੍ਰਾਪਤੀ ਵਾਸਤੇ ਆਪ ਜੀ ਬਹੁਤ ਹੀ ਪਿਆਰ ਵਿੱਚ ਹਾਜ਼ਰੀਆਂ ਭਰ ਕੇ ਜੀਵਨ ਦੇ ਲਾਹੇ ਪ੍ਰਾਪਤ ਕਰਨ ਦਾ ਯਤਨ ਕਰਦੇ ਹੋ। ਗੁਰੂ ਕੀ ਕਿਰਪਾ ਹੈ, ਜਿੱਥੇ ਅੰਮ੍ਰਿਤ ਵੇਲੇ ਲੜੀਵਾਰ ਕਥਾ ਵਿਚਾਰ ਹੁੰਦੀ ਹੈ, ਉੱਥੇ ਦੁਪਹਿਰ ਦੇ ਦੀਵਾਨਾਂ ਅੰਦਰ ਸ਼੍ਰੀ ਮਾਨ ਭਾਈ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਦੇ ਕਵਿੱਤ ਜਿਹੜੇ ਨੇ ਉਹਨਾਂ ਦੀ ਸਾਂਝ ਬਣਦੀ ਹੈ। ਅੱਜ ਦਾ ਪਾਵਨ ਕਵਿੱਤ ਭਾਈ ਸਾਹਿਬ ਜੀ ਦੇ ਅੰਮ੍ਰਿਤ ਵਚਨ 409 ਕਵਿੱਤ ਹੈ, 408 ਕਵਿੱਤ ਹੋ ਚੁੱਕੇ ਨੇ, ਸੋਈਏ ਹੋਏ ਨੇ। ਅੱਜ ਦੇ ਬਚਨਾਂ ਵਿੱਚ ਭਾਈ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਨੇ ਕੋਈ ਵਿਰਲੇ ਸੰਸਾਰ ਦੇ ਵਿੱਚ ਜਿਹੜੇ ਪ੍ਰੇਮੀ ਨੇ, ਭਗਤ ਨੇ, ਸੰਤ ਨੇ, ਮਹਾਤਮਾ ਨੇ, ਸੇਵਕ ਨੇ, ਉਹਨਾਂ ਦੀ ਅਵਸਥਾ ਬਿਆਨ ਕੀਤੀ ਹੈ। ਪਿਓ ਰੱਬ ਦੇ ਪਿਆਰ ਵਾਲੀਆਂ ਬਖਸ਼ੀਆਂ ਹੂਆਂ ਰੂਹੀਆਂ ਰੂਹਾਂ ਕੈਸੀਆਂ ਹੁੰਦੀਆਂ ਨੇ, ਦੁੱਖ ਵਿੱਚ, ਸੁੱਖ ਵਿੱਚ, ਖੁਸ਼ੀ ਵਿੱਚ, ਗਮੀ ਵਿੱਚ, ਧਨ ਪਦਾਰਥਾਂ ਵਿੱਚ। ਜੇ ਧਨ ਪਦਾਰਥ ਨਹੀਂ ਵੀ ਹੈ ਤਾਂ ਜੀਵਨ ਇੱਕ ਬਰਾਬਰ ਉਹ ਬਤੀਤ ਕਰਦੇ ਨੇ, ਜਿਵੇਂ ਭਾਈ ਸਾਹਿਬ ਜੀ ਦੇ ਬੋਲ ਆ ਰਹੇ ਨੇ, ਸਾਂਝ ਕਰਨ ਦਾ ਨਿਮਾਣ

ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਕਿਰਪਾ ਕਰਦੇ ਨੇ, ਜਿਹੜੇ ਸੇਵਕ ਨੇ ਜਿਨ੍ਹਾਂ ਦੀ ਸੁਰਤ ਵਿੱਚ ਗੁਰੂ ਸ਼ਬਦ ਟਿਕ ਚੁੱਕਾ ਹੈ, ਉਹ ਸਵਰਗ ਜਾਣ ਦੀ ਇੱਛਾ ਨਹੀਂ ਰੱਖਦੇ, ਉਹ ਸਵਰਗ ਤੇ ਨਰਕਾਂ ਦਾ ਭੈ ਨਹੀਂ ਮੰਨਦੇ, ਸਵਰਗ ਦੇ ਸੁੱਖਾਂ ਦੀ ਲੋੜ ਨਹੀਂ ਹੈ ਔਰ ਨਰਕਾਂ ਦਾ ਉਹਨਾਂ ਨੂੰ ਡਰ ਕੋਈ ਨਹੀਂ ਹੈ। ਅਗਰ ਜੇ ਸਵਰਗ ਵਿੱਚ ਚਲੇ ਜਾਈਏ, ਇੰਦਰ ਦਾ ਰਾਜ ਮਿਲ ਜਾਵੇ, ਬ੍ਰਹਮਪੁਰੀ ਦਾ ਰਾਜ ਮਿਲ ਜਾਵੇ, ਸ਼ਿਵਪੁਰੀ ਦਾ ਰਾਜ ਮਿਲ ਜਾਵੇ, ਤਾਂ ਵਾਪਸ ਮਾਤ ਲੋਕ ਵਿੱਚ ਆਉਣਾ ਪਵੇਗਾ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਉਹਨਾਂ ਦੇ ਅੰਦਰ ਘਰ ਕੀਤੇ ਨੇ, ਇੰਦਰਪੁਰੀ ਮੈਂ ਸਰਪਰ ਮਰਨਾ, ਵੀ ਜੇ ਇੰਦਰਪੁਰੀ ਵਰਗਾ ਰਾਜ ਮਿਲ ਜਾਵੇ ਤਾਂ ਫਿਰ ਮਾਤ ਲੋਕ ਵਿੱਚ ਆਉਣਾ ਹੀ ਪੈਂਦਾ ਹੈ। ਬ੍ਰਹਮਪੁਰੀ ਨਿਹ ਚੱਲ ਨਹੀਂ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈ ਗੁਣ ਮਾਇਆ ਬਿਣਸ ਬੇਤਾਲਾ, ਸਭ ਕੁਝ ਬਿਣ ਸੁਨਾਰਾ ਹੈ, ਫਿਰ ਠਹਿਰਨੇ ਵਾਲੇ ਠਹਿਰ ਜਾਓ, ਹਮ ਤਾਂ ਸਫ਼ਰ ਕਰਤੇ ਹੈ। ਇਹਨਾਂ ਸਵਰਗਾਂ ਦੀ ਇੱਛਾ ਰੱਖਣ ਵਾਲੇ ਬੇਸ਼ੱਕ ਠਹਿਰ ਜਾਣ, ਪਰ ਗੁਰੂ ਕੇ ਸਿੱਖ ਦੀ ਇਹ ਮੰਜ਼ਲ ਨਹੀਂ ਹੈ। ਭਗਤ ਸਾਹਿਬ ਜੀ, ਭਗਤ ਕਬੀਰ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਉਹ ਕਹਿੰਦੇ ਮੈਂ ਸਵਰਗ ਜਾਣ ਦੀ ਇੱਛਾ ਨਹੀਂ ਰੱਖਦਾ, ਨਰਕਾਂ ਦਾ ਮੈਨੂੰ ਡਰ ਕੋਈ ਨਹੀਂ ਹੈ, ਨਾ ਮੈਂ ਨਰਕਾਂ ਵਿੱਚ ਰਵਾਂਗਾ, ਨਾ ਮੈਂ ਸਵਰਗਾਂ ਵਿੱਚ ਰਵਾਂਗਾ। ਕਬੀਰ ਸਾਹਿਬ ਜੀ, ਆਪ ਜੀ ਦਾ ਵਿਸ਼ਰਾਮ ਕਿੱਥੇ ਹੈ, ਆਪ ਜੀ ਦਾ ਨਿਵਾਸਾ ਕਿੱਥੇ ਹੈ? ਤਾਂ ਕਬੀਰ ਸਾਹਿਬ ਜੀ ਦੇ ਅੰਮ੍ਰਿਤ ਬਾਚਾ ਨੇ, ਕਬੀਰ ਕਿਆ ਨਰਕ ਕਿਆ ਸੁਰਗ ਵਿਚਾਰਾ, ਕਬੀਰ ਕਿਆ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਉਰਾਦੇ। ਜਾਂ ਪਹਿਲਾਂ ਇਉਂ ਬੋਲ ਪੜੀਏ, ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਕਬੀਰ ਸਾਹਿਬ ਜੀ ਕਹਿੰਦੇ ਮੈਂ ਸਵਰਗ ਤੋਂ ਵੀ ਰਹਿ ਗਿਆ ਤੇ ਨਰਕਾਂ ਵਿੱਚ ਤੇ ਭਲਾ ਹੀ ਜਾਣਾ ਕੀ ਸੀ, ਮੈਨੂੰ ਦੋਨਾਂ ਦੀ ਤਾਂਗ ਨਹੀਂ ਹੈ। ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਕਿਰਪਾ ਕਿਹਦੀ ਵਰਤੀ ਹੈ, ਗੁਰੂ ਦੀ ਵਰਤੀ ਹੈ, ਸਤਿਗੁਰ ਕੈ ਪ੍ਰਸਾਦ ਇਹ ਮੇਰੇ ਗੁਰੂ ਦੀ ਬਖਸ਼ਿਸ਼ ਹੋਈ ਹੈ। ਕਬੀਰ ਸਾਹਿਬ ਜੀ ਆਪ ਕਿੱਥੇ ਰਹੋਗੇ, ਚਰਨ ਕਮਲ ਕੀ ਮੌਜ ਮਹਿ ਰਹੋ ਅੰਤ ਅਰ ਆਦ। ਕਬੀਰ ਸਾਹਿਬ ਜੀ ਕਹਿੰਦੇ ਮੈਂ ਗੁਰੂ ਦੇ ਚਰਨ ਕਮਲਾਂ ਵਿੱਚ ਰਵਾਂਗਾ, ਕਿਉਂਕਿ ਸਰਗੁਣ ਸਰੂਪ ਕਰਕੇ ਗੁਰੂ ਦੇ ਪ੍ਰਤੱਖ ਚਰਨ ਨੇ, ਨਿਰਗੁਣ ਸਰੂਪ ਕਰਕੇ ਖਾਲਸਾ ਜੀ ਗੁਰੂ ਦੇ ਹੱਡ ਮਾਸ ਚੰਮ ਦਾ ਚਰਨ ਨਹੀਂ ਹੈ, ਜਿਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਚਿੱਤ ਚਰਨ ਨਾਮ, ਉਹ ਕੇਵਲ ਨਾਮ ਹੀ ਚਰਨ ਨੇ। ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਣ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਇੱਕ ਬੋਲ ਰਾਮਕੜੀ ਰਾਗ ਵਿੱਚ ਤੁਹਾਡੇ ਨਾਲ ਮੈਂ ਸਾਂਝਾ ਕਰ ਰਿਹਾ ਸੀ, ਕਿਆ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਉਰਾਦੇ। ਜਿਹੜੇ ਸੇਵਕ ਨੇ, ਗੁਰਮੁਖ ਨੇ, ਮਹਾਤਮਾ ਨੇ, ਬਖਸ਼ੀਆਂ ਹੋਈਆਂ ਰੂਹਾਂ ਨੇ, ਸਵਾਸ ਸਵਾਸ ਜਪਣ ਵਾਲੀਆਂ, ਉਹ ਦੋਨਾਂ ਤੋਂ ਨਰਲੇਪ ਹੋ ਜਾਂਦੇ ਨੇ। ਸੰਤਨ ਦੋ ਉਰਾਦੇ ਹਮ ਕਾਹੂ ਕੀ ਕਾਣ ਨਾ ਕੱਢ ਤੇ ਆਪਣੇ ਗੁਰ ਪ੍ਰਸਾਦੇ। ਕਿਸੇ ਦੀ ਕੋਈ ਪਰਵਾਹ ਨਹੀਂ ਹੈ। ਅਬ ਤੋ ਜਾਏ ਚੜੇ ਸਿੰਘ ਆਸਣ, ਸਿੰਘ ਆਸਣ ਨਿਰੰਕਾਰ ਦੇ ਘਰ ਦੀ ਪ੍ਰਾਪਤੀ ਹੋ ਗਈ ਹੈ। ਮਿਲ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੈ ਪਛਾਨੀ। ਕਬੀਰ ਸਾਹਿਬ ਜੀ ਕਹਿੰਦੇ ਉਹ ਰਮਿਆ ਹੋਇਆ ਰਾਮ, ਉਹਦੇ ਵਿੱਚ ਤਾਂ ਮੇਰੇ ਵਿੱਚ ਹੁਣ ਫਰਕ ਨਹੀਂ ਰਹਿ ਗਿਆ, ਜਪ ਕੇ ਉਹਦਾ ਹੀ ਰੂਪ ਹੋ ਜਾਂਦਾ ਸੇਵਕ। ਹਰ ਕਾ ਸੇਵਕ ਹਰ ਹੀ ਜਿਹਾ, ਹਰ ਹਰ ਜੁਣ ਦੂਈ ਏਕ ਹੈ, ਦਵੈ ਤੇ ਏਕ ਰੂਪ ਹੋਏ ਗਏ ਦਸ਼ਮੇਸ਼ ਮਹਾਰਾਜ। ਸੰਤਨ ਦੋ ਰਾਧੇ ਹਮ ਕਾਹੂ ਕੀ ਕਾਣ ਨਾ ਕੱਢ ਤੇ ਆਪਣੇ ਗੁਰ ਪ੍ਰਸਾਦੇ। ਅਬ ਤੋ ਜਾਏ ਚੜੇ ਸਿੰਘ ਹਸਣ, ਮਿਲ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੈ ਪਛਾਣੀ। ਕਿਸੇ ਨੂੰ ਪਛਾਣ ਨਹੀਂ ਆਉਂਦੀ ਵੀ ਇਹ ਹੀ ਰਾਮ ਬਣ ਗਏ ਨੇ। ਸੰਤਾਂ ਮਾਨੋ ਦੂਤਾਂ ਡਾਨੋ,
ਇਹ ਕੁਟਵਾਰੀ ਮੇਰੀ, ਦਿਵਸ ਰਹਿਣ ਤੇਰੇ ਪਾਓ ਭਲੋਸੋ, ਕੇਸ ਚਵਰ ਕਰ ਫੇਰੀ, ਹਮ ਕੂਕਰ ਤੇਰੇ ਦਰਬਾਰ, ਪੌਕੇ ਆਗੈ ਬਦਨ ਪਸਾਰ, ਪੂਰਵ ਜਨਮ ਹਮ ਤੁਮਰੇ ਸੇਵਕ, ਅਬ ਤੋਂ ਮਿਟਿਆ ਨਾ ਜਾਈ। ਬਸ ਹੁਣ ਤੁਹਾਡੇ ਚਰਨਾਂ ਵਿੱਚ ਹੀ ਰਵਾਂਗੇ। ਬਾਂਛੇ ਨਾ ਸਵਰਗ ਵਾਸ, ਸਵਰਗ ਜਾਣ ਦੀ ਕੋਈ ਇੱਛਾ ਨਹੀਂ ਹੈ। ਇਸ ਕਰਕੇ ਗਰੀਬ ਨਿਵਾਜ ਜੀ ਕਹਿੰਦੇ ਨਰਕਾਂ ਦਾ ਕੋਈ ਡਰ ਨਹੀਂ ਹੈ। ਜੇ ਸਵਰਗ ਵਰਗਾ ਸੁੱਖ ਗੁਰੂ ਦੇਵ ਮਹਾਰਾਜ ਨੇ ਇਸ ਸੰਸਾਰ ਵਿੱਚ ਬਖਸ਼ਿਆ ਹੈ ਤਾਂ ਉਸ ਮੇਰੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਹਰ ਸਵਾਸ ਨਾਲ ਗੁਰੂ ਦੇ ਜਾਪ ਨੂੰ ਜਪਣਾ ਚਾਹੀਦਾ ਹੈ। ਨਹੀਂ ਤਾਂ ਜੈਤ ਸ੍ਰੀ ਰਾਗ ਦੀ ਵਾਰ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ, ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ, ਲਾਏ ਮੋਤੀ ਹੀਰੇ। ਬੜਾ ਸੁੰਦਰ ਘਰ ਬਖਸ਼ੇ ਨੇ, ਮਹੱਲ ਬਖਸ਼ੇ ਨੇ। ਉਹਨਾਂ ਘਰਾਂ ਦੇ ਵਿੱਚ ਹੀਰੇ ਮੋਤੀ ਜਵਾਹਰ ਵੀ ਜੜੇ ਨੇ। ਬਹੁਤ ਭਾਰੀ ਸੁੱਖ ਹੈ, ਬਹੁਤ ਆਨੰਦ ਹੈ। ਪਰ ਜੇ ਬੰਦਗੀ ਨਹੀਂ ਹੈ, ਧਿਆਨ ਦਿਓ ਸਾਹਿਬ ਕੀ ਕਹਿੰਦੇ ਨੇ। ਸੁੰਦਰ ਸੇਜ, ਸੋਹਣੀਆਂ ਸੇਜਾਂ ਵੀ ਨੇ, ਅਨੇਕ ਸੁੱਖ, ਅਨੇਕਾਂ ਤਰ੍ਹਾਂ ਦੇ ਸੁੱਖ ਨੇ। ਰਸ ਭੋਗਣ ਪੂਰੇ, ਤੇ ਤਰ੍ਹਾਂ ਤਰ੍ਹਾਂ ਦੇ ਰਸਾਂ ਨੂੰ ਭੋਗ ਰਿਹਾ ਹੈ, ਪਦਾਰਥ ਵੀ ਤਰ੍ਹਾਂ ਤਰ੍ਹਾਂ ਦੇ ਛੱਕ ਰਿਹਾ ਹੈ। ਗ੍ਰਹਿ ਸੋਇਨ ਚੰਦਨ ਸੁਗੰਧ, ਲਾਏ ਮੋਤੀ ਹੀਰੇ। ਸੋਨੇ ਵਰਗਾ ਘਰ ਹੈ ਅਤੇ ਚੰਦਨ ਵਰਗੀਆਂ ਸੁਗੰਧੀਆਂ ਖਿਲਾਰੀਆਂ ਹੋਈਆਂ ਨੇ, ਹੀਰੇ ਮੋਤੀ ਜਵਾਰ ਜੜੇ ਹੋਏ ਨੇ। ਲਾਏ ਮੋਤੀ ਹੀਰੇ, ਮਨ ਇੱਛੇ ਸੁੱਖ ਮਾਣਦਾ, ਮਨ ਇੱਛਾ ਮੁਤਾਬਕ ਸੁੱਖ ਲੈ ਰਿਹਾ ਹੈ। ਮਨ ਇੱਛੇ ਸੁੱਖ ਮਾਣਦਾ, ਕਿਛ ਨਾਹੇ ਵਸੂਰੇ। ਤਾਂ ਗਰੀਬ ਨਿਵਾਜ ਜੀ ਕਹਿੰਦੇ ਸੋ ਪ੍ਰਭ ਚੇਤਨ ਆਵਈ ਵਿਸਟਾ ਕੇ ਕੀਰੇ, ਵੀ ਜੇ ਮੇਰੇ ਗੁਰੂ ਦਾ ਸ਼ਬਦ ਯਾਦ ਨਹੀਂ ਆਇਆ। ਸੋਹਣੇ ਮਹੱਲਾ ਵਿੱਚ ਸੋਹਣੀਆਂ ਦੀਵਾਰਾਂ ਜਿੱਥੇ ਹੀਰੇ ਮੋਤੀ ਜੜੇ ਨੇ, ਸੋਹਣੀਆਂ ਸੇਜਾਂ ਨੇ, ਸੋਹਣੇ ਪਲੰਘਾਂ ਵਿੱਚ ਹੀਰੇ ਲਾਏ ਨੇ, ਸੋ ਪ੍ਰਭ ਚੇਤਨ ਆਵਈ। ਜਿਸ ਵਾਹਿਗੁਰੂ ਜੀ ਨੇ ਸਵਰਗ ਵਰਗਾ ਸੁੱਖ ਮਾਤ ਲੋਕ ਵਿੱਚ ਬਖਸ਼ਿਆ ਹੈ, ਜੇ ਉਹ ਚੇਤੇ ਨਹੀਂ ਆ ਰਿਹਾ ਤਾਂ ਗਰੀਬ ਨਿਵਾਜ ਕਹਿੰਦੇ ਵਿਸਟਾ ਕੇ ਕੀਰੇ, ਵੀ ਉਹ ਗੰਦਗੀ ਦਾ ਕੀੜਾ ਹੀ ਹੈ। ਕੌਤਕ ਕੋੜ ਤਮਾਸਿਆਂ ਚੇਤਨ ਆਵਸ ਨਾਓ, ਨਾਨਕ ਕੋੜੀ ਨਰਕ ਬਰਾਬਰ, ਉੱਜੜ ਸੋਈ ਥਾਓ ਮਹਾਂ ਭਿਆਨ ਉਦਿਆਨ, ਨਗਰ ਕਰ ਮੰਨਿਆ ਸੱਚਾ ਮੰਨੀ ਬੈਠਾ ਸੰਸਾਰ ਹੈ ਝੂਠਾ ਹੈ। ਨਗਰ ਤੋਂ ਭਾਵ ਇਹਨੂੰ ਸੱਚਾ ਮੰਨੀ ਬੈਠਾ ਹੈ। ਮਹਾਂ ਭਿਆਨ ਉਦਿਆਨ ਨਗਰ ਕਰ ਮੰਨਿਆ, ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ, ਇਹਦੇ ਵਿੱਚ ਮਸਤ ਹੋਇਆ ਹੈ। ਕਾਮ ਕ੍ਰੋਧ ਅਹੰਕਾਰ ਫਿਰ ਹੈ ਦੇਵਾਨਿਆ, ਸਿਰ ਲੱਗਾ ਜਮ ਡੰਡ ਤਾਂ ਪੁਛਤਾਨਿਆ, ਬਿਨ ਪੂਰੇ ਗੁਰਦੇਵ ਫਿਰ ਸੈਤਾਨਿਆ, ਪੰਮ ਰੋ ਕੇ ਚੱਲ ਰਿਹਾ ਹੈ। ਤਾਂ ਗਰੀਬ ਨਿਵਾਜ ਜੀ ਕਹਿੰਦੇ ਬਾਂਛੇ ਨਾ ਸਵਰਗ ਵਾਸ, ਭਈ ਸਵਰਗ ਜਾਣ ਦੀ ਇੱਛਾ ਨਾ ਰੱਖ, ਮਾਨੇ ਨਾ ਨਰਕ ਤਰਾਸ, ਤੇ ਨਰਕ ਜਾਣ ਤੋਂ ਡਰ ਨਾ ਕਰ, ਕੇਵਲ ਗੁਰੂ ਦੇ ਚਰਨਾਂ ਦੀ ਟੇਕ ਲੈ। ਆਸਾ ਨਾ ਕਰਤ ਚਿੱਤ ਹੋਣ ਹਾਰ ਹੋਏ ਹੈ, ਜਿਨ੍ਹਾਂ ਦੀ ਸੁਰਤ ਜੁੜੀ ਹੋਈ ਹੈ ਉਹ ਲੰਮੇਰੀਆਂ ਆਸਾ ਕਰਕੇ ਨਹੀਂ ਜਿਉਂਦੇ। ਉਹ ਕਹਿੰਦੇ ਜੋ ਹੋਵਾ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ। ਆਸਾ ਨਾ ਕਰਤ, ਲੰਮੇਰੀਆਂ ਆਸਾ ਨਹੀਂ ਲਾਈਆਂ, ਕੇਵਲ ਆਸਾ ਲਾਉਂਦੇ ਨੇ ਤਾਂ ਮੇਰੇ ਸੱਚੇ ਪਾਤਸ਼ਾਹ ਜੀ ਦੇ ਨਾਮ ਦੀ ਆਸ ਲਾਉਂਦੇ ਨੇ। ਆਸਾ ਲੱਗ ਜੀਵ ਤੇ ਉਹਦੀ ਆਸ ਲਾ ਕੇ ਆਤਮਕ ਜੀਵਨ ਦਾ ਆਨੰਦ ਪ੍ਰਾਪਤ ਕਰਦੇ ਨੇ। ਹੋਣ ਹਾਰ ਹੋਏ ਹੈ, ਜੋ ਹੋਵੇਗਾ ਸੋ ਵਾਹਿਗੁਰੂ ਤੁਹਾਡੇ ਹੁਕਮ ਅੰਦਰ ਹੋਵੇਗਾ, ਉਹ ਚਿੰਤਾ ਵਿੱਚ ਗਲਤਾਨ ਨਹੀਂ ਹੁੰਦੇ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਵਚਨ ਉਹਨਾਂ ਦੀ ਸੁਰਤ ਵਿੱਚ ਹੈ। ਚਿੰਤਾ ਤਾਂ ਕੀ ਕੀਜੀਏ, ਜੋ ਅਨਹੋਣੀ ਹੋਏ, ਅਨਹੋਣੀ ਹੋਏ, ਜੇ ਤੇ ਅਨਹੋਣੀ ਵੀ ਅੱਗੇ ਨਾ ਹੋਈ ਹੋਵੇ ਉਹਦੀ ਤਾਂ ਚਿੰਤਾ ਕਰੀਏ, ਵੀ ਪਹਿਲਾਂ ਕਦੇ ਹੋਈ ਨਹੀਂ ਹੈ, ਜੋ ਪਹਿਲਾਂ ਹੋਇਆ ਹੈ ਉਹ ਹੁਣ ਵੀ ਹੋ ਸਕਦਾ ਹੈ, ਉਹਦੀ ਚਿੰਤਾ ਨਾ ਕਰ, ਕੇਵਲ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਜਾਵੇ। ਅਤੇ ਗੁਰੂ ਅੱਗੇ ਅਰਦਾਸ ਹੈ, ਗਰੀਬ ਨਿਵਾਜ ਤੁਹਾਡਾ ਭਾਣਾ ਸਾਨੂੰ ਮਿੱਠਾ ਲੱਗ ਜਾਵੇ। ਜਿਹੜੇ ਰੱਬ ਦੇ ਪਿਆਰੇ ਨੇ ਉਹ ਲਮੇਰੀਆਂ ਆਸਾਂ ਨਹੀਂ ਲਾਉਂਦੇ, ਚਿੰਤਾ ਵਿੱਚ ਗਲਤਾਨ ਨਹੀਂ ਹੁੰਦੇ, ਜਿਵੇਂ ਤੁਸੀਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ
ਸੋਰਠ ਰਾਗ ਦੇ ਅੰਮ੍ਰਿਤ ਬਚਨ ਬਹੁਤ ਵਾਰ ਪੜ੍ਹਦੇ ਹੋ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਦੁੱਖ ਜ਼ਰੂਰ ਹੋਵੇ ਤੇ ਪਰ ਦੁੱਖ ਵਿੱਚ ਦੁੱਖ ਨਹੀਂ ਹੈ, ਦੁੱਖ ਵਿੱਚ ਸੁਖ ਮਨਾਈ, ਇਹ ਬ੍ਰਹਮ ਗਿਆਨ ਦੀ ਅਵਸਥਾ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ, ਤੇ ਸੁੱਖ ਦੇ ਨਾਲ ਕੋਈ ਪ੍ਰੇਮ ਨਹੀਂ ਹੈ, ਫਿਰ ਜਾ ਕੇ ਪਰਮਾਤਮਾ ਨੇ ਅੰਦਰ ਵਸਣਾ ਹੈ, ਘਰ ਕਰਨਾ ਹੈ। ਪਹਿਲਾਂ ਦੁੱਖ ਵਿੱਚ ਦੁੱਖ ਨਹੀਂ ਹੈ ਤੇ ਸੁੱਖ ਦੇ ਨਾਲ ਪ੍ਰੇਮ ਨਹੀਂ ਹੈ। ਆਪਾਂ ਜਿੰਨੇ ਬੈਠੇ ਮੈਂ ਤੁਹਾਡੇ ਵਿੱਚ ਹਾਂ, ਕਿਹੜਾ ਕੋਈ ਕਹਿੰਦਾ ਵੀ ਦੁੱਖ ਆ ਜਾਵੇ ਸਾਰੇ ਤੇ ਆਪਾਂ ਸੁੱਖਾਂ ਨੂੰ ਹੀ ਲੋਚਦੇ ਹਾਂ ਨਾ। ਸਾਡਾ ਸੁੱਖਾਂ ਨਾਲ ਤੇ ਪ੍ਰੇਮ ਬਣਿਆ ਹੋਇਆ ਹੈ ਵੀ ਸੁੱਖ ਮਿਲ ਜਾਵੇ, ਸੁੱਖ ਆ ਜਾਵੇ। ਪਰ ਕਈ ਵਾਰ ਗੁਰੂ ਦੀ ਕਿਰਪਾ ਐਸੀ ਵੀ ਵਰਤ ਜਾਂਦੀ ਹੈ, ਦੁੱਖ ਦਾਰੂ ਸੁੱਖ ਰੋਗ ਭਇਆ, ਦੁੱਖ ਵਿੱਚ ਨਾਮ ਚੇਤੇ ਆ ਗਿਆ ਤੇ ਦੁੱਖ ਜਿਹੜੇ ਸੁੱਖਾਂ ਵਿੱਚ ਤਬਦੀਲ ਹੋ ਜਾਂਦੇ ਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ, ਸੁੱਖ ਨਾਲ ਪ੍ਰੇਮ ਨਹੀਂ ਹੈ, ਤੇ ਤੀਜਾ ਕਹਿੰਦੇ ਕਿਸੇ ਦਾ ਡਰ ਵੀ ਨਹੀਂ ਹੈ, ਕਿਸੇ ਦਾ ਭੈ ਵੀ ਨਹੀਂ ਹੈ। ਸੰਸਾਰ ਵਿੱਚ ਵੇਖਿਆ ਜਾਵੇ ਗੁਰੂ ਸਵਾਰੀ ਸੰਗਤ ਜੀ, ਹਰ ਇੱਕ ਬੰਦਾ ਕਿਸੇ ਨਾ ਕਿਸੇ ਦੇ ਭੈ ਅੰਦਰ ਹੈ, ਇੱਥੋਂ ਤੱਕ ਪਸ਼ੂ ਪੰਛੀ ਜੀਵ ਜੰਤ ਸਭ ਭੈ ਦੇ ਅੰਦਰ ਹੈ। ਛੋਟੇ ਜਿਹੜੇ ਵੱਡਿਆਂ ਦੇ ਭੈ ਵਿੱਚ, ਵੱਡੇ ਉਦੋਂ ਵੱਡਿਆਂ ਦੇ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਗੁਰਦੇਵ ਮਹਾਰਾਜ ਨੇ ਤੇ ਇੱਥੋਂ ਤੱਕ ਬਚਨ ਕਹਿ ਦਿੱਤੇ ਨੇ। ਫਿਰ ਅੰਤ ਵਿੱਚ ਮਹਾਰਾਜ ਨੇ ਇਹ ਬਚਨ ਕਹੇ ਨੇ, ਨਿਰਭਉ ਨਿਰੰਕਾਰ ਸੱਚ ਏਕ, ਕੇਵਲ ਡਰ ਤੋਂ ਰਹਿਤ ਤਾਂ ਕੇਵਲ ਇੱਕ ਮੇਰਾ ਵਾਹਿਗੁਰੂ ਹੈ। ਉਹ ਕਿਸੇ ਦੇ ਭੈ ਅੰਦਰ ਨਹੀਂ ਹੈ, ਉਹ ਭੈ ਤੋਂ ਰਹਿਤ ਹੈ। ਦੁੱਖ ਵਿੱਚ ਗਲਤਾਨ ਨਹੀਂ ਹੈ, ਸੁੱਖ ਨਾਲ ਪ੍ਰੇਮ ਨਹੀਂ ਹੈ, ਦੁੱਖ ਵਿੱਚ ਦੁੱਖ ਨਹੀਂ ਮੰਨਿਆ। ਤੀਜਾ ਕਿਸੇ ਦਾ ਭੈ ਨਹੀਂ ਮੰਨਿਆ, ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਤੇ ਚੌਥਾ ਕਹਿੰਦੇ ਨੇ ਗੁਰਦੇਵ ਮਹਾਰਾਜ, ਕੰਚਨ ਸੋਨਾ, ਸੋਨੇ ਨੂੰ ਮਿੱਟੀ ਮੰਨ ਲਿਆ। ਕੌਣ ਹੈ ਦੱਸੋ ਤੁਸੀਂ ਜਿਹੜਾ ਸੋਨੇ ਨੂੰ ਮਿੱਟੀ ਮੰਨਦਾ ਹੋਵੇ? ਤੁਸੀਂ ਸਾਰੇ ਸਮਝਦਾਰ ਬੈਠੇ ਹੋ। ਅਸਾਂ ਸੋਨਾ ਤਾਂ ਲਾਕਰਾਂ ਦੇ ਵਿੱਚ ਰੱਖਿਆ ਹੈ, ਸਾਂਭ ਸਾਂਭ ਕੇ ਰੱਖਿਆ ਹੈ, ਪਰ ਮਿੱਟੀ ਕਿਸੇ ਨੇ ਲਾਕਰ 'ਚ ਰੱਖੀ ਜੇ? ਕਿਸੇ ਨੇ ਸਾਂਭ ਕੇ ਰੱਖੀ ਹੈ? ਮਿੱਟੀ ਤੇ ਘਰੋਂ ਕੱਢਣ ਦੀ ਗੱਲ ਕਰਦੇ ਆ ਵੀ ਮਿੱਟੀ ਅੰਦਰ ਆ ਗਈ ਹੈ, ਅਗਰ ਗੱਡੀ ਵਿੱਚ ਵੀ ਬਹਿਣਾ ਹੋਵੇ ਤਾਂ ਗੱਡੀ ਖਰਾਬ ਹੋ ਜਾਵੇਗੀ, ਵੀ ਮਿੱਟੀ ਨਾਲ ਗੱਡੀ ਭਰ ਜਾਵੇਗੀ। ਪੈਦਾਇਸ਼ ਕਿੱਥੋਂ ਹੋਈ ਹੈ? ਮਿੱਟੀ ਤੋਂ ਤੋਂ ਪੈਦਾਇਸ਼ ਹੋਈ ਹੈ। ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਹਿਆਂ ਉੱਪਰ ਹੋਏ। ਖਾਕ ਤੋਂ ਖੁਰਾਕ ਹੈ, ਖਾਕ ਤੋਂ ਮਿੱਟੀ ਹੈ ਨਾ, ਮਿੱਟੀ ਤੋਂ ਖੁਰਾਕ ਪੈਦਾ ਹੁੰਦੀ ਹੈ। ਜੋ ਛਕਦੇ ਛਕਾਉਂਦੇ ਆ ਪਾਣੀ ਵੀ ਹੈ ਤੇ ਮਿੱਟੀ ਚੋਂ ਹੀ ਆਉਂਦਾ ਹੈ, ਅੰਨ ਜਲ ਜੋ ਮਿੱਟੀ ਚੋਂ ਆ ਰਿਹਾ, ਫਰੂਟ ਛਕਦੇ ਆ ਮਿੱਟੀ ਚੋਂ ਆ ਰਿਹਾ ਹੈ। ਖਾਕ ਤੋਂ ਖੁਰਾਕ ਹੈ, ਖੁਰਾਕ ਤੋਂ ਲਹੂ ਹੈ, ਲਹੂ ਤੋਂ ਬਿੰਦ ਹੈ, ਬਿੰਦ ਤੋਂ ਇਹ ਲੋਥੜਾ ਹੈ, ਤੇ ਫਿਰ ਲੋਥੜੇ ਤੋਂ ਇਹ ਸਰੀਰ ਬਣ ਜਾਂਦਾ ਹੈ, ਤੇ ਅੰਤ ਨੂੰ ਫਿਰ ਮਿੱਟੀ ਦੇ ਵਿੱਚ ਮਿਲ ਜਾਂਦਾ ਹੈ, ਫਿਰ ਮਿੱਟੀ ਵਿੱਚ ਹੀ ਮਿਲ ਜਾਂਦਾ। ਮਾਟੀ ਮਾਟੀ ਹੋਈ ਏਕ, ਇਸ ਕਰਕੇ ਗੁਰਦੇਵ ਮਹਾਰਾਜ ਕਹਿੰਦੇ ਕੰਚਨ ਮਾਟੀ ਮਨ ਹੈ, ਕੰਚਨ ਨੂੰ ਤਾਂ ਸਾਂਭ ਕੇ ਰੱਖਦਾ ਹੈ, ਮਿੱਟੀ ਨੂੰ ਨਹੀਂ ਸਾਂਭਦਾ। ਸਾਹਿਬ ਜੀ ਕਹਿੰਦੇ ਸੋਨੇ ਨੂੰ ਮਿੱਟੀ ਮੰਨ ਲਾ, ਮਿੱਟੀ ਨੂੰ ਸੋਨਾ ਮੰਨ ਲਾ, ਇਹ ਬ੍ਰਹਮ ਗਿਆਨ ਦੀ ਅਵਸਥਾ ਹੈ। ਕੰਚਨ ਮਾਟੀ ਮਨ ਹੈ, ਨਹਿ ਨਿੰਦਿਆ ਨਹਿ ਉਸਤਤ ਜਾ ਕੇ, ਨਾ ਤੇ ਕਿਸੇ ਦੀ ਨਿੰਦਿਆ ਹੈ ਤੇ ਨਾ ਕਿਸੇ ਦੀ ਉਸਤਤ ਹੈ, ਨਾ ਦੁਸ਼ਮਣ ਦੀ ਨਿੰਦਿਆ ਹੈ, ਨਾ ਸੱਜਣ ਦੀ ਉਸਤਤ ਹੈ, ਕੇਵਲ ਇੱਕ ਬਰਾਬਰ ਹੈ। ਉਸਤਤ ਹੈ ਤਾਂ ਕੇਵਲ ਨਿਰੰਕਾਰ ਦੀ ਹੈ। ਨਹਿ ਨਿੰਦਿਆ ਨਹਿ ਉਸਤਤ ਜਾ ਕੇ, ਸਾਹਿਬ ਕਹਿੰਦੇ ਲੋਭ ਮੋਹ ਅਭਿਮਾਨਾ, ਨਾ ਲੋਭ ਹੈ ਤੇ ਨਾ ਹੰਕਾਰ ਹੈ। ਸਾਡੇ ਕੋਲ ਲੋਭ ਵੀ ਹੈ ਤੇ ਸਾਡੇ ਕੋਲ ਹੰਕਾਰ ਵੀ ਹੈ। ਲੋਭ ਲਹਿਰ ਅਤ ਨੀਜਰ ਬਾਜੈ, ਕਾਇਆ ਡੋਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰਲੇ ਬਾਪ ਬੀਠੁਲਾ, ਅਨਲ ਵੇੜਾਓ ਖੇਵ ਨਾ ਸਾ ਕਹੋ, ਤੇਰਾ ਪਾਰ ਨਾ ਪਾਇਆ ਬੀਠੁਲਾ। ਉਸ ਪਿਆਰੇ ਗੁਰਸਿੱਖ ਦੇ ਅੰਦਰ ਜਿਹੜਾ ਸਵਰਗ ਜਾਣ ਦੀ ਇੱਛਾ ਨਹੀਂ ਰੱਖਦਾ, ਨਰਕ ਤੋਂ ਡਰਦਾ ਨਹੀਂ ਹੈ, ਉਹ ਇੱਕ ਬਰਾਬਰ ਰਹਿਣ ਵਾਲਾ ਹੈ। ਦੁੱਖ ਵਿੱਚ ਦੁਖੀ ਨਹੀਂ ਹੈ, ਸੁੱਖ ਨਾਲ ਪ੍ਰੇਮ ਕੋਈ ਨਹੀਂ ਹੈ, ਕਿਸੇ ਕੋਲ ਉਹਦਾ ਡਰ ਕੋਈ ਨਹੀਂ ਹੈ, ਫਿਰ ਮਿੱਟੀ ਸੋਨਾ ਉਹਦੇ ਵਾਸਤੇ ਇੱਕ ਬਰਾਬਰ ਹੈ। ਨਿੰਦਿਆ ਉਸਤਤ ਉਹ ਰਹਿਤ ਹੈ, ਨਹਿ ਨਿੰਦਿਆ ਨਹਿ ਉਸਤਤ ਜਾ ਕੇ, ਫਿਰ ਲੋਭ ਤੇ ਹੰਕਾਰ ਤੋਂ ਰਹਿਤ ਹੈ, ਲੋਭ ਮੋਹ ਅਭਿਮਾਨਾ। ਤੇ ਅਗਲਾ ਬੋਲ ਸਾਹਿਬ ਕਹਿੰਦੇ ਹਰਖ ਸੋਗ ਤੇ ਰਹਿ ਨਿਆਰੋ, ਖੁਸ਼ੀ ਤੇ ਗਮੀ ਤੋਂ ਨਿਆਰਾ ਹੋ ਜਾਂਦਾ ਹੈ। ਖੁਸ਼ੀ ਵਿੱਚ ਤਾਂ ਅਸੀਂ ਬਹੁਤ ਉੱਚੇ ਹੋ ਕੇ ਚੱਲਦੇ ਹਾਂ, ਤੇ ਜਦੋਂ ਕਿਧਰੇ ਗਮ ਆ ਜਾਵੇ ਚਿੰਤਾ ਦੀ ਨਦੀ ਵਿੱਚ ਰੁੜ ਜਾਂਦੇ ਹਾਂ।
ਫਿਰ ਚਿੰਤਾ ਦੀ ਨਦੀ ਵਿੱਚ ਰੁੜਦਿਆਂ ਨੂੰ ਆਸਰਾ ਰੂਪੀ ਕੋਈ ਕਿਨਾਰਾ ਨਹੀਂ ਮਿਲਦਾ। ਹਰਕ ਸੋਗ ਤੇ ਰਹਿ ਨਿਆਰੋ ਨਾਹੇ ਮਾਣੇ ਪਮਾਨਾ। ਬੜਾ ਔਖਾ ਹੈ ਸਾਡੇ ਵਰਗੇ ਦੀ ਕੋਈ ਇੱਜ਼ਤ ਕਰ ਦੇਵੇ, ਮਾਣ ਦੇ ਦੇਵੇ ਤੇ ਫਿਰ ਭਕਾਨੇ ਵਾਂਗੂ ਫੁੱਲਣਾ ਹੈ। ਕਿਸੇ ਨੇ ਕੋਈ ਥੋੜੀ ਜਿਹੀ ਗੱਲ ਕਹਿ ਦਿੱਤੀ ਹੈ ਫਿਰ ਮਿੱਟੀ ਵਿੱਚ ਮਿਲ ਜਾਣਾ ਹੈ। ਸਾਹਿਬ ਜੀ ਕਹਿੰਦੇ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀਓ ਹੈ ਢਾਰ। ਨਾਹੇ ਮਾਣ ਅਪਮਾਨਾ, ਹਰਕ ਸੋਗ ਤੇ ਰਹਿ ਨਿਆਰੋ ਨਾਹੇ ਮਾਣ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਮਨ ਦੀਆਂ ਵਾਸ਼ਨਾਵਾਂ ਖਤਮ ਕਰ ਦੇਵੇ ਨਿਰਾਸੇ ਤੋਂ ਭਾਵ ਹਰ ਵੇਲੇ ਵੈਰਾਗ, ਹਰ ਵੇਲੇ ਸੁਰਤ ਵਿੱਚ ਗੁਰੂ ਸ਼ਬਦ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਕਾਮ ਕ੍ਰੋਧ ਜੇ ਪਰਸੈ ਨਾਨੇ, ਨੌ ਅਵਸਥਾ ਨੇ। ਸਾਹਿਬ ਜੀ ਕਹਿੰਦੇ ਜਿਨ੍ਹਾਂ ਨੂੰ ਕਾਮ ਤੇ ਕ੍ਰੋਧ ਮੋਹ ਨਹੀਂ ਸਕਦਾ, ਤੇ ਇਹ ਘੱਟ ਬ੍ਰਹਮ ਨਿਵਾਸਾ। ਉਸ ਘੱਟ ਕੇ ਸਰੀਰ ਵਿੱਚ ਹਿਰਦੇ ਵਿੱਚ ਮੇਰੇ ਪ੍ਰਭੂ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ। ਤੇ ਘੱਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕਿੰਨੀ। ਇਹ ਕਿਰਪਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਸ ਪਿਆਰੇ ਗੁਰਸਿੱਖ ਤੇ ਸਾਹਿਬ ਜੀ ਨੇ ਕਰ ਦਿੱਤੀ ਹੈ। ਗੁਰ ਕਿਰਪਾ ਜੇ ਨਰਕੋ ਕਿੰਨੀ, ਤੇ ਇਹ ਜੁਗਤ ਪਛਾਣੀ। ਆ ਜੋ ਉੱਪਰ ਵਚਨ ਕੀਤੇ ਨੇ ਉਹ ਪਛਾਣਦਾ ਹੈ, ਉਹ ਫਿਰ ਯਤਨ ਕਰਦਾ ਹੈ ਗੁਰੂ ਦੇ ਦੱਸੇ ਹੋਏ ਪਾਵਨ ਉਪਦੇਸ਼ ਨੂੰ ਸੁਣ ਲਿਆ ਤੇ ਮੰਨਿਆ ਜਾਵੇ ਤੇ ਕਮਾਇਆ ਜਾਵੇ। ਗੁਰੂ ਕਿਰਪਾ ਕਰੇ ਤਾਂ ਕਮਾਈ ਹੋਵੇਗੀ। ਗੁਰ ਕਿਰਪਾ ਜੇ ਨਰਕੋ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਫਿਰ ਉਹ ਲੀਨ ਇਉਂ ਹੋ ਜਾਂਦਾ ਹੈ ਜਿਵੇਂ ਪਾਣੀ ਵਿੱਚ ਪਾਣੀ ਮਿਲਾ ਦਿੱਤਾ ਜਾਵੇ ਤੇ ਕਦੇ ਪਾਣੀ ਵੱਖ ਨਹੀਂ ਹੁੰਦਾ। ਫਿਰ ਉਹ ਗੁਰੂ ਵਿੱਚ ਇਉਂ ਮਿਲ ਜਾਂਦਾ ਹੈ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ। ਫਿਰ ਉਹ ਗੁਰੂ ਤੋਂ ਵੱਖ ਨਹੀਂ ਹੁੰਦਾ। ਫਿਰ ਤੇ ਉਹਨੂੰ ਜੋ ਵੀ ਨਜ਼ਰ ਆਉਂਦਾ ਹੈ, ਉਹ ਕਹਿੰਦੇ ਜੋ ਦਿਸੈ ਸੋ ਤੇਰਾ ਰੂਪ, ਸਭ ਨਜ਼ਰੀ ਉਹਨੂੰ ਪਰਮਾਤਮਾ ਆਉਂਦਾ ਹੈ। ਤਾਂ ਭਾਈ ਗੁਰਦਾਸ ਸਾਹਿਬ ਜੀ ਦੇ ਬੋਲ ਆਏ ਨੇ, ਬਾਂਛੇ ਨਾ ਸਵਰਗ ਵਾਸ, ਮਾਨੇ ਨਾ ਨਰਕ ਤਰਾਸ। ਭਈ ਸਵਰਗ ਜਾਣ ਦੀ ਇੱਛਾ ਕੋਈ ਨਹੀਂ ਹੈ ਤੇ ਨਰਕਾਂ ਦਾ ਡਰ ਕੋਈ ਨਹੀਂ ਹੈ। ਆਸਾ ਨਾ ਕਰਤ ਚਿੱਤ, ਚਿੱਤ ਵਿੱਚ ਅਲਮੇਰੀਆਂ ਆਸਾ ਲਾ ਕੇ ਨਹੀਂ ਬੈਠਾ। ਆਸ ਲਾਈਏ ਕੇਵਲ ਮੇਰੇ ਵਾਹਿਗੁਰੂ ਦੀ, ਹੋਣ ਹਾਰ ਹੋਏ ਹੈ ਜੋ ਹੋਵੇਗਾ ਸਤਿਗੁਰੂ ਜੀ ਤੁਹਾਡੇ ਹੁਕਮ ਅੰਦਰ ਹੋਵੇਗਾ। ਆਸ ਗੁਰੂ ਦੀ ਲਾਉਂਦਾ ਹੈ। ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ। ਇੱਕ ਉਹਦੀ ਆਸ ਲਾਉਂਦਾ ਹੈ, ਉਸ ਦੀ ਆਸ ਨਾਲ ਸਾਰੇ ਰੋਗਾਂ ਦੀ ਨਿਵਿਰਤੀ ਵੀ ਹੋ ਜਾਂਦੀ ਹੈ। ਅਗਲੇ ਬੋਲ ਹੋਰ ਬੜੇ ਪਿਆਰੇ ਨੇ, ਸੰਪਤ ਨਾ ਹਰਖ ਬਿਪਤ ਮੈਂ ਨਾ ਸੋਗ ਤਾਹੇ। ਸੰਪਤ ਹੁੰਦਾ ਹੈ ਪਦਾਰਥ, ਜਦੋਂ ਪਦਾਰਥ ਸੰਪਤਾ ਆ ਜਾਂਦੀ ਹੈ, ਮਾਇਆ ਆ ਜਾਂਦੀ ਹੈ, ਪਦਾਰਥ ਆ ਜਾਂਦੇ ਨੇ, ਉਦੋਂ ਤੇ ਬੰਦਾ ਖੁਸ਼ੀ ਕਰਦਾ ਹੈ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਣੇ ਬੋਲੇ, ਦੌਰਿਓ ਫਿਰਤ ਹੈ, ਜਬ ਕਸ਼ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਸੰਪਤ ਨਾ ਹਰਖ, ਪਰ ਜਿਸ ਦੇ ਸੁਰਤ ਵਿੱਚ ਗੁਰੂ ਦਾ ਸ਼ਬਦ ਹੈ, ਸੰਪਤਾ ਦੇ ਵਿੱਚ ਉਹ ਖੁਸ਼ੀ ਨਹੀਂ ਹੈ। ਅਗਰ ਜੇ ਕਦੇ ਬਿਪਤਾ ਆ ਗਈ ਹੈ ਤੇ ਫਿਰ ਸੋਗ ਨਹੀਂ ਹੈ। ਇਹ ਬ੍ਰਹਮ ਗਿਆਨ ਦੀ ਅਵਸਥਾ ਹੈ, ਇਹ ਬ੍ਰਹਮ ਗਿਆਨ ਦੀ ਅਵਸਥਾ ਹੈ। ਜਿਹੜੇ ਪ੍ਰਭੂ ਪਰਮਾਤਮਾ ਦੇ ਸੇਵਕ ਬਣ ਗਏ ਨੇ, ਜਿਨ੍ਹਾਂ ਦੀ ਪ੍ਰੀਤੀ ਮੇਰੇ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜੀ ਹੈ, ਉਹਨਾਂ ਦੀ ਅਵਸਥਾ ਭਾਈ ਗੁਰਦਾਸ ਸਾਹਿਬ ਜੀ ਬਿਆਨ ਕਰਦੇ ਨੇ। ਜਿਨ੍ਹਾਂ ਵਾਸਤੇ ਪਾਵਨ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਬੋਲ ਨੇ, ਸੇਵਕ ਕੀ ਓੜਕ ਨਿਭ ਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ, ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉੱਠ ਉਵਾਹੂ ਕੋ ਦੌਰਿਓ, ਆਗਿਆ ਮੈਂ ਭੂਖ ਸੋਈ ਕਰ ਸੁਖ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਨਿਓ, ਭਇਓ ਕਿਰਪਾਲ ਠਾਕੁਰ ਸੇਵਕ ਕਹੋ, ਸਵਰੇ ਹਲਤ ਪਲਾਤਾ ਧਨ ਸੇਵਕ, ਸਫਲ ਉਹ ਆਇਆ ਜਿਣ ਨਾਨਕ ਖਸਮ ਪਛਾਤਾ। ਉਹਦਾ ਆਉਣਾ ਸਫਲ ਹੋ ਗਿਆ ਜਿਸਨੇ ਖਸਮ ਕੇ ਮਾਲਕ ਨਾਲ ਸਾਂਝ ਪਾ ਲਈ ਹੈ। ਹੋਰ ਬੋਲ ਕਿਰਪਾ ਭਰੇ ਆ ਰਹੇ ਨੇ, ਸੁੱਖ ਦੁੱਖ ਸੰਸਾਰ
ਬਹਿਸਨਾ ਰੋਏ ਹੈ, ਜਿਵੇਂ ਹੁਣੇ ਸ਼ਬਦ ਦੀ ਸਾਂਝ ਕੀਤੀ ਹੈ, ਸੁੱਖ ਦੁੱਖ, ਸੁੱਖ ਤੇ ਦੁੱਖ ਨੂੰ ਇੱਕ ਬਰਾਬਰ ਜਾਣਨਾ ਹੈ। ਜਿਵੇਂ ਹੁਣੇ ਸ਼ਬਦ ਪੜਿਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ, ਸੁੱਖ ਦੁੱਖ ਸਮਸਰ, ਸਮਸਰ ਦਾ ਅਰਥ ਹੈ ਬਰਾਬਰ, ਸੁੱਖ ਵਿੱਚ ਵੀ ਇੱਕ ਬਰਾਬਰ ਹੈ ਤੇ ਦੁੱਖ ਵਿੱਚ ਵੀ ਇੱਕ ਬਰਾਬਰ ਹੈ। ਜਰਾ ਅੰਦਰ ਝਾਤ ਮਾਰਾਂ ਮੈਂ ਵੀ ਤੁਹਾਡੇ ਵਿੱਚ, ਦੁੱਖ ਵਿੱਚ ਤਾਂ ਬੰਦਾ ਰੁੜਿਆ ਜਾਂਦਾ ਚਿੰਤਾ ਦੀ ਲਹਿਰ ਵਿੱਚ, ਸੁੱਖ ਨੂੰ ਦੁੱਖ ਨਾਲ ਕਿੱਥੇ ਸਮਸਰ ਵੇਖਦਾ ਹੈ। ਕੋਈ ਵਿਰਲਾ ਹੈ ਭਾਈ ਭਿਖਾਰੀ ਜੀ ਵਰਗਾ, ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਹੈ, ਬਹਿਸ ਨਾ ਰੋਏ ਹੈ, ਬਹਿਸ ਤੋਂ ਭਾਵ ਕੀ ਹੈ, ਹਮੇਸ਼ਾ ਮੁਸਕਰਾਉਂਦਾ ਹੀ ਰਹਿੰਦਾ ਹੈ, ਦੁੱਖ ਵਿੱਚ ਵੀ ਖੇੜਾ ਹੈ ਤਾਂ ਸੁੱਖ ਵਿੱਚ ਵੀ ਖੇੜਾ ਹੈ, ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ, ਇੱਕ ਹੈ ਇੱਕ ਹੀ ਨਿੱਤ, ਬੁਰਾ ਨਹੀਂ ਸਭ ਭਲਾ ਹੀ ਹੈ ਰੇ। ਉਹਦੇ ਅੰਦਰ ਇਹ ਬਾਤ ਵਸੀ ਹੈ ਵੀ ਪ੍ਰਮਾਤਮਾ ਜੋ ਕੀਤਾ ਤੁਸੀਂ ਬੁਰਾ ਥੋੜੀ ਕੀਤਾ ਹੈ, ਤੁਸਾਂ ਤੇ ਮੇਰਾ ਭਲਾ ਕੀਤਾ ਹੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਉਹ ਪ੍ਰਮਾਤਮਾ ਜੋ ਵੀ ਕਰਦਾ ਹੈ ਨਾ, ਮਹਿਸੂਸ ਜ਼ਰੂਰ ਹੁੰਦਾ ਹੈ ਵੀ ਬੁਰਾ ਹੋਇਆ ਹੁੰਦਾ ਭਲਾ ਹੀ ਹੈ, ਉਹ ਭਲਾ ਹੀ ਕਰਦਾ ਹੈ। ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਿਆਲਾ, ਪਰ ਅਸੀਂ ਭਲਾ ਸਮਝਦੇ ਨਹੀਂ ਹਾਂ। ਪਰ ਜਦੋਂ ਉਹਦਾ ਅਖੀਰ ਤੇ ਜਾ ਕੇ ਰਿਜ਼ਲਟ ਆਉਂਦਾ ਹੈ, ਨਤੀਜੇ ਤੇ ਪਹੁੰਚਦੇ ਹਾਂ, ਫਿਰ ਇਹ ਜ਼ਬਾਨ ਚੋਂ ਬੋਲ ਨਿਕਲ ਜਾਂਦੇ ਨੇ, ਪਰਮਾਤਮਾ ਜੋ ਤੂੰ ਕੀਤਾ ਸੋ ਭਲਾ ਕੀਤਾ ਹੈ, ਤੂੰ ਚੰਗਾ ਕੀਤਾ ਹੈ, ਤੂੰ ਭਲਾ ਕੀਤਾ, ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਨਿਰੰਕਾਰ, ਤੁਸੀਂ ਸਦਾ ਨਿਰੰਕਾਰ ਹੋ, ਕਿਰਪਾ ਕਰਨ ਵਾਲੇ ਹੋ। ਤੁਮ ਕਰੋ ਭਲਾ ਹਾਂ ਭਲੋ ਨਾ ਜਾਣੈ, ਤੁਮ ਸਦਾ ਸਦਾ ਦਇਆਲਾ, ਤੁਮ ਸੁਖਦਾਈ ਪੁਰਖ ਵਿਧਾਤੇ, ਤੁਮ ਰੱਖੋ ਆਪਣੇ ਬਾਲਾ। ਸਤਿਗੁਰੂ ਜੀ, ਦੁੱਖ ਸੁੱਖ ਸੰਸਾਰ ਬਹਿਸ ਨਾ ਰੋਏ ਹੈ, ਮੁਸਕਰਾਉਂਦੇ ਨੇ, ਰੋਂਦੇ ਨਹੀਂ ਹੈ, ਵਿਰਲਾਪ ਨਹੀਂ ਕਰਦੇ। ਸਤਿਗੁਰੂ ਮਹਾਰਾਜ ਦੀ ਬਾਣੀ ਦੇ ਬੋਲ ਉਹਨਾਂ ਦੇ ਹਿਰਦੇ ਸੁਰਤ ਵਿੱਚ ਘਰ ਕੀਤੇ ਨੇ। ਜਨਮ ਜੀਵਨ ਮ੍ਰਿਤ ਮੁਕਤ ਨਾ ਖੇਦ ਭੇਦ, ਜਨਮ ਜੀਵਨ ਉਹਨਾਂ ਨੂੰ ਜੰਮਣਾ ਤੇ ਮਰਨਾ, ਜੀਵਨ ਜਾਂ ਮੌਤ ਦਾ ਭੈ ਨਹੀਂ ਹੈ, ਮੌਤ ਆ ਗਈ ਮੌਤ ਦਾ ਡਰ ਥੋੜੀ ਹੈ। ਕਬੀਰ ਜਿਸ ਮਰਨੇ ਤੇ ਜਗ ਡਰ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾ ਨੰਦ। ਜੀਵਨ ਚੱਲ ਰਿਹਾ ਤਾਂ ਵੀ ਇੱਕ ਬਰਾਬਰ ਹੈ, ਮੌਤ ਤੇ ਤਾਂ ਵੀ ਇੱਕ ਬਰਾਬਰ ਹੈ, ਕਿਉਂਕਿ ਸਰੀਰ ਜਾਂਦਾ ਆਤਮਾ ਤਾਂ ਨਿਰਲੇਪ ਹੈ, ਆਤਮਾ ਨਾ ਜੰਮਦੀ ਹੈ ਨਾ ਮਰਦੀ ਹੈ, ਉਹ ਤੇ ਇੱਕ ਬਰਾਬਰ ਹੈ। ਸੰਸਾਰ ਵਿੱਚ ਝਾਤ ਮਾਰੋ, ਜੋ ਵੀ ਜੀਵ ਪਰਮਾਤਮਾ ਨੇ ਪੈਦਾ ਕੀਤੇ ਨੇ ਸਾਰੇ ਹੀ ਮਰਨ ਤੋਂ ਡਰਦੇ ਨੇ, ਔਰ ਜਿੰਨੀਆਂ ਵੀ ਜੂਨਾਂ ਪਰਮਾਤਮਾ ਨੇ ਪੈਦਾ ਕੀਤੀਆਂ ਨੇ ਸਾਰੀਆਂ ਜੂਨਾਂ ਵਿੱਚ ਮਹਾਰਾਜ ਨੇ ਮੋਹ ਹੀ ਏਦਾਂ ਲਾ ਦਿੱਤਾ ਹੈ, ਉਹਨੂੰ ਉਹੀ ਜੂਨ ਚੰਗੀ ਲੱਗਦੀ ਹੈ ਜਿਹੜੀ ਜੂਨ ਵਿੱਚ ਹੋਵੇ, ਕੀੜੇ ਮਕੌੜੇ ਦੀ ਜੂਨ ਉਹਨੂੰ ਉਹੀ ਚੰਗੀ ਲੱਗਦੀ ਹੈ, ਪਸ਼ੂ ਪੰਛੀ ਨੂੰ ਉਹੀ ਜੂਨ ਚੰਗੀ ਲੱਗਦੀ ਹੈ, ਸਰਪ ਨੂੰ ਆਪਣੀ ਜੂਨ ਹੀ ਚੰਗੀ ਲੱਗਦੀ ਹੈ। ਪਰ ਇਹ ਤੇ ਗੁਰੂ ਨੇ ਪੰਜ ਭੂਤਕ ਸਰੀਰ ਬਖਸ਼ਿਆ ਹੈ, ਮਨੁੱਖਾ ਦੇਹੀ ਬਖਸ਼ੀ ਹੈ, ਇਹਨੂੰ ਗਿਆਨ ਦੇ ਦਿੱਤਾ ਹੈ ਵੀ ਇਸ ਦੇਹੀ ਨਾਲੋਂ ਹੋਰ ਕੋਈ ਜੂਨ ਚੰਗੀ ਨਹੀਂ ਹੈ। 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, ਅੱਖੀ ਵੇਖਣ ਕਰਨ ਸੁਣਨ ਮੁੱਖ ਸੁਭ ਬੋਲਣ ਬਚਨ ਸੁਨੇਹੀ, 84 ਲੱਖ ਜੂਨ ਪਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਈਂਦਾ। ਉਹਨਾਂ ਨੂੰ ਮੌਤ ਦਾ ਵੀ ਡਰ ਨਹੀਂ ਹੈ, ਜੀਵਨ ਚੱਲ ਰਿਹਾ ਹੈ ਤਾਂ ਵੀ ਕੋਈ ਡਰ ਨਹੀਂ ਹੈ। ਮੁਕਤ ਨਾ ਭੇਦ ਖੇਦ, ਕਿਉਂਕਿ ਉਹ ਮੋਕਸ਼ ਰੂਪ ਹੋ ਗਏ ਨੇ, ਭੇਦ ਦਵੈਤ ਤੋਂ ਭੇਦ ਭਾਵ ਤੋਂ ਰਹਿਤ ਨੇ। ਖੇਦ ਨਾਮ ਹੁੰਦਾ ਘਬਰਾਹਟ ਦਾ, ਚਿੰਤਾ ਦਾ, ਦੁੱਖ ਦਾ, ਉਹਨਾਂ ਦੇ ਅੰਦਰ ਕੋਈ ਖੇਦ ਨਹੀਂ। ਆਮ ਤੁਸੀਂ ਕਈ ਵਾਰ ਬਚਨ ਸੁਣਿਆ ਖੇਦ ਹੋਇਆ ਹੈ, ਉਹਨਾਂ ਨੂੰ ਕੋਈ ਖੇਦ ਨਹੀਂ ਹੈ, ਕੋਈ ਦੁੱਖ ਨਹੀਂ ਹੈ। ਗਮਤਾ ਤ੍ਰਿਕਾਲ ਬਾਲ ਬੁੱਧ ਲੋਏ ਹੈ, ਤੇ ਪਹੁੰਚ ਉਹਨਾਂ ਦੀ ਤਿੰਨਾਂ ਲੋਕਾਂ ਤੱਕ ਹੁੰਦੀ ਹੈ, ਭਾਵ ਕਿ ਵਰਤਮਾਨ ਭੂਤ ਭਵਿੱਖਤ ਵਿੱਚ ਉਹਨਾਂ ਨੂੰ ਸਭ ਕੁਝ ਦਿਸਦਾ ਹੈ, ਨਜ਼ਰ ਆ ਰਿਹਾ ਹੈ। ਬਾਲ ਬੁੱਧ ਲੋਏ ਹੈ, ਤੇ ਸੰਸਾਰ ਵਿੱਚ ਜੀਵਨ ਜਿਹੜਾ ਬਤੀਤ ਕਰਦੇ ਨੇ ਉਹ ਬਾਲ ਬੁੱਧੀ ਵਾਲਾ ਬਤੀਤ ਕਰਦੇ ਨੇ, ਭਾਵ ਕਿ ਆਪਣੀ ਸਿਆਣਪ ਤੇ ਚਤੁਰਾਈ ਨਹੀਂ ਵਰਤਦੇ। ਉਹਨਾਂ ਨੂੰ ਗੁਰੂ ਕਾ ਸ਼ਬਦ ਅੰਦਰ ਹੈ, ਸਾਹਿਬ ਸੋ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ
ਨਾਲ ਉਹ ਸਿਆਣਪਾਣੀ ਵਰਤਦੇ ਛਾੜ ਸਿਆਣ ਪਚਾਤਰੀ ਤੂੰ ਜਾਣ ਗੋਪਾਲ ਹੈ ਸੰਗਰੀ ਉਹ ਤੇ ਮੇਰੇ ਵਾਹਿਗੁਰੂ ਨਿਰੰਕਾਰ ਨੂੰ ਆਪਣੇ ਅੰਗ ਸੰਗ ਜਾਣਦੇ ਨੇ ਗਿਆਨ ਗੁਰ ਅੰਜਣ ਕੈ ਚੀਨ ਤੈ ਨਰੰਜਣ ਬਿਰਲੋ ਸੰਸਾਰ ਮੈਂ ਪ੍ਰੇਮ ਭਗਤ ਕੋਏ ਹੈ ਅੰਤ ਵਿੱਚ ਭਾਈ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਕਿਰਪਾ ਕਰਦੇ ਨੇ ਉਹ ਰੱਬ ਦੀਆਂ ਪਿਆਰ ਵਾਲੀਆਂ ਬਖਸ਼ੀਆਂ ਹੋਈਆਂ ਰੂਹਾਂ ਸੇਵਕ ਦਾਸ ਮਹਾਤਮਾ ਸੰਤ ਭਗਤ ਗੁਰਮੁਖ ਗੁਰ ਸਿੱਖ ਗਿਆਨ ਗੁਰ ਅੰਜਣ ਕਹਿ ਚੀਨ ਤੈ ਨਿਰੰਜਣ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਨਿਰੰਜਣੇ ਦਾ ਅਰਥ ਹੈ ਮਾਇਆ ਕਾਲਖ ਤੋਂ ਰਹਿਤ ਹੈ ਜੋ ਪਰਮਾਤਮਾ ਹੈ ਉਹਦੇ ਗਿਆਨ ਦੀ ਪ੍ਰਾਪਤੀ ਕਰਦੇ ਨੇ ਉਹਦੇ ਗਿਆਨ ਨੂੰ ਹਾਸਲ ਕਰ ਲੈਂਦੇ ਨੇ ਗਿਆਨ ਗੁਰ ਅੰਜਣ ਕੇ ਉਹ ਗਿਆਨ ਕੇਵਲ ਗੁਰੂ ਤੋਂ ਮਿਲਦਾ ਹੈ ਗਿਆਨ ਅੰਜਣ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਕਹਿੰਦੇ ਗਿਆਨ ਦਾ ਸੁਰਮਾ ਉਹਨਾਂ ਦੀ ਨੇਤਰੀ ਪਿਆ ਹੋਇਆ ਹੈ ਗੁਰੂ ਦਾ ਨਾਮ ਸਿਮਰਨ ਉਹਨਾਂ ਨੇ ਉਪਦੇਸ਼ ਗ੍ਰਹਿਣ ਕੀਤਾ ਹੋਇਆ ਹੈ ਇਸ ਕਰਕੇ ਗਰੀਬ ਨਿਵਾਜ ਜੀ ਕਹਿੰਦੇ ਪ੍ਰੇਮ ਭਗਤ ਬਿਰਲੋ ਸੰਸਾਰ ਮੈਂ ਕੋਏ ਹੈ ਕੋਈ ਕੋਈ ਐਸਾ ਹੈ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ ਸ਼੍ਰੀ ਮਨ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਬੜੇ ਗੌ ਨਾਲ ਤੱਕਿਆ ਜਾਵੇ ਬਿਰਲੋ ਇਸ ਅਵਸਥਾ ਦਾ ਮਾਲਕ ਜਿਹੜਾ ਅੱਜ ਆਪਾਂ ਕਵਿਤ ਸਾਂਝਾ ਕੀਤਾ ਹੈ ਇਸ ਅਵਸਥਾ ਦਾ ਮਾਲਕ ਬਿਰਲੋ ਸੰਸਾਰ ਮੈਂ ਕਿਧਰੇ ਬਿਰਲਾ ਨਜ਼ਰ ਆਵੇਗਾ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ ਜਿਹਨੂੰ ਚੇਤੇ ਹੈ ਪ੍ਰੇਮ ਭਗਤ ਮੈਂ ਕੋਏ ਹੈ ਜਿਹਦੇ ਅੰਦਰ ਗੁਰੂ ਖਾਲਸਾ ਜੀ ਪ੍ਰੇਮਾ ਭਗਤੀ ਪ੍ਰਾਪਤ ਹੋ ਗਈ ਹੈ ਜਿਹਦੇ ਅੰਦਰ ਪ੍ਰੇਮ ਗੁਰੂ ਨੇ ਦੇ ਦਿੱਤਾ ਹੈ ਉਹੀ ਸੇਵਕ ਹੈ ਉਹੀ ਦਾਸ ਹੈ ਤੁਸੀਂ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਦੂਰੋਂ ਨੇੜਿਓ ਰੋਜ਼ਾਨਾ ਆ ਕੇ ਮੇਰੇ ਸਤਿਗੁਰੂ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਦਰੋਂ ਭਿੱਜ ਕੇ ਪ੍ਰੇਮ ਕਰਦੇ ਹੋ ਵਿਰਲਿਆਂ ਵਿੱਚੋਂ ਆਪ ਗੁਰਸਿੱਖ ਹੋ ਤੇ ਵਿਰਲੇ ਸੰਸਾਰ ਵਿੱਚ ਦਰਸ਼ਨ ਦੇਖ ਪਤੰਗ ਜਲੰਦੇ ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰੰਦੇ ਤੇ ਵਿਰਲੇ ਸੰਸਾਰ ਵਿੱਚ ਪਰਮ ਸਨੇਹੀ ਮੀਨ ਤਰੰਦੇ ਤੇ ਵਿਰਲੇ ਸੰਸਾਰ ਵਿੱਚ ਚਰਨ ਕਵਲ ਚਿਤ ਭਵਰ ਵਸੰਦੇ ਤੇ ਵਿਰਲੇ ਸੰਸਾਰ ਵਿੱਚ ਗੁਰ ਸਿੱਖ ਸੇਵ ਕਰੰਦੇ ਭੈ ਵਿੱਚ ਜੰਮਣ ਭੈ ਰਹਿਣ ਭੈ ਵਿੱਚ ਮਰ ਗੁਰ ਸਿੱਖ ਜੀਵਨ ਦੇ ਗੁਰਮੁਖ ਸੁੱਖ ਫਲ ਪਿਰਮ ਚਖੰਦੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ ਸਤਿਗੁਰੂ ਜੀ ਰਹਿਮਤਾਂ ਕਰਨ ਸ਼੍ਰੀ ਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਕਵਿਤਾਂ ਦੀ ਸਾਂਝ ਪਾਉਂਦਿਆਂ ਬੇਅੰਤ ਭੁੱਲਾਂ ਹੁੰਦੀਆਂ ਨੇ ਸਤਿਗੁਰੂ ਜੀ ਗੁਰੂ ਕੀਆਂ ਸਾਂਝੀਆਂ ਨਿਵਾਜੀਆਂ ਸੰਗਤਾਂ ਬਖਸ਼ਣ ਯੋਗ ਨੇ ਬੇਅੰਤ ਭੁੱਲਾਂ ਦੀਆਂ ਮਾਫੀਆਂ ਲੋਕ ਸੁਖੀਏ ਪਰ ਲੋਕ ਸੁਹਿਲੇ ਨਾਨਕ ਹਰ ਪ੍ਰਭ ਆਪ ਹੈ ਮੇਲੇ ਸਾਰੀ ਸੰਗਤ ਬਹੁਤ ਹੀ ਪਿਆਰ ਸਹਿਤ ਆਓ ਪੰਜ ਸੱਤ ਮਿੰਟ ਦਾ ਹੋਰ ਸਮਾਂ ਹੈ ਸਤਿਗੁਰੂ ਸਾਹਿਬ ਜੀ ਦੀ ਬਚਨ ਚੱਲ ਰਿਹਾ ਸੀ ਬਿਰਲੋ ਸੰਸਾਰ ਮੈਂ ਪ੍ਰੇਮ ਭਗਤ ਕੋਏ ਹੈ ਇਹ ਮੇਰੇ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਸਾਚ ਕਹੋ ਸੁਣ ਲਿਹੋ ਸਭ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਬਾਣੀ ਵਾਸਤੇ ਪ੍ਰੇਮ ਵਾਸਤੇ ਦੋ ਚਾਰ ਮਿੰਟ ਸਾਂਝ ਪਾ ਲਈਏ ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਨਾ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਸ਼ਬਦ ਆਪ ਜੀ ਨਾਲ ਸਾਂਝਾ ਕਰਦਿਆਂ ਇਹੋ ਜੀ ਪ੍ਰੀਤੀ ਗੁਰੂ ਨਾਲ ਆ ਜਬਣ ਜਾਵੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ ਰਾਜਨ ਮੈਂ ਰਾਜਾ ਉਰਜਾਇਓ ਮਾਨਣ ਮੈਂ ਅਭਿਮਾਨੀ ਲੋਭਣ ਮੈਂ ਲੋਭੀ ਲੋਭਾਇਓ ਤਿਉਂ ਹਰ ਰੰਗ ਰਚੇ ਗਿਆਨੀ ਇਹੋ ਜਿਹਾ ਪ੍ਰੇਮ ਬਣ ਜਾਵੇ ਜਿਵੇਂ ਰਾਜਾ ਰਾਜ ਵਿੱਚ ਲੁਭਾਇਮਾਨ ਹੈ ਲਾਲਚੀ ਪੁਰਸ਼ ਲੋਭੀ ਲੋਭ ਵਿੱਚ ਹੈ ਜਗੀਰਦਾਰ ਜਗੀਰ ਵਿੱਚ ਹੈ ਤੇ ਗੁਰੂ ਦਾ ਸਿੱਖ ਗੁਰੂ ਦੇ ਸ਼ਬਦ ਵਿੱਚ ਹੈ ਰਾਜਨ ਮੈਂ ਰਾਜਾ ਉਰਜਾਇਓ ਮਾਨਣ ਹੰਕਾਰੀ ਹੰਕਾਰ ਵਿੱਚ ਹੈ ਰਾਜਨ ਮੈਂ ਰਾਜਾ ਉਰਜਾਇਓ ਮਾਨਣ ਮੈਂ ਅਭਿਮਾਨੀ ਲੋਭਣ ਮੈਂ ਲੋਭੀ ਲੋਭਾਇਓ ਤਿਉਂ ਹਰ ਰੰਗ ਰਚੇ ਗਿਆਨੀ ਹਰ ਜਨ ਕਉ ਇਹੀ ਸੁਹਾਵੈ ਪੇਖ ਨਿਕਟ ਕਰ ਸੇਵਾ ਸਤਿਗੁਰ

ਜਿਹੜਾ ਪੁਰਸ਼ ਵਿਦਿਆ ਵਿੱਚ ਮਸਤ ਹੈ, ਵਿਦਿਆ ਮੈਂ ਵਿਦਿਅੰਸੀ ਰਚਿਆ, ਨੈਣ ਦੇਖ ਸੁਖ ਪਾਵੈ, ਜੈਸੇ ਰਸਨਾ ਸਾਧ ਲੁਭਾਨੀ, ਤਿਉ ਹਰ ਜਨ ਹਰ ਗੁਣ ਗਾਵੈ, ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਘਟਾਂ ਕਾ ਸੁਆਮੀ, ਨਾਨਕ ਪਿਆਸ ਲੱਗੀ ਦਰਸ਼ਨ ਕੀ, ਪ੍ਰਭ ਮਿਲਿਆ ਅੰਤਰ ਜਾਮੀ। ਤੇਵੇਂ ਜਿਹੜੇ ਗੁਰੂ ਦੇ ਸੇਵਕ ਨੇ ਨਾ, ਉਹਨਾਂ ਨੂੰ ਗੁਰੂ ਦਰਸ਼ਨਾਂ ਦੀ ਤਾਂਘ ਲੱਗੀ ਹੋਈ ਹੈ, ਪ੍ਰਭ ਮਿਲਿਆ ਅੰਤਰ ਜਾਮੀ, ਤੇ ਪ੍ਰੇਮ ਦੇ ਵਿੱਚ ਗੁਰੂ ਨੂੰ ਮਿਲ ਜਾਂਦੇ ਨੇ। ਭਵਰੈ ਵਾਸ ਨਿਵਾਸ ਹੈ ਫਿਰਦਾ ਫੁਲਵਾੜੀ, ਜਿਵੇਂ ਭੌਰਾ ਜਿਹੜਾ ਹੈ ਉਹ ਫੁੱਲਾਂ ਦੀ ਬਗੀਚੀ ਵਿੱਚ ਫਿਰਦਾ ਹੈ ਕੇਵਲ ਸੁਗੰਧੀ ਲੈਣ ਵਾਸਤੇ, ਤੇਵੇਂ ਗੁਰੂ ਦਾ ਸਿੱਖ ਗੁਰੂ ਸ਼ਬਦ ਵਿੱਚ ਆ ਕੇ ਜੁੜ ਜਾਂਦਾ ਹੈ। ਭਵਰੈ ਵਾਸ ਨਿਵਾਸ ਹੈ ਫਿਰਦਾ ਫੁਲਵਾੜੀ, ਜਲੈ ਪਤੰਗਨ ਸੰਗ ਹੋਏ ਕਰ ਅੱਖ ਉਗਾੜੀ, ਮਿਰਗ ਨਾਦ ਵਿਸਮਾਦ ਹੋਏ ਫਿਰਦਾ ਉਹ ਜਾੜੀ, ਕੁੰਡੀ ਫਾਠੇ ਮੱਛ ਜਿਉ ਰਸ ਜੀਵ ਵਿਗਾੜੀ, ਹਾਥਨ ਹਾਥੀ ਫਾਇਆ ਦੁੱਖ ਲਹਿ ਦਿਹਾੜੀ, ਪੀਰ ਮੁਰੀਦਾਂ ਪਿਰ ਹੜੀ ਲਾਏ ਨਿਜ ਘਰ ਤਾੜੀ। ਪੀਰ ਕੌਣ ਹੈ? ਗੁਰੂ। ਮਰੀਦ ਕੌਣ ਹੈ? ਨਾਨਕ ਨਾਮ ਲੇਵਾ ਸਿੱਖ ਸੰਗਤਾਂ, ਜਿਨ੍ਹਾਂ ਦੀ ਪ੍ਰੀਤੀ ਗੁਰੂ ਨਾਲ ਹੈ, ਲਾਏ ਨਿਜ ਘਰ ਤਾੜੀ, ਨਿਜ ਕੇ ਸਹਿਜ ਘਰ ਵਿੱਚ ਤਾੜੀ ਦਰ ਤੇ ਸਮਾਧੀ, ਇੱਕ ਰਸ ਜੁੜ ਕੇ ਜਪਦੇ ਨੇ ਸਤਨਾਮ ਸ਼੍ਰੀ ਵਾਹਿਗੁਰੂ। ਇਹ ਹੈ ਪ੍ਰੇਮ ਦੀਆਂ ਖੇਡਾਂ। ਜਿਨ੍ਹਾਂ ਦੇ ਅੰਦਰ ਪ੍ਰੇਮ ਪੈਦਾ ਹੋ ਜਾਂਦਾ ਹੈ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ। ਪ੍ਰੇਮ ਦੀ ਪਰਿਭਾਸ਼ਾ ਤਾਂ ਬਹੁਤ ਹੈ, ਮਾਰ ਵਾੜ ਜੈਸੇ ਨੀਰ ਬਾਲਹਾ ਬੇਲ ਬਾਲਹਾ ਕਰ ਹਲਾ, ਜਿਵੇਂ ਰੇਗ ਸਥਾਨ ਦੇ ਇਲਾਕੇ ਵਿੱਚ ਪਾਣੀ ਬੜਾ ਪਿਆਰਾ ਹੁੰਦਾ, ਜੇ ਊਠ ਬੋਤਾ ਹੁੰਦਾ ਹੈ, ਧੌਣ ਉਹਦੀ ਉੱਚੀ ਹੁੰਦੀ ਹੈ, ਉਹਨੂੰ ਵੇਲ ਬੜੀ ਪਿਆਰੀ ਲੱਗਦੀ ਹੈ, ਜਿਵੇਂ ਰੇਗ ਸਥਾਨ ਦੇ ਇਲਾਕੇ ਵਿੱਚ ਮੀਂਹ ਬੜਾ ਪਿਆਰਾ ਹੈ, ਬੋਤੇ ਊਠ ਨੂੰ ਵੇਲ ਬੜੀ ਪਿਆਰੀ ਹੈ। ਮਾਰ ਵੜ ਜੈਸੇ ਨੀਰ ਬਾਲਹਾ, ਬੇਲ ਬਾਲਹਾ ਦਾ ਅਰਥ ਹੈ ਪਿਆਰ, ਪ੍ਰੇਮ ਪਿਆਰ। ਕਰ ਹਲਾ, ਕਰ ਹਲਾ ਦਾ ਅਰਥ ਹੈ ਊਠ ਬੋਤਾ, ਉਹਨੂੰ ਵੇਲ ਪਿਆਰੀ ਹੈ। ਮਾਰ ਵੜ ਜੈਸੇ ਨੀਰ ਬਾਲਹਾ, ਬੇਲ ਬਾਲਹਾ ਕਰ ਹਲਾ, ਜਿਉ ਕੁਰੰਕ ਨਿਸ ਨਾਦ ਬਾਲਹਾ ਤਿਉ ਮੇਰੇ ਮਨ ਰਾਮਈਆ। ਜਿਵੇਂ ਰਾਤ ਦੇ ਹਨੇਰੇ ਵਿੱਚ ਹਿਰਨ ਨੂੰ ਕੰਡੇ ਹੇੜੇ ਦਾ ਸ਼ਬਦ ਬੜਾ ਪਿਆਰਾ ਲੱਗਦਾ ਹੈ, ਤੇਵੇਂ ਗੁਰੂ ਦੇ ਗੁਰਸਿੱਖ ਨੂੰ ਸਤਨਾਮ ਸ਼੍ਰੀ ਵਾਹਿਗੁਰੂ ਪਿਆਰਾ ਲੱਗਦਾ ਹੈ। ਤਿਉ ਕੁਰੰਕ ਨਿਸਨਾਦ ਬਾਲਹਾ ਤਿਉ ਮੇਰੇ ਮਨ ਰਾਮਈਆ, ਤੇਰਾ ਨਾਮ ਰੂੜੋ ਰੂਪ ਰੂੜੋ ਅਤਰੰਗ ਰੂੜੋ ਮੇਰੋ ਰਾਮਈਆ, ਤੁਹਾਡਾ ਨਾਮ ਬੜਾ ਸੁੰਦਰ ਹੈ, ਤੁਹਾਡਾ ਸਰੂਪ ਬੜਾ ਸੁੰਦਰ ਹੈ। ਨਿਰਜੁਰਨ ਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਣ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ, ਪ੍ਰਾਣ ਕੇ ਬਚਈਆ ਦੂਧ ਪੂਤ ਕੇ ਦਵਈਆ, ਰੋਗ ਸੋਗ ਕੇ ਮਿਟਈਆ ਕਿਦੋਂ ਮਾਨੀ ਮਹਾਮਾਨ ਹੋ, ਵਿਦਿਆ ਕੇ ਵਿਚਾਰ ਹੋ ਕੇ ਅਦਵੈ ਅਵਤਾਰ ਹੋ ਕੇ ਸਿੱਧਤਾ ਕੀ ਸੂਰਤ ਹੋ ਕੇ ਸੁੱਧਤਾ ਕੀ ਸ਼ਾਨ ਹੋ, ਜੋਬਣ ਕੇ ਜਾਲ ਹੋ ਕੇ ਕਾਲ ਹੋ ਕੇ ਕਾਲ ਹੋ ਕੇ ਸਤਰਨ ਕੇ ਸੂਲ ਹੋ ਕੇ ਮਿੱਤਰਨ ਕੇ ਪ੍ਰਾਣ ਹੋ, ਤੇਰਾ ਨਾਮ ਰੂੜੋ ਰੂਪ ਰੂੜੋ ਅਤਰੰਗ ਰੂੜੋ ਮੇਰੋ ਰਾਮਈਆ। ਆਓ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ, ਸਤਿਗੁਰੂ ਜੀ ਕਿਰਪਾ ਕਰਨ, ਅੰਮ੍ਰਿਤ ਬਚਨਾਂ ਦੀ ਸਾਂਝ ਪਾਉਂਦਿਆਂ ਬੇਅੰਤ ਬੇਅੰਤ ਭੁੱਲਾਂ ਦੀਆਂ ਮਾਫੀਆਂ, ਤੁਸੀਂ ਬਹੁਤ ਹੀ ਪਿਆਰ ਵਿੱਚ ਦੂਰੋਂ ਨੇੜਿਓਂ ਚੱਲ ਕੇ ਰੋਜ਼ਾਨਾ ਮੇਰੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਪਹੁੰਚਣ ਦਾ ਯਤਨ ਕਰਦੇ ਹੋ। ਜੋ ਜੋ ਮਾਈ ਭਾਈ ਮੇਰੇ ਸਾਹਿਬਾਂ ਦੇ ਦਰਬਾਰ ਵਿੱਚ ਨੇ, ਸਭ ਦੀਆਂ ਹਾਜ਼ਰੀਆਂ ਗੁਰ ਕੀ ਕਾਰ ਕਮਾਏ ਲਾਹਾ ਕਰ ਆਣਿਆ, ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ, ਇੱਕ ਨਾਨਕ ਕੀ ਅਰਦਾਸ, ਜੇ ਤੁਧ ਭਾਵ ਸੀ ਮੈਂ ਦੀਜੈ ਨਾਮ ਨਿਵਾਸ, ਹਰ ਗੁਣ ਗਾਵ ਸੀ। ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗਾ ਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਹੁਣ ਆਰੰਭ ਹੋਣ ਲੱਗੇ ਹਨ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਨੇ ਭਾਈ ਗੁਰਜੀਤ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ। ਕੀਤਾ ਲੋੜੀਏ ਕੰਮ ਸੋ ਹਰ ਪਿਆਖੀਏ ਕਾਰਜ ਦੇ ਸਵਾਰ, ਸਤਿਗੁਰ ਸੱਚ ਸਾਖੀਏ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਸਿੱਖ ਨੇ ਕੋਈ ਵੀ ਕਾਰਜ ਕਰਨਾ ਹੈ, ਸਭ ਤੋਂ ਪਹਿਲਾਂ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੇ। ਜਦੋਂ ਅਸੀਂ ਅਰਦਾਸ ਕਰਨ ਵਾਸਤੇ ਕਾਰਜ ਦੀ ਕਰਦੇ ਹਾਂ, ਉਸ ਕਾਰਜ ਨੂੰ ਗੁਰੂ ਸਾਹਿਬ ਵਿੱਚ ਵਰਤ ਕੇ ਆਪ ਸੰਪੂਰਨ ਕਰਦੇ ਹਨ। ਹੁਣ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ, ਉਸ ਤੋਂ ਬਾਅਦ ਹੁਕਮਨਾਮਾ ਸਾਹਿਬ ਹੋਵੇਗਾ, ਫਿਰ ਪੱਲੇ ਦਾ ਸ਼ਬਦ ਪੜਿਆ ਜਾਵੇਗਾ, ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ। ਸੋ ਹੁਣ ਬੇਨਤੀ ਹੈ ਲੜਕੇ ਲੜਕੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਉਹ ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ, ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲਾ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੈ ਹੋਮੈ ਰੋਗ। ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿੰਨਾ ਧੁਰੇ ਪਇਆ ਸੰਯੋਗ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹੋ ਜਿਸ ਪਾਸ ਬੈਠਿਆਂ ਸੋ ਹੀ ਹੈ ਸਭਨਾ ਦਾ ਵੇਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ। ਜੈਤਸਰੀ ਮਹੱਲਾ ਪੰਜਵਾਂ। ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੂੰ ਬਕਹੂੰ ਸ਼ੁਭ ਰਸਨਾ, ਦੀਜਹਿ ਪ੍ਰਾਣ ਅਕੋਰ। ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੂੰ ਬਕਹੂੰ ਸ਼ੁਭ ਰਸਨਾ, ਦੀਜਹਿ ਪ੍ਰਾਣ ਅਕੋਰ। ਰਹਾਉ ਮਨ ਤਨ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸੁਧਾ ਸੰਜੋਰ। ਇਆਂ ਰਸ ਮੈਂ ਮਗਨ ਹੋਦ ਕਿਰਪਾ ਤੇ, ਮਹਾਂ ਬਿਖਿਆ ਤੇ ਤੋਰ। ਆਇਓ ਸ਼ਰਨ ਦੀਨ ਦੁੱਖ ਭੰਜਨ, ਚਿਤਵਾ ਤੁਮਰੀ ਔਰ। ਆਪੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਆਇਓ ਸ਼ਰਨ ਦੀਨ ਦੁੱਖ ਭੰਜਨ,

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੇ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਈ ਹੈ। ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ ਹੈ। ਹੁਣ ਰਾਗੀ ਸਿੰਘ ਪੱਲੇ ਦਾ ਸ਼ਬਦ ਪੜ੍ਹਨਗੇ। ਬੇਨਤੀ ਹੈ ਬੇਟੀ ਦੇ ਪਰਿਵਾਰ ਨੂੰ, ਉਹ ਬੇਟੀ ਨੂੰ ਬੇਟੇ ਦਾ ਪੱਲਾ ਫੜਾਉਣ, ਉਸ ਤੋਂ ਬਾਅਦ ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ।

ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਏ। ਬੇਨਤੀ ਹੈ ਸੁਪਾਗ ਪਰੀ ਜੋੜੀ ਨੂੰ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਏ, ਜਦੋਂ ਪਰਿਕਰਮਾ ਪੂਰੀਆਂ ਕਰਕੇ ਆਉਣਾ ਹੈ ਉਦੋਂ ਵੀ ਮੱਥਾ ਟੇਕ ਕੇ ਫਿਰ ਤੁਸੀਂ ਖੜ੍ਹੇ ਹੋ ਜਾਣਾ ਹੈ। ਇਸੇ ਤਰ੍ਹਾਂ ਚਾਰ ਲਾਵਾਂ ਦੇ ਵਿੱਚ ਤੁਸੀਂ ਮੱਥਾ ਟੇਕ ਕੇ ਤੁਰਨਾ ਹੈ ਅਤੇ ਜਦੋਂ ਵਾਪਸੀ ਆਉਣੀ ਉਦੋਂ ਵੀ ਮੱਥਾ ਟੇਕ ਕੇ ਤੁਸੀਂ ਬੈਠਣਾ ਹੈ। ਹੁਣ ਚਾਰ ਲਾਵਾਂ ਦਾ ਪਾਠ ਹੋਵੇਗਾ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੂਹੀ ਰਾਗ ਦੇ ਅੰਦਰ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸ ਲਾਮ ਦਾ ਰਾਗੀ ਸਿੰਘ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣਗੇ। ਆਓ ਹੁਣ ਬੜੇ ਪਿਆਰ ਨਾਲ ਲਾਮਾਂ ਦਾ ਪਾਠ ਸਰਵਣ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਚੌਥਾ। ਹਾਰ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਹਾਰ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਧਰਮ ਦ੍ਰਿੜੋ ਹਰ ਨਾਮ ਤਿਆਵੋ, ਸਿਮਰਤ ਨਾਮ ਦ੍ਰਿੜਾਇਆ, ਸਤਗੁਰ ਗੁਰਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਸਹਿਜ ਆਨੰਦ ਹੋਵਾ ਵਡਭਾਗੀ, ਮਨ ਹਰ ਹਰ ਮੀਠਾ ਲਾਇਆ। ਜਨ ਕਹਿ ਨਾਨਕ ਲਾਵ ਪਹਿਲੀ, ਆਰੰਭ ਕਾਜ ਰਚਾਇਆ। ਜਨ ਕਹਿ ਨਾਨਕ ਲਾਵ ਪਹਿਲੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਬ ਚਾਹ, ਰਾਜ ਕਰੇਗਾ ਖਾਲਸਾ। ਖਵਾਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਿਹਾ ਜਿਹਾ। ਜੋ ਸ਼ਰਧਾ ਕਰ ਸੇਮ ਦੇ, ਖੰਡਾ ਜਾਕੈ ਹੱਥ ਮੈਂ, ਸੋਹ ਮਰੀ ਰੱਛਿਆ ਕਰਹੀ, ਸੋਹ ਮਰੀ ਰੱਛਿਆ ਕਰਹੀ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਧਰ ਜੀ ਅਰੇ ਇੱਕ ਟੇਕ ਤੂੰ, ਲਾਹੀਂ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਧਰਨ ਸਵੰਨੀ ਖੜ ਰਤਨ ਜੜਾਮੀ, ਹਰ ਪ੍ਰੇਮ ਪੁਰਖ ਮਨ ਉਠਾ, ਸਭੇ ਕਾਜ ਸੁਹੇਲੜੇ ਥੀਏ, ਗੁਰ ਨਾਨਕ ਸਤਿਗੁਰ ਤੁਠਾ। ਸੋ ਕਾਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕਾ, ਜਨਮ ਮਰਨ ਦੁੱਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠਾ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹੂ, ਸਿਰ ਸ਼ਾਹਾਂ ਦਾ ਸਾਹੂ, ਜਿਸ ਪਾਸ ਬੈਠਿਆ ਸੋ ਹੀ ਐ,

0: नानक का गुरपुरा पेटियो सगले दुख विनाशे वड़ी वड़ियाई अचरज सोभा कारज आया रासे नानक का गुरपुरा पेटियो सगले दुख विनाशे वाहिगुरु जी का खालसा वाहिगुरु जी की फतेह। धन गुरु ग्रंथ साहिब सच्चे पातशाह जी जिन्हां दे पावन पवित्र चरणा अंदर आनंद कारज गुरु साहिब की कृपा नाल संपूर्ण होए ने सच्चे पातशाह दे चरणा विच अरदास होई है। सतगुरु पिता जी ने हुक्मनामा बख्शिया है सुरठ महला पंजवा गुरपुरा भेट्यो वडभागी मनहि भया प्रगासा कोई ना पहुँचनहारा दूजा अपने साहिब का परवासा। सतगुरु कृपा करन सुपाग परिजोड़ी दे सिर ते मेर भरिया हथ रखन आउण वाला समा गुरु साहिब चढ़दियां कलां दा बख्शण दोनों परिवारां नूं बहुत वधाइयां होण। हुण अगला प्रोग्राम भाई रविंदर सिंह जी तंबड़ जो साडे साबका सैकटरी साहब ने आप संगतां नूं दसणगे आओ तिन्नां पासों सरवण करिए जी। वाहिगुरू जी का खालसा वाहिगुरू जी की फतेह।
1: धन धन साहिब श्री गुरु ग्रंथ साहिब जी की निघी गोद विच बैठ के इस खुशियां भरे मौके दे विच आनंद माण रही साध संगत जीओ रसना नू करो पवित्र। वाहिगुरु जी का खालसा वाहिगुरु जी की फतेह। सब तो पहला धन धन श्री गुरु ग्रंथ साहिब जी का कोटान कोट शुकराना है क्योंकि लंबे समय तो दोने परिवार ये दिन की उड़ीक करते सन ते अज वो दिन आ गया है ते गुरु महाराज के शुकराने के नाल आनंद कार्ज संपूर्ण होए है ते सारिया रस्मां महाराज ने आप नाल होके अंग संग होके कराइया ने। धन धन श्री गुरु ग्रंथ साहिब जी का कोटान कोट शुकर है। साध संगत जीओ अज का जो आनंद कार्ज होया है सरी तो लड़के दे पिता जी सिकंदर सिंह जी हेयर अते भैन तजिंदर कौर जी दे सपुत्र गगनदीप सिंह जी हेयर ते कैलगरी तो गुरदीप सिंह जी बनवैत अते भैन साडी दलजीत कौर उन्हां दी सपुत्री शाइनदीप कौर जिन्हां दा अज शुभ आनंद कार्ज गुरु महाराज जी दे संपूर्ण कीता है। सब तो पहला साध संगत जिन्हें भी सज्जन रिश्तेदार मित्र आए हैं सारिआं नूं बहुत बहुत उन्हां दा धन्नवाद है। दोनों परिवारों वालों गुरु महाराज ने यह कार्ज दोनों परिवारों के सिर ते मेहर भरिया हथ रख के करवाया है ते जिन्ने भी मेरे भैन मित्र सज्जन रिश्तेदार आए हैं सारे दिलों दुआ करियो कि यह जिहड़ी जोड़ी है ये जिन्ना चिर इन्हां दा जीवन है ये सदा ही चढ़दी कला दे विच रहे अते परमात्मा नूं हाजर नाजर हो के अपने जीवन दिया जो भी कार्ज आ वो पूरे करन ते नानक सतगुर तिना मिलाया जिन्ना तुरे पया संजोग लख खुशियां पातशाहियां जे सतगुर नदर करे। ये सारिया जिहड़ियां खुशियां आ गुरु महाराज ने ये दिन दिखाले आ ये उहदी किरपा तो बगैर नहीं आ सकते। साध संगत जीओ मैं एक छोटा जिहा वाकया साउथ वैसट दा गुरद्वारे दा करना चाहुंदा आप जी नाल शेयर। मैं एक दिन उत्थे मत्था टेकन गया सवेरे 7 बजे ते एक सहजधारी सिख अंदर बैठा सीगा गुरु महाराज दी हजूरी दे विच चौंकणी मार के ते उत्थे बाले बंदे नहीं हुंदे मैं एक लाइन च खड़ा सी एक वह मत्था टेक रहा सी ते जदों मैं उहदियां गल्लां सुणियां वह महाराज नाल गल्लां करदा सी कि गुरु महाराज जिहड़ा मेरा अज दा दिन चढ़न लगा है ते मैं अपने काम ते जाणा है थोड़ियां गल्लां मैनूं चेते आ 10 मिंट उहने गल्लां कीतियां महाराज दे नाल कि मेरा जिहड़ा साह भी आउंदा तुसीं चलाने रामदास धन गुरु रामदास जी धन गुरु रामदास जी तुहाडी किरपा नाल ही मैं तुरिया फिरदा ते तुहाडी किरपा नाल ही मेरा परिवार चलदा आ मैनू साह आउंदे आ जिन्नियां भी गल्लां कीतियां उन्हें कोई भी गल रिपीट नहीं कीती ते मैनू इदां लगा 10 मिंटां बाद जदों मैं मत्था टेकन लगा कि ਮੇਰਾ ਜਿਹੜਾ ਮੱਥਾ ਮੈਨੂੰ ਬਹੁਤ ਹੀ ਫਿੱਕਾ ਲੱਗਾ ਕਿ ਮੈਂ ਸਾਨੂੰ ਤਾਂ ਮੰਗਣਾ ਹੀ ਨਹੀਂ ਆਉਂਦਾ, ਅਤੇ ਇਸ ਕਰਕੇ ਮੈਂ ਦੋਨਾਂ ਨੂੰ ਗਗਨਦੀਪ ਸਿੰਘ ਅਤੇ ਸ਼ਾਇਨਦੀਪ ਕੌਰ ਨੂੰ ਕਹਿੰਦਾ ਹੈ ਕਿ ਬੇਨਤੀ ਕਰਦਾ ਕਿ ਇਹ ਜਦੋਂ ਵੀ ਆਪਣੇ ਜ਼ਿੰਦਗੀ ਦੇ ਕੋਈ ਕਾਰਜ ਕਰਨੇ ਆ, ਹਫ਼ਤੇ ਦੇ ਵਿੱਚ ਇੱਕ ਦਿਨ ਜ਼ਰੂਰ ਟਾਈਮ ਕੱਢੋ, ਜੇ ਨਹੀਂ ਰੋਜ਼ ਜਾਂਦੇ ਤਾਂ ਜ਼ਰੂਰ ਟਾਈਮ ਕੱਢ ਕੇ ਇੱਕ ਘੰਟਾ, ਅੱਧਾ ਘੰਟਾ, 15 ਮਿੰਟ ਹਾਜ਼ਰੀ ਭਰੋ। ਇਸ ਗੁਰੂ ਮਹਾਰਾਜ ਤੋਂ ਉੱਪਰ ਕੋਈ ਨਹੀਂ ਹੈਗਾ, ਇਹਨੇ ਸਾਡੇ ਔਖੇ ਸੌਖੇ ਸਮੇਂ ਸਾਥ ਦੇਣਾ ਹੈ। ਅਤੇ ਸ਼ਾਇਨਦੀਪ ਕੌਰ ਸਾਡੀ ਜਿਗਰ ਦਾ ਟੋਟਾ ਹੈ, ਅਤੇ ਮੈਂ ਭੈਣ ਉਹਨਾਂ ਨੂੰ ਬਹੁਤ ਲੰਮੇ ਸਮੇਂ ਤੋਂ ਜਾਣਦਾ ਹਾਂ। ਜੇ ਮੈਂ 25 ਸਾਲ ਪਿੱਛੇ ਜਾ ਕੇ ਇੱਕ ਗੱਲ ਕਰਾਂ ਕਿ ਸਾਨੂੰ ਕਈ ਵਾਰੀ ਇੱਥੇ ਸਪੈਸ਼ਲ ਵਸਤਰਾਂ ਦੀ ਲੋੜ ਹੁੰਦੀ ਸੀ ਗੁਰੂ ਮਹਾਰਾਜ ਦੇ ਸੱਚਖੰਡ ਵਾਸਤੇ, ਅਤੇ ਭੈਣ ਨੇ ਸਾਨੂੰ ਜਪਾਨ ਤੋਂ ਕੱਪੜਾ ਮੰਗਾ ਕੇ ਦੇਣਾ ਕਿ ਇਹ ਕੱਪੜੇ ਨੂੰ ਕਦੀ ਬਾਲ ਨਹੀਂ ਪੈਂਦਾ, ਇਹ ਕੱਪੜਾ ਬਹੁਤ ਵਧੀਆ ਆ, ਅਤੇ ਪੈਸੇ ਵੀ ਨਹੀਂ ਲੈਣੇ, ਅਤੇ ਸੱਚਖੰਡ ਦੇ ਵਸਤਰਾਂ ਵਾਸਤੇ ਸੇਵਾ ਕਰਨੀ। ਅਤੇ ਕਈ ਵਾਰੀ ਅਸੀਂ ਗੁੱਸੇ ਵੀ ਹੋ ਜਾਣਾ, ਭੈਣ ਪੈਸੇ ਨਹੀਂ ਲੈਂਦੀ, ਮੈਂ ਆਉਣਾ ਨਹੀਂ ਮੁੜ ਕੇ। ਅਤੇ ਗੁਰਦੀਪ ਸਿੰਘ ਇਹਨਾਂ ਨੇ ਕਹਿਣਾ ਨਹੀਂ, ਗੁਰੂ ਦਾ ਕੰਮ ਆ, ਅਤੇ ਕੋਈ ਗੱਲ ਨਹੀਂ। ਅਤੇ ਅੱਜ ਹੇਰ ਪਰਿਵਾਰ ਅਤੇ ਬਣਵੈਤ ਪਰਿਵਾਰ ਦਾ ਮੇਲ ਹੋਇਆ, ਪਰਮਾਤਮਾ ਸਦਾ ਹੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਅਤੇ ਮੈਂ ਧੰਨਵਾਦ ਕਰਦਾ ਗੁਰਜੀਤ ਸਿੰਘ ਜੀ ਬੈਂਕਾ, ਜਿਹੜੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਤੋਂ, ਜਿਹਨਾਂ ਨੇ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਅਤੇ ਆਨੰਦ ਕਾਰਜ ਕਰਵਾਏ, ਅਤੇ ਗਿਆਨੀ ਪਰਮਜੀਤ ਸਿੰਘ ਜੀ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ, ਅਤੇ ਹੁਣ ਸਾਡੇ ਪਾਸ ਢਾਡੀ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲੇ, ਅਤੇ ਉਹ ਵੀ ਆਪ ਜੀ ਨੂੰ 5 ਮਿੰਟ ਵਾਸਤੇ ਢਾਡੀ 12 ਸਰਵਣ ਕਰਾਉਣਗੇ। ਅਤੇ ਮੈਂ ਹੇਰ ਪਰਿਵਾਰ ਦਾ ਕੈਲਗੀ ਤੋਂ ਆਉਣ 'ਤੇ ਇੱਥੇ ਤੁਸੀਂ ਆਏ, ਤੁਹਾਡਾ ਸਾਰਿਆਂ ਦਾ ਧੰਨਵਾਦ, ਅਤੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਪਰਮਾਤਮਾ ਇਸ ਭਾਗੀ ਜੋੜੀ ਨੂੰ ਸਦਾ ਹੀ ਚੜ੍ਹਦੀ ਕਲਾ ਬਖਸ਼ੇ। ਸਾਰੇ ਜਾਣੇ ਦੁਆਵਾਂ ਦੇ ਕੇ ਜਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪਰਮ ਸਤਿਕਾਰਯੋਗ ਸਤਿਗੁਰਾਂ ਦੇ ਸੋਹਣੇ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੜੇ ਖੁਸ਼ੀਆਂ ਭਰੇ ਮਾਹੌਲ ਦੇ ਅੰਦਰ ਆਪਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੁੜ ਬੈਠੇ ਹਾਂ। ਗੁਰੂ ਮਹਾਰਾਜ ਜੀ ਦੀ ਉੱਪਰ ਅਪਾਰ ਬਖਸ਼ਿਸ਼ ਹੋਈ ਹੈ, ਰਹਿਮਤ ਹੋਈ ਹੈ ਕਿ ਇਸ ਸੁਭਾਗ ਜੋੜੀ ਨੂੰ ਆਸ਼ੀਰਵਾਦ ਦਿੱਤਾ ਹੈ। ਅਤੇ ਗੁਰੂ ਪਿਆਰਿਓ ਸੰਗਤੀ ਰੂਪ ਦੇ ਵਿੱਚ ਬੈਠੇ ਹੋ, ਮੈਂ ਵੈਸੇ ਅਸੀਂ ਪੰਜਾਬ ਤੋਂ ਆਏ ਹਾਂ, ਪੰਜਾਬ ਦੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਹੁੰਦੀਆਂ ਅਤੇ ਤੁਹਾਡੀਆਂ ਜਾ ਕੇ ਪੰਜਾਬ ਕਰਨੀਆਂ ਹੁੰਦੀਆਂ, ਪਰ ਇੱਥੇ ਇੱਕ ਪ੍ਰੋਬਲਮ ਹੁੰਦੀ ਹੈ ਕਿ ਤੁਸੀਂ ਵਿਆਹੇ ਹੁੰਦੇ ਹੋ, ਤੁਹਾਡੇ ਵਾਸਤੇ ਬੈਠਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਗੁਰੂ ਪਿਆਰਿਓ ਦਰਅਸਲ ਤੁਸੀਂ ਅੱਜ ਵਿਆਹ ਨਾ ਸਮਝੋ, ਆਖੋ ਵੀ ਅਸੀਂ ਗੁਰੂ ਦਰਬਾਰ ਦੇ ਵਿੱਚ ਬੈਠੇ ਹਾਂ, ਮਜਬੂਰੀ ਹੈ, ਸਾਨੂੰ ਪਤਾ ਹੈ ਅਸੀਂ ਵੀ ਤੁਹਾਡੇ ਵਿੱਚ ਰਹਿੰਦੇ ਹਾਂ, ਵੀ ਇੱਥੇ ਸਾਡੀਆਂ ਲੱਤਾਂ ਆਕੜ ਜਾਂਦੀਆਂ, ਗੋਡੇ ਹੈ ਦੁਖਣ ਲੱਗ ਪੈਂਦੇ ਆ, ਅਤੇ ਉਹ ਬੰਦਾ ਬਹਾਨਾ ਜਿਹਾ ਭਾਲਦਾ, ਬਾਬਾ ਜੀ ਵੀ 5 ਮਿੰਟ ਤੁਹਾਨੂੰ ਕਹਿ, ਤੁਸੀਂ 7 ਮਿੰਟ ਲਾਤੇ ਆ। ਗੁਰੂ ਮਹਾਰਾਜ ਕਿਰਪਾ ਕਰੇ, 5 ਮਿੰਟ ਹੀ ਲਾਵਾਂਗੇ ਜੀ। ਸਾਡੇ ਬੱਚੇ ਸਾਡੇ ਦਰਮਿਆਨ ਬੈਠੇ ਨੇ, ਮੈਂ ਨਿੱਕੀ ਜਿਹੀ ਗੱਲ ਇਹਨਾਂ ਨਾਲ ਵੀ ਕਰਨਾ ਹੁੰਦਾ। ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਦੋ ਸਰਦਾਰ, ਸਰਦਾਰ ਸਿਕੰਦਰ ਸਿੰਘ ਜੀ ਅਤੇ ਸਰਦਾਰ ਗੁਰਦੀਪ ਸਿੰਘ ਜੀ, ਅੱਜ ਕੁੜਮਾਚਾਰੀ ਬਣੀ ਹੈ, ਅੱਜ ਨਵੀਂ ਨਵੀਂ ਕੁੜਮਾਚਾਰੀ ਬਣੀ ਹੈ, ਸਰਦਾਰ ਸਿਕੰਦਰ ਸਿੰਘ ਜੀ ਅਤੇ ਸਰਦਾਰ ਗੁਰਦੀਪ ਸਿੰਘ ਜੀ। ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ, ਸਤਿਗੁਰੂ ਇਹ ਕੁੜਮਾਚਾਰੀ ਰਹਿੰਦੀ ਦੁਨੀਆਂ ਤੱਕ ਬਣੀ ਰਹੇ। ਦਰ ਅਸਲ ਇਹ ਆਪਣੇ ਇਕੱਠ ਦਾ ਮਕਸਦ ਇਹੀ ਹੈ, ਅਰਦਾਸਾਂ ਕਰਨੀਆਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ। ਅਤੇ ਸਰਦਾਰ ਗੁਰਦੀਪ ਸਿੰਘ ਜੀ ਧੀ ਦੇ ਬਾਪ ਨੇ, ਮੈਂ ਦਰਸ਼ਨ ਕਰਨੇ ਚਾਹੁੰਦਾ, ਮੈਂ ਆਪਣੇ ਸਤਿਕਾਰਯੋਗ ਵੀਰ ਤੇ, ਕਿੱਥੇ ਬੈਠੇ ਹੋ ਮਹਾਰਾਜ ਜਾਂ ਜਿੱਥੇ ਬੈਠੇ, ਬਸ ਬਸ ਮੈਂ ਦੇਖ ਲਈ ਮਿਹਰਬਾਨੀ ਸਰਦਾਰ ਜੀ। ਸਰਦਾਰ ਗੁਰਦੀਪ ਸਿੰਘ ਜੀ, ਅਰਦਾਸ ਕਰਦੇ ਹਾਂ ਸਤਿਗੁਰਾਂ ਦੇ ਚਰਨਾਂ 'ਚ, ਤੁਹਾਡੀ ਧੀ ਸਦਾ ਸੁਹਾਗਣ ਰਵੇ, ਇਹਦੇ ਸਿਰ ਦਾ ਸਾਈਂ ਸਦਾ ਇਹਦੇ ਸਿਰ ਦੇ ਉੱਤੇ ਕਾਇਮ ਰਵੇ, ਔਰ ਇਹਨਾਂ ਦੋਨਾਂ ਜੀਆਂ ਦਾ ਇੰਨਾ ਪਿਆਰ ਬਣੇ ਕਿ ਇੱਕ ਦੂਜੇ ਦੇ ਸਾਈਂ ਜੀਣ, ਐਸੀਆਂ ਅਰਦਾਸਾਂ ਕਰਦੇ ਹਾਂ ਸਤਿਗੁਰਾਂ ਦੇ ਚਰਨਾਂ ਵਿੱਚ। ਔਰ ਧੀ ਦੇ ਸਹੁਰੇ ਪਰਿਵਾਰ ਵੱਲੋਂ ਅੱਜ ਚਲੇ ਜਾਣਾ ਨਾ, ਉੱਥੋਂ ਹਰ ਵਗਣ ਵਾਲੀ ਠੰਡੀ ਹਵਾ ਦਾ ਬੁੱਲਾ ਸਾਨੂੰ ਸੁਨੇਹਾ ਲੈ ਕੇ ਆਵੇ ਕਿ ਸਰਦਾਰ ਜੀ ਤੁਹਾਡੀ ਧੀ ਸਹੁਰੇ ਘਰ ਦੇ ਵਿੱਚ ਰਾਣੀ ਬਣ ਕੇ ਰਾਜ ਕਰ ਰਹੀ ਹੈ, ਐਸੀਆਂ ਦੁਆਵਾਂ ਕਰਦੇ ਹਾਂ ਸਤਿਗੁਰਾਂ ਦੇ ਚਰਨਾਂ ਵਿੱਚ। ਆਓ ਪਿਆਰਿਓ, ਮੇਰੀਆਂ ਸਤਿਕਾਰਯੋਗ ਬੱਚੀਆਂ ਬੇਟੀਆਂ, ਹੁਣ ਗੁਰੂ ਪਿਆਰਿਓ ਬੱਚੇ ਬੈਠੇ ਆ, ਮੈਂ ਗਗਨਦੀਪ ਸਿੰਘ ਜੀ ਅਤੇ ਸ਼ਾਇਨਦੀਪ ਕੌਰ, ਬੱਚਿਓ ਮੈਂ ਇੱਕ ਨਿੱਕੀ ਜਿਹੀ ਗੱਲ ਤੁਹਾਡੇ ਨਾਲ ਕਰ ਲਵਾਂ, ਮੈਂ ਤੁਹਾਨੂੰ ਆਪਣੇ ਬੱਚੇ, ਮੈਂ ਐਜ ਪ੍ਰਚਾਰਕ ਹੋਣ ਦੇ ਨਾਤੇ ਨਹੀਂ ਤੁਹਾਡੇ ਨਾਲ ਗੱਲ ਕਰ ਰਿਹਾ, ਤੁਸੀਂ ਮੇਰੇ ਬੱਚਿਆਂ ਦੇ ਬਰਾਬਰ ਹੋ, ਮੈਂ ਤੁਹਾਡੇ ਨਾਲ ਤਾਂ ਗੱਲ ਕਰ ਲਈ ਨਾ। ਮੈਂ ਔਰ ਸਾਡਾ ਫਰਜ਼ ਵੀ ਬਣਦਾ ਹੁੰਦਾ, ਮੇਰੇ ਦੇਖਣ ਦਾ ਯਤਨ ਕਰਿਓ। ਇਹ ਗ੍ਰਸਥ ਦੇ ਵਿੱਚ ਜੋ ਤੁਸੀਂ ਅੱਜ ਪ੍ਰਵੇਸ਼ ਕਰ ਰਹੇ ਹੋ ਨਾ, ਇਹ ਇਕੱਲੇ ਤੁਸੀਂ ਨਹੀਂ, ਸਾਡੇ ਦਾਦੇ ਬਾਬੇ ਪੜਦਾਦੇ ਪਿਛਲੀਆਂ ਬਹੁਤ ਸਾਰੀਆਂ ਪੀੜ੍ਹੀਆਂ, ਇਹ ਤੋਂ ਡਰਨ ਦੀ ਲੋੜ ਨਹੀਂ, ਘਬਰਾਉਣ ਦੀ ਲੋੜ ਨਹੀਂ, ਜਿੱਦਾਂ ਡਰਾਇਆ ਜਾਂਦਾ ਨਹੀਂ। ਸ਼ਹਿਨਸ਼ਾਹ ਦੇ ਚਰਨਾਂ ਵਿੱਚ ਬੈਠ ਕੇ ਤੁਸੀਂ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਚਾਰ ਲਾਵਾਂ ਦਾ ਪਾਠ ਸੁਣਿਆ। ਹੁਣ ਤੁਸੀਂ ਪੜ੍ਹੇ ਲਿਖੇ ਬੱਚੇ ਹੋ, ਤੁਸੀਂ ਇਹਨਾਂ ਨੂੰ ਗੂਗਲ ਤੋਂ ਜਾਂ ਕਿਤੇ ਵੀ ਸਰਚ ਕਰਕੇ ਇਹਨਾਂ ਚਾਰ ਲਾਵਾਂ ਦੇ ਪਾਠ ਨੂੰ, ਮਕਸਦ ਨੂੰ ਸਮਝਣ ਦਾ ਯਤਨ ਕਰਿਓ ਘਰੇ ਜਾ ਕੇ। ਨਿੱਤ ਨਿੱਤ ਗੁਰਬਾਣੀ ਪੜਿਆ ਕਰੋ, ਕੱਲੇ ਇਹਨਾਂ ਵਾਸਤੇ ਨਹੀਂ, ਔਰ ਜਿਹੜੇ ਸਾਡੇ ਅਸੀਂ, ਸਾਨੂੰ ਸਾਰਿਆਂ ਨੂੰ ਫਰਜ਼ ਬਣਦਾ ਹੈ ਕਿ ਸਤਿਗੁਰਾਂ ਦੇ ਇਸ ਉਪਦੇਸ਼ ਨੂੰ ਅਸੀਂ ਘਰੇ ਜਾ ਕੇ ਇਹਦੀ ਸਟੱਡੀ ਕਰੀਏ ਕਿ ਗੁਰਦੇਵ ਪਾਤਸ਼ਾਹ ਨੇ ਸਾਨੂੰ ਕਹਿਣ ਦਾ ਕੀ ਯਤਨ ਕੀਤਾ ਹੈ। ਤੇ ਪਿਆਰਿਓ, ਮੈਂ ਇੱਕ ਨਿੱਕੀ ਜੀ ਤੁਹਾਡੇ ਨਾਲ ਗੱਲ ਕਰਾਂ ਕਿ ਤੁਹਾਨੂੰ ਜਿਹੜੀ ਸਹੂਲਤ ਅੱਜ ਦੇ ਬੱਚਿਆਂ ਨੂੰ ਮਿਲ ਰਹੀ ਹੈ ਨਾ, ਉਹ ਮੇਰੀ ਉਮਰ ਦੇ ਜੋ 60-62 ਸਾਲ ਦੇ ਆ ਜਾਂ 80-85 ਦਾ, ਉਹ ਸਾਡੇ ਸਰਦਾਰ ਬੈਠੇ ਆ ਜਾਂ ਉਹ ਸਾਡੀਆਂ ਸਤਿਕਾਰਯੋਗ ਮਾਤਾਵਾਂ ਬੈਠੀਆਂ, ਉਹਨਾਂ ਨੂੰ ਉਹ ਸਹੂਲਤ ਨਹੀਂ ਸੀ। ਤੁਸੀਂ ਆਖੋਗੇ ਕਿਹੜੀ ਸਹੂਲਤ ਹੈ ਕਿ ਬੱਚਿਓ, ਅੱਜ ਦੇ ਸਮੇਂ ਵਿੱਚ ਜਿਹੜੇ ਆਨੰਦ ਕਾਰਜ ਹੁੰਦੇ ਆ ਨਾ, ਉਹਨਾਂ ਵਿੱਚ ਸਾਡੇ ਬੱਚਿਆਂ ਨੂੰ ਸਹੂਲਤ ਮਿਲ ਗਈ ਹੈ ਕਿ ਤੁਸੀਂ ਆਪਣੀ ਸ਼ਾਦੀ ਤੋਂ, ਆਪਣੇ ਆਨੰਦ ਕਾਰਜਾਂ ਤੋਂ, ਭਾਵ ਵਿਆਹ ਤੋਂ ਪਹਿਲਾਂ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਹੋ, ਤੁਸੀਂ ਇੱਕ ਦੂਜੇ ਦੇ ਬਾਰੇ ਜਾਣੂ ਹੋ ਸਕਦੇ ਹੋ, ਮਿਲ ਸਕਦੇ ਹੋ ਕੋਈ ਟੈਲੀਫੋਨ ਤੇ ਜਾਂ ਜਿਸ ਤਰ੍ਹਾਂ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ। ਇਹ ਸਹੂਲਤ ਮੈਨੂੰ ਜਾਂ ਮੇਰੀ ਉਮਰ ਦੇ ਕਿਸੇ ਨੂੰ ਨਹੀਂ ਸੀ, ਪਰ ਉਹ ਜਿਹੜੇ ਸਰਦਾਰ ਬੈਠੇ ਆ ਨਾ, ਉਹਨਾਂ ਨਾਲ ਕਿਤੇ ਵਿਆਹਾਂ ਦੀਆਂ ਗੱਲਾਂ ਕਰਕੇ ਦੇਖਿਓ, ਸਾਨੂੰ ਆਦਤ ਹੀ ਨਹੀਂ ਬਣੀ। ਅਸੀਂ ਆਪਣੇ ਦਾਦੀ ਦਾਦੀਆਂ ਦੇ ਨਾਲ, ਨਾਨੇ ਨਾਨੀਆਂ ਦੇ ਕੋਲ ਵਿਆਹਾਂ ਦੀਆਂ ਗੱਲਾਂ ਹੀ ਨਹੀਂ ਕਰਕੇ ਦੇਖੀਆਂ, ਔਰ ਉਹਨਾਂ ਦੇ ਵਿਆਹਾਂ ਦੇ ਵਿੱਚ ਜਿਹੜਾ ਆਨੰਦ ਸੀ ਨਾ, ਅਸੀਂ ਉਸ ਆਨੰਦ ਨੂੰ ਅੱਜ ਲੱਭਦੇ ਫਿਰਦੇ ਹਾਂ। ਉਹਨਾਂ ਵਿੱਚ ਬੜਾ ਸੰਗਾਊ ਸੁਭਾਅ ਹੁੰਦਾ ਸੀ, ਉਹਨਾਂ ਤੋਂ ਕਦੇ ਪੁੱਛ ਕੇ ਦੇਖੀਏ ਵੀ ਦਾਦੀ ਵਿਆਹ ਤੋਂ ਪਹਿਲਾਂ ਤੂੰ ਦਾਦੇ ਨੂੰ ਦੇਖਿਆ ਸੀ, ਨਾਨੀ ਤੂੰ ਦੇਖਿਆ ਸੀ ਨਾਨੇ ਨੂੰ, ਤੂੰ ਨੀ ਮਾਂ ਨੰਗੀਆਂ, ਚੁੱਪ, ਏਦਾਂ ਦੀਆਂ ਗੱਲਾਂ ਨਹੀਂ ਕਰ। ਦੇਖੋ ਕਿੰਨਾ ਸੰਗਾਊ ਸੁਭਾਅ ਸੀ ਹੁੰਦਾ, ਉਹ ਸੰਗਾਊ ਸੁਭਾਅ ਦੇ ਵਿੱਚ ਉਹ ਆਪਣਾ ਜੀਵਨ ਬਸਰ ਕਰ ਜਾਂਦੇ ਸੀ, ਅੱਜ ਤੱਕ ਉਹਨਾਂ ਦੇ ਅੰਦਰ ਉਹ ਸੰਗ ਹੈ। ਗੁਰੂ ਮਹਾਰਾਜ ਕਿਰਪਾ ਕਰੇ, ਇਹ ਆਪਾਂ ਉਹਨਾਂ ਦੇ ਸੰਕਲਪ ਜਿਹੜੇ ਬਣਾਏ ਆ ਨਾ, ਹੁਣ ਪਿਆਰਿਓ ਇਸ ਵਿਆਹਤਾ ਜੀਵਨ ਨੂੰ ਇੱਕ ਹੋਰ ਖੁਸ਼ੀਆਂ ਭਰਿਆ ਬਣਾਉਣ ਵਾਸਤੇ ਮੈਂ ਤੁਹਾਨੂੰ ਇੱਕ ਸਲਾਹ ਦੇਵਾਂ। ਅੱਜ ਤੋਂ ਬਾਅਦ ਤੁਹਾਡੇ ਦੁੱਖ ਸਾਂਝੇ ਹੋ ਗਏ, ਹਰ ਸੁੱਖ ਸਾਂਝਾ ਹੋ ਗਿਆ, ਰਿਸ਼ਤੇਦਾਰੀਆਂ ਸਾਂਝੀਆਂ ਹੋ ਗਈਆਂ, ਤੁਹਾਡੇ ਸਾਕ ਸੰਬੰਧੀ ਸਭ ਕੁਝ ਸਾਂਝੇ ਹੋ ਗਏ, ਤੇ ਅੱਜ ਪ੍ਰਣ ਕਰਿਓ ਕਿ ਤੁਹਾਡਾ ਮੋਬਾਈਲ ਵੀ ਸਾਂਝਾ ਹੋ ਗਿਆ। ਮੇਰਾ ਕਹਿਣ ਤੋਂ ਭਾਵ ਕਿ ਤੁਸੀਂ ਇੱਕ ਦੂਜੇ ਤੋਂ ਮੋਬਾਈਲ ਦੇ ਪਾਸਵਰਡ ਨਾਲ ਕੋਇਓ, ਔਰ ਤੁਹਾਡੇ ਕਦਮਾਂ ਵਿੱਚ ਹਰ ਖੁਸ਼ੀ ਹੋਵੇਗੀ। ਬਸ ਇਹ ਜਗ੍ਹਾ ਦੇ ਉੱਤੇ ਅਸੀਂ ਸਮਝੇ ਹੀ ਨਹੀਂ, ਗੁਰੂ ਮਹਾਰਾਜ ਕਿਰਪਾ ਕਰੇ ਅਸੀਂ ਇੱਕ ਦੂਜੇ ਤੋਂ ਕਦੀ ਵਿਆਹਤਾ ਜੀਵਨ ਦੇ ਵਿੱਚ ਕਦੀ ਵੀ ਕੁਝ ਲੁਕਾਉਣ ਦਾ ਯਤਨ ਨਾ ਕਰੀਏ, ਹਰ ਖੁਸ਼ੀ ਤੁਹਾਡੇ ਕਦਮਾਂ ਚੋਗੇ। ਲੈ ਇੱਕ ਢਾਡੀ ਜਥਾ ਤੁਹਾਨੂੰ ਇੱਕ ਕਵਿਤਾ ਸੁਣਾਉਣ ਲੱਗਾ ਇਸ ਖੁਸ਼ੀ ਦੇ ਸਮੇਂ ਦੇ ਵਿੱਚ, ਆਓ ਸੁਣੋ ਪਿਆਰੇ।

ਦੇ ਵਿੱਚ ਬਣੇ ਪ੍ਰੇਮ ਦੀ ਗੰਢ ਕਦੇ ਨਾ ਖੁੱਲੇ ਆਪਸ ਦੇ ਵਿੱਚ ਬਣੇ ਪ੍ਰੇਮ ਦੀ ਗੰਢ ਕਦੇ ਨਾ ਖੁੱਲੇ ਉਹ ਮੁੱਖ ਦੇ ਵਿੱਚੋਂ ਨਿਕਲੇ ਅੱਖਰ ਬਣ ਜਾਵਣ ਅਣਮੁੱਲੇ।

0: ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀ ਹੈ ਸੰਗਤਾਂ ਦੇ ਚਰਨਾਂ ਵਿੱਚ
0: ਵਾਹਿਗੁਰੂ ਵਾਹਿਗੁਰੂ
1: ਵੀ ਆਪਾਂ ਗੁਰੂ ਸਾਹਿਬ ਦਾ ਸਾਰਿਆਂ ਨੇ ਸਤਿਕਾਰ ਕਰਨਾ, ਗੱਲਾਂ ਨਹੀਂ ਕਰਨੀਆਂ ਤੇ ਸ਼ਗਨ ਦੀ ਰਸਮ ਜਿਹੜੀ ਹੈ ਉਹ ਬਾਹਰ ਟੈਂਟ ਦੇ ਵਿੱਚ ਹੋਣੀ ਹੈ, ਨਾਲੇ ਲੰਗਰ ਤੁਸੀਂ ਛਕਣਾ ਹੈ। ਇੱਥੇ ਨਹੀਂ ਸ਼ਗਨ ਦੀ ਰਸਮ ਕਰਨੀ, ਕੇਵਲ ਮਾਤਾ ਪਿਤਾ ਨੇ ਕਰਨਾ ਸ਼ਗਨ ਦੀ ਰਸਮ ਜਿਹੜੀ ਹੈ। ਸੋ ਬੇਨਤੀ ਪ੍ਰਵਾਨ ਕਰਨੀ, ਪਲੀਜ਼ ਗੱਲਾਂ ਨਾ ਕਰੋ, ਬਾਹਰ ਜਾ ਕੇ ਤੁਸੀਂ ਗੱਲਾਂ ਕਰ ਸਕਦੇ ਹੋ। ਹੁਣ ਸਮਾਂ ਢਾਡੀ ਵਾਰਾਂ ਦਾ ਹੈ, ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲਿਆਂ ਦੇ ਜੱਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ।

ਵਾਹਿਗੁਰੂ ਵਾਲੀਏ ਕੁਲ ਆਲਮ ਸਾਹਿਬੇ ਸਹਾਬਾ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਫਕਰੇ ਮਜ਼ਦਾਦ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਮੌਜੂਦਾ ਗੁਰਗੱਦੀ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਮੇਰੇ ਪੂਜੇ ਮਹਿਰਮ ਮੇਰੇ ਰੂਹਾਨੀ ਤੇ ਜਿਸਮਾਨੀ ਰਸਤਿਆਂ ਦੇ ਰਹਿਨੁਮਾ ਪਾ ਕੇ ਮਸੀਹਾ ਰੱਬੀ ਰਹਿਮਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਦੁਪਹਿਰ ਦੇ ਦੀਵਾਨ ਸਜੇ ਹੋਏ ਦੀਵਾਨਾਂ ਦੇ ਅੰਦਰ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਦਾਰੇ ਕਰ ਰਹੇ ਹਾਂ ਜੀ ਤੁਸੀਂ ਆਪਣੇ ਨਿੱਤ ਦੇ ਰੁਝੇਵਿਆਂ ਦੇ ਵਿੱਚੋਂ ਕੁਝ ਪਲ ਕੱਢ ਕੇ ਸ਼ਹਿਨਸ਼ਾਹ ਦੇ ਦਰਬਾਰ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਣ ਵਾਸਤੇ ਆਇਓ ਔਰ ਜਿੱਥੇ ਆਪਾਂ ਹੋਰ ਬੜਾ ਕੁਛ ਸਤਿਗੁਰਾਂ ਦੇ ਚਰਨਾਂ 'ਚੋਂ ਮੰਗੀਦਾ ਹੈ ਅਸੀਂ ਆਪਣੀ ਕਾਮਯਾਬੀ ਦੀਆਂ ਅਰਦਾਸਾਂ ਕਰਦੇ ਹਾਂ ਵਿਦੇਸ਼ਾਂ ਵਿੱਚ ਬੈਠੇ ਹਾਂ ਔਰ ਹਰ ਤਰੱਕੀ ਦੇ ਵਾਸਤੇ ਅਰਦਾਸ ਕਰਦੇ ਹਾਂ ਉੱਥੇ ਤੰਦਰੁਸਤੀ ਦੀਆਂ ਦਾਤਾਂ ਵੀ ਮੰਗਣ ਵਾਸਤੇ ਆਉਂਦੇ ਹੋ ਔਰ ਮੰਗਿਆ ਵੀ ਕਰੋ ਖਾਸ ਕਰਕੇ ਤੰਦਰੁਸਤੀ ਹੈ ਬੰਦੇ ਨੂੰ ਜਿਹੜਾ ਗੁਰੂ ਦਰਬਾਰ ਦੇ ਵਿੱਚ ਲੈ ਕੇ ਆਉਂਦੀ ਹੈ ਜੇ ਸਰੀਰਕ ਤੌਰ 'ਤੇ ਉੱਤੇ ਬੰਦਾ ਰਿਸ਼ਟ ਪੁਸ਼ਟ ਨਾ ਹੋਵੇ ਨਾ ਤਾਂ ਗੁਰੂ ਦਰਬਾਰ ਦੇ ਵਿੱਚ ਆਉਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਬਸ ਉਸ ਦਾਤੇ ਦਾ ਸ਼ੁਕਰ ਕਰਿਆ ਕਰੀਏ ਦਾਤਾ ਤੂੰ ਸਾਨੂੰ ਕਰ ਪੈਰ ਦਿੱਤੇ ਆ ਹੱਥ ਪੈਰ ਦਿੱਤੇ ਆ ਇੰਨੀ ਬੜੀ ਕਨਵੈਂਸ ਦਿੱਤੀ ਆ ਗੱਡੀਆਂ ਦਿੱਤੀਆਂ ਮੋਟਰਾਂ ਦਿੱਤੀਆਂ ਅਸੀਂ ਤੇਰੇ ਚਰਨਾਂ ਦੇ ਵਿੱਚ ਆਉਂਦੇ ਜਾਂਦੇ ਰਿਹਾ ਕਰੀਏ ਸੋ ਭਾਵਨਾ ਵਾਲੇ ਸੱਜਣ ਬੈਠਿਓ ਇਸ ਦੁਪਹਿਰ ਦੇ ਦੀਵਾਨ ਦੇ ਵਿੱਚ ਆਪਾਂ ਸਿੱਖ ਰਾਜ ਕਿਵੇਂ ਬਣਿਆ ਸੀ ਉਹਦੀ ਦਾਸਤਾਨ ਜਿਹੜੇ ਨਿੱਤ ਦੇ ਸੱਜਣ ਆਉਣ ਵਾਲੇ ਆ ਨਾ ਉਹਨਾਂ ਨੂੰ ਤਕਰੀਬਨ ਪਤਾ ਹੈ ਆਪਾਂ ਇਸ ਲੜੀ ਨੂੰ ਆਰੰਭ ਕਰਨ ਦਾ ਯਤਨ ਕੀਤਾ ਤੇ ਪ੍ਰਬੰਧਕ ਵੀਰਾਂ ਵੱਲੋਂ ਵੀ ਇਹ ਹੁਕਮ ਹੋਇਆ ਸੀ ਕਿ ਜਿਹੜੀ ਲੜੀ ਲੈਣੀ ਹੈ ਉਹਨੂੰ ਐਨ ਤਰਤੀਬ ਦੇ ਵਾਰ ਲੈ ਕੇ ਚੱਲਣ ਦਾ ਯਤਨ ਕਰਿਓ ਮੈਂ ਦਾਤ ਦਿੰਦਾ ਵੀਰਾਂ ਦੀ ਬਹੁਤ ਸਿਆਣਪ ਵਾਲੀ ਗੱਲ ਔਰ ਸਾਨੂੰ ਪ੍ਰਚਾਰਕਾਂ ਨੂੰ ਵੀ ਫਿਰ ਮਿਹਨਤ ਕਰਨੀ ਪੈਂਦੀ ਹੈ ਇਹ ਨਹੀਂ ਕੋਈ ਪ੍ਰਸੰਗ ਕਿਤੇ ਉਹ ਪੜਿਆ ਕੋਈ ਕਿਤੇ ਛੱਡ ਦਿੱਤਾ ਨਹੀਂ ਫਿਰ ਸਾਨੂੰ ਵੀ ਐਨ ਸਟੱਡੀ ਕਰਕੇ ਆਉਣਾ ਪੈਂਦਾ ਇਸ ਚੀਜ਼ ਦੀ ਗੁਰੂ ਮਹਾਰਾਜ ਕਿਰਪਾ ਕਰੇ ਗੁਰੂ ਕਲਗੀਧਰ ਪਾਤਸ਼ਾਹ ਇਸ ਦੁਨੀਆਂ ਦੇ ਉੱਤੇ ਜਦੋਂ ਆਏ ਨਾ ਤੇ ਸਤਸੰਗਤ ਜੀ ਦਰਅਸਲ ਉਸ ਵੇਲੇ ਜਦੋਂ ਮਨੁੱਖਤਾ ਦੀ ਦੁਰਦਸ਼ਾ ਇੰਨੀ ਮਾੜੀ ਹੋ ਚੁੱਕੀ ਸੀ ਔਰ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਬਾਪੂ ਨੂੰ ਕਹਿ ਹੀ ਦਿੱਤਾ ਸੀ ਬਾਪੂ ਇਹਨਾਂ ਗਰੀਬਾਂ ਦੀ ਬਾਂਹ ਫੰਡ ਦਾ ਕਰਕੇ ਸਿਰ ਦੇਣਾ ਪੈਣਾ ਹੈ ਪਾਤਸ਼ਾਹ ਨੇ ਜਦੋਂ ਉਹ ਬਾਈਧਾਰ ਦੇ ਆਪਣੇ ਕਸ਼ਮੀਰ ਦੇ ਪੰਡਿਤ ਆਉਂਦੇ ਆ ਨਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਤਾਂ ਅਰਜ ਕਰਦੇ ਆ ਸਤਿਗੁਰੂ ਸਾਡੀ ਬਾਂਹ ਫੜ ਲਓ ਦੁਨੀਆਂ ਦੇ ਉੱਤੇ ਸਾਡੀ ਕੋਈ ਬਾਂਹ ਫੜਨ ਵਾਲਾ ਨਹੀਂ ਗੁਰੂ ਪਿਆਰਿਓ ਮਾਣ ਕਰੋ ਤੁਸੀਂ ਸਿੱਖ ਕੌਮ ਜਿੱਥੇ ਵੀ ਅੱਜ ਮੁਲਕ ਦੇ ਅੰਦਰ ਆਪਣੇ ਮੁਲਕ ਦੇ ਨਹੀਂ ਕਿਤੇ ਵਿਦੇਸ਼ਾਂ ਦੇ ਵਿੱਚ ਸਾਰੇ ਸੰਸਾਰ ਦੇ ਅੰਦਰ ਹੀ ਕਿਤੇ ਲੋੜ ਪੈ ਜਾਂਦੀ ਹੈ ਨਾ ਕਿਸੇ ਨੂੰ ਤੇ ਉੱਥੇ ਬਾਂਹ ਫੜਨ ਵਾਸਤੇ ਗੁਰੂ ਦੇ ਸਿੱਖ ਪਹੁੰਚ ਜਾਂਦੇ ਆ ਇਹ ਮਾਣ ਹੋਣਾ ਚਾਹੀਦਾ ਸਾਡੀ ਸਿੱਖ ਕੌਮ ਨੂੰ ਇਹਦੇ ਨਾਲ ਸਾਡੇ ਗੁਰੂ ਬਾਬਾ ਨਾਨਕ ਮਹਾਰਾਜ ਜੀ ਦਾ ਦਰਅਸਲ ਇਹ ਪ੍ਰਚਾਰ ਹੀ ਹੈ ਜਿੱਥੋਂ ਤੱਕ ਅਸੀਂ ਪਹਿਲਾਂ ਨਹੀਂ ਪਹੁੰਚ ਸਕੇ ਸੀ ਅੱਜ ਉਹਨਾਂ ਦੁਨੀਆਂ ਦੇ ਮੁਲਕਾਂ ਦੇ ਵਿੱਚ ਜਿੱਥੇ ਕੋਈ ਤ੍ਰਾਸਦੀ ਆਉਂਦੀ ਹੈ ਜਿੱਥੇ ਕੋਈ ਕੁਦਰਤੀ ਆਫਤ ਆਈ ਹੈ ਔਰ ਉੱਥੇ ਸਾਡੇ ਸਿੱਖ ਪਹੁੰਚਦੇ ਚਾਹੇ ਉਹ ਦਵਾਈਆਂ ਲੈ ਕੇ ਪਹੁੰਚਦੇ ਚਾਹੇ ਉਹ

ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਫਿਰ ਕਹਿ ਦਿੰਦੇ ਉਹਨਾਂ ਨੂੰ, ਕਹਿੰਦੇ ਏਦਾਂ ਕਰੋ, ਜਾਓ ਹਕੂਮਤ ਨੂੰ ਜਾ ਕੇ ਕਹਿ ਦੇਵੋ, ਇੱਕੋ ਹੀ ਗੱਲ ਕਹਿ ਦੇਵੋ ਵੀ ਸਾਡਾ ਰਹਿਬਰ ਧੰਨ ਗੁਰੂ ਤੇਗ ਬਹਾਦਰ ਹੈ, ਔਰ ਜੇ ਤੁਸੀਂ ਉਹਨੂੰ ਇਸਲਾਮ ਦੇ ਵਿੱਚ ਲਿਆਓਗੇ ਨਾ ਤੇ ਤੁਹਾਨੂੰ ਸਾਡੇ ਉੱਤੇ ਕਿਰਪਾਨਾ ਚਲਾਉਣ ਦੀ ਲੋੜ ਨਹੀਂ, ਐਵੇਂ ਖੂਨ ਖਰਾਬਾ ਕਰਨ ਦੀ ਲੋੜ ਨਹੀਂ, ਅਸੀਂ ਆਪੇ ਮੁਸਲਮਾਨ ਬਣ ਜਾਵਾਂਗੇ। ਤੇ ਹਕੂਮਤ ਨੇ ਕੁਦਰਤੀ ਗੱਲ ਹੈ ਸੋਚਿਆ ਵੀ ਸਿਰਫ ਇੱਕ ਬੰਦੇ ਨੂੰ ਧੱਕੇ ਨਾ ਲੈ ਆਵਾਂਗੇ, ਲਾਲਚ ਨਾ ਲੈ ਆਵਾਂਗੇ, ਡਰਾ ਕੇ ਲੈ ਆਵਾਂਗੇ। ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪੇਸ਼ੀ ਹੁੰਦੀ ਹੈ ਨਾ, ਦੁਨੀਆਂ ਨੇ ਪਹਿਲੀ ਵਾਰ ਦੇਖਿਆ ਕਿ ਇੱਕ ਮਕਤੂਲ ਕਾਤਲ ਵੱਲ ਨੂੰ ਆਪ ਚੱਲ ਕੇ ਜਾ ਰਿਹਾ ਸੀ, ਨਹੀਂ ਤਾਂ ਕਾਤਲ ਖੁਦ ਚੱਲ ਕੇ ਕਤਲ ਕਰਨ ਵਾਲੇ ਦੇ ਕੋਲ ਆਪ ਆਉਂਦਾ ਹੁੰਦਾ। ਕਿੱਡੀ ਰਹਿਮਤ ਗੁਰੂ ਪਿਆਰਿਓ, ਮਨੁੱਖੀ ਅਧਿਕਾਰਾਂ ਦੇ ਰਾਖੇ। ਹਲੇ ਕੱਲ ਆਪਾਂ ਇਹ ਪ੍ਰਸੰਗ ਵੀ ਤੁਹਾਡੇ ਨਾਲ ਇਤਿਹਾਸ ਵੀ ਸਾਂਝਾ ਕੀਤਾ ਸੀ ਕਿ ਠੀਕ ਹੈ ਗੱਲੀ ਬਾਤੀ ਦੁਨੀਆਂ ਭਾਵੇਂ ਕਾਗਜ਼ਾਂ ਦੇ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਰਾਖੀਆਂ ਕਰਨ ਵਾਸਤੇ ਬਹੁਤ ਸੰਸਥਾਵਾਂ ਬਣੀਆਂ ਹੋਣਗੀਆਂ, ਪਰ ਜਿਸ ਤਰ੍ਹਾਂ ਤੁਸੀਂ ਮਨੁੱਖੀ ਅਧਿਕਾਰਾਂ ਦੀ ਰਾਖੀ ਕੀਤੀ ਹੈ, ਤੁਹਾਡੇ ਗੁਰਦੇਵ ਪਾਤਸ਼ਾਹ ਨੇ ਕੀਤੀ ਹੈ ਨਾ, ਇੱਦਾਂ ਅੱਜ ਤੱਕ ਨਾ ਕਿਸੇ ਨੇ ਕੀਤੀ ਹੈ ਤੇ ਨਾ ਕਰਨੀ ਹੈ। ਮਨੁੱਖੀ ਅਧਿਕਾਰਾਂ ਦੀ ਖਾਤਰ ਆਪਣਾ ਸਿਰ ਕਟਵਾ ਦਿੱਤਾ, ਇਹ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਕੇਵਲ ਹਿੱਸੇ ਦੇ ਵਿੱਚ ਆਇਆ। ਔਰ ਇਸ ਤੋਂ ਬਾਅਦ ਜੇ ਆਪਾਂ ਅਜੋਕੇ ਸਮੇਂ ਦੀ ਗੱਲ ਕਰੀਏ, ਜਿਹੜਾ ਇਤਿਹਾਸ ਤੁਹਾਡੇ ਨਾਲ ਅਸੀਂ ਕੱਲ੍ਹ ਵੀ ਸਾਂਝਾ ਕੀਤਾ ਸੀ ਕਿ ਇਸ ਮਨੁੱਖੀ ਅਧਿਕਾਰਾਂ ਦੀ ਖਾਤਰ 25,000 ਜਿਹੜੀਆਂ ਲਾਸ਼ਾਂ ਲਾਵਾਰਸ ਕਹਿ ਕੇ ਖਤਮ ਕਰ ਦਿੱਤੀਆਂ, ਸਾੜ ਦਿੱਤੀਆਂ, ਰੋੜ ਦਿੱਤੀਆਂ, ਔਰ ਮਨੁੱਖੀ ਅਧਿਕਾਰਾਂ ਦਾ ਇੱਕ ਰਾਖਾ ਸਾਡਾ ਅਤੀ ਸਤਿਕਾਰਯੋਗ ਵੀਰ ਕੌਮ ਦਾ ਉਹ ਕੌਮੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਐਸੇ ਹੀ ਦਰ ਤੋਂ ਪ੍ਰੇਰਨਾ ਲੈ ਕੇ ਔਰ ਉਹ ਆਪਣੀ ਕੁਰਬਾਨੀ ਦੇ ਦਿੰਦਾ। ਇਹ ਹੈ ਦਰ ਅਸਲ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨੀ। ਹੁਣ ਮਨੁੱਖੀ ਅਧਿਕਾਰਾਂ ਦੀ ਖਾਤਰ ਕਲਗੀਆਂ ਵਾਲਾ ਪਾਤਸ਼ਾਹ ਜਿੱਥੇ ਆਪਣਾ ਬਾਪ ਤੋੜਦਾ, ਉੱਥੇ ਆਪਣੇ ਚਾਰ ਪੁੱਤ ਵੀ ਵਾਰਦਾ ਮਨੁੱਖੀ ਅਧਿਕਾਰਾਂ ਦੀ ਖਾਤਰ, ਔਰ ਉੱਥੇ ਆਪਣੀ ਮਾਂ ਵਾਰਦਾ, ਪੰਜ ਭੂਆ ਦੇ ਪੁੱਤ ਵਾਰਦਾ, ਮਾਮੇ ਵਾਰਦਾ, ਆਪਣਾ ਸਰਬੰਸ ਲਾ ਦਿੰਦਾ ਹੈ। ਇਹ ਹੈ ਮਨੁੱਖੀ ਅਧਿਕਾਰਾਂ ਦੀ ਗੱਲ ਕਰਨੀ। ਤੇ ਗੁਰੂ ਪਿਆਰਿਓ, ਇਸ ਮਨੁੱਖਤਾ ਨੂੰ ਫਿਰ ਡਿੱਗ ਚੁੱਕੀ ਮਨੁੱਖਤਾ ਨੂੰ ਗੁਰੂ ਮਹਾਰਾਜ ਜੀ ਨੇ ਆਖਿਆ ਸੀ ਨਾ ਕਿ ਜਿਨ ਕੀ ਜਾਤ ਔਰ ਕੁਲ ਨਾਹੀਂ, ਸਰਦਾਰੀ ਨਾ ਭਈਕ ਦਾਹੀਂ, ਤਿੰਨ ਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਤੇ ਗੁਰੂ ਮਹਾਰਾਜ ਜੀ ਨੇ ਇਹਨਾਂ ਨੂੰ ਆਖਿਆ, ਆਓ ਮੇਰੇ ਸੰਗੀ ਬਣੋ, ਮੈਂ ਤੁਹਾਨੂੰ ਤਲਵਾਰਾਂ ਦਿੰਨਾ। ਤੇ ਡਰਦੇ ਹੋਏ ਕਹਿਣ ਲੱਗੇ, ਮਹਾਰਾਜ ਅਸੀਂ ਤੇ ਤੱਕੜੀਆਂ ਤੁਕੜੀਆਂ ਤੋਲਣ ਵਾਲੇ ਹਾਂ, ਸਾਨੂੰ ਕਿਰਪਾਨਾਂ ਕਿੱਥੇ ਫੜਨੀਆਂ ਆਉਂਦੀਆਂ, ਮੈਂ ਤੋ ਤੋਲਣ ਜਾਣੂ ਤੱਕੜੀ, ਨੰਗੀ ਕਰਦ ਕਬੂ ਨੇ ਪਕੜੀ, ਚਿੜੀ ਉੜੇ ਡਰ ਸੇ ਮਰ ਜਾਊ, ਮੁਗਲੋ ਸੇ ਕੈਸੇ ਲੜ ਪਾਊ। ਮਹਾਰਾਜ ਉਹਨਾਂ ਜਰਵਾਣਿਆਂ ਦੇ ਨਾਲ ਅਸੀਂ ਲੜ ਪਾਵਾਂਗੇ, ਸਾਡੇ ਕੋਲ ਲੜਿਆ ਨਹੀਂ ਜਾਣਾ। ਗੁਰੂ ਪਿਆਰੇ, ਉਹ ਕਲਗੀਆਂ ਵਾਲੇ ਪਾਤਸ਼ਾਹ ਨੇ ਇੱਕ ਐਸੀ ਰੂਹ ਫੂਕ ਦਿੱਤੀ ਫਿਰ 1,25,000 ਨਾਲ ਕੱਲਾ ਕੱਲਾ ਲੜਨ ਵਾਸਤੇ ਤਿਆਰ ਹੋ ਜਾਂਦਾ ਹੈ। ਤੇ ਹੁਣ ਗੁਰੂ ਪਿਆਰੇ, ਉਹ ਰਾਜ ਦੀ ਗੱਲ ਕੀਤੀ ਸੀ ਕਲਗੀਆਂ ਵਾਲੇ ਪਾਤਸ਼ਾਹ ਨੇ ਕਿ ਇਹਨਾਂ ਨੂੰ ਮੈਂ ਰਾਜੇ ਬਣਾਉਣਾ। ਤੇ ਹੁਣ ਰਾਜ ਬਣਾਉਣ ਦੀ ਗੱਲ ਆਉਂਦੀ ਹੈ ਦੇ ਨੰਦੇੜ ਤੋਂ ਇੱਕ ਵਿਰਾਗੀ ਸਾਧੂ ਨੂੰ ਖੰਡੇ ਦੀ ਪੌਲ ਦੇ ਕੇ। ਇਤਿਹਾਸਕਾਰ ਕਹਿੰਦੇ ਨੇ ਕਿ ਉਹਦਾ ਪਹਿਲਾ ਨਾਂ ਗੁਰਬਖਸ਼ ਸਿੰਘ ਲਿਖਿਆ, ਕਲਗੀਆਂ ਵਾਲੇ ਪਾਤਸ਼ਾਹ ਔਰ ਸਿੱਖਾਂ ਨੇ ਉਹਦਾ ਨਾਂ ਤਬਦੀਲ ਕੀਤਾ, ਗੁਰਬਖਸ਼ ਸਿੰਘ ਰੱਖ ਦਿੱਤਾ। ਪਰ ਜਦੋਂ ਉਹਨੇ ਆ ਕੇ ਬੇਨਤੀ ਕੀਤੀ ਸੀ ਨਾ, ਮਹਾਰਾਜ ਮੈਂ ਤੁਹਾਡਾ ਬੰਦਾ ਆ, ਤੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਜੇ ਤੂੰ ਹੁਣ ਸਾਡਾ ਬੰਦਾ ਆ ਨਾ, ਤੇ ਬਸ ਹੁਣ ਤੂੰ ਗੁਰੂ ਨਾਨਕ ਦਾ ਬੰਦਾ ਬਣ ਕੇ ਆਪਣਾ ਜੀਵਨ ਬਸਰ ਕਰ ਦਈ, ਫਿਰ ਦੁਨੀਆਂ ਦੇ ਉੱਤੇ ਤੂੰ ਖਾਲਸਾਈ ਝੰਡੇ ਚਲਾਵੇਂਗਾ। ਹੁਣ ਖਾਲਸਾਈ ਝੰਡੇ ਚਲਾਉਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੰਦੇੜ ਦੀ ਧਰਤੀ ਤੋਂ ਆਉਂਦਾ, ਇਹ ਭਾਵੇਂ ਮੈਂ ਜ਼ਿਕਰ ਕਰ ਚੁੱਕਾ, ਪਰ ਮੋਟਾ ਮੋਟਾ ਲੜੀ ਨੂੰ ਜੋੜਨ ਦਾ ਕਰਕੇ ਮੈਂ ਐਨ ਟੌਪਿਕ ਦੇ ਇਸ ਸਿਰੇ ਦੇ ਉੱਤੇ ਜਾਣ ਦਾ ਯਤਨ ਕਰਾਂਗਾ। 1 ਵਜੇ ਤੱਕ ਸਾਡਾ ਟਾਈਮ ਹੈ ਜੀ, ਤੋਂ 1 ਵਜੇ ਅਸੀਂ ਸਮਾਪਤੀ ਕਰ ਦੇਣੀ ਆ। ਸੋ ਪਿਆਰਿਓ, ਇਹ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੀ ਸਰ ਜ਼ਮੀਨ ਦੇ ਉੱਤੇ ਆ ਕੇ ਆਪਣੇ ਕਦਮ ਰੱਖਦੇ ਆ ਤੇ ਵੱਡੇ ਵੱਡੇ ਜਰਵਾਣਿਆਂ ਦੀਆਂ ਗੋਟਣੀਆਂ ਲਵਾ ਕੇ ਰੱਖ ਦਿੰਦੇ ਆ। ਔਰ ਜਿਹਦਾ ਪਤਾ ਲੱਗਦਾ ਹੈ ਕਿ ਇਹਨਾਂ ਜਰਵਾਣਿਆਂ ਨੇ ਵਕਤ ਦੇ ਅੰਦਰ ਹਿੰਦੂਆਂ ਨੂੰ ਤੰਗ ਕੀਤਾ, ਗਰੀਬ ਜਨਤਾ ਨੂੰ ਤੰਗ ਕੀਤਾ, ਉਹਨਾਂ ਦਾ ਸੋਧਾ ਲਾਇਆ ਜਾਂਦਾ ਹੈ, ਸਮਾਣੇ ਨੂੰ ਸੋਧਿਆ ਜਾਂਦਾ ਹੈ, ਕਪੂਰੀ ਨੂੰ ਸੋਧਿਆ ਜਾਂਦਾ, ਮੁਸਤਫਾਬਾ ਸਢੌਰਾ, ਔਰ ਇਹਨਾਂ ਇਲਾਕਿਆਂ ਦੇ ਫਤਿਹ ਕਰਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਵੱਲ ਨੂੰ ਚੜ੍ਹਾਈ ਕਰਦਾ ਹੈ। ਇੱਕ ਮੁਸੀਬਤ ਸੀ, ਉਹ ਮੁਸੀਬਤ ਵੀ ਕਲਗੀਆਂ ਵਾਲੇ ਪਾਤਸ਼ਾਹ ਦੇ ਜਦੋਂ ਚਰਨਾਂ 'ਚ ਅਰਦਾਸ ਪੀਤੀ ਕੀਤੀ ਹੈ ਨਾ, ਉਹ ਮੁਸੀਬਤ ਵੀ ਦੂਰ ਹੋ ਜਾਂਦੀ ਹੈ। ਮੁਸੀਬਤਾਂ ਕਈ ਆਉਂਦੀਆਂ ਲੜਾਈਆਂ ਦੇ ਵਿੱਚ, ਸਭ ਤੋਂ ਪਹਿਲੀ ਮਾਇਆ ਦੀ ਮੁਸੀਬਤ ਆਈ ਸੀ ਤੇ ਕੈਂਥਲ ਦੇ ਲਾਗੇ ਜਾਂਦਾ ਇੱਕ ਸਰਕਾਰੀ ਖਜ਼ਾਨਾ, ਉਹ ਬਾਬਾ ਬੰਦਾ ਸਿੰਘ ਨੂੰ ਪਤਾ ਲੱਗ ਗਿਆ, ਉਹ 'ਚੋਂ 1,00,000 ਰੁਪਈਏ ਲੁੱਟ ਕੇ

ਤੇ ਆਪਣੀਆਂ ਫੌਜਾਂ ਤੇ ਲੰਗਰ ਪਾਣੀ ਰਸਤਾ ਪਾਣੀ ਤੇ ਉਹਨਾਂ ਦੇ ਹਥਿਆਰ ਖਰੀਦਣ ਵਾਸਤੇ ਉਹ ਵਰਤੇ ਗਏ। ਔਰ ਜਿੱਥੇ ਜਿੱਥੇ ਕਿਤੇ ਜ਼ਰੂਰਤ ਪੈਂਦੀ ਹੈ ਔਰ ਗੁਰੂ ਕੇ ਖਾਲਸੇ ਦੇ ਇਸ ਦਲ ਦੇ ਅੰਦਰ ਸਤਸੰਗ ਜੀ ਬੇਨਤੀ ਕਰਾਂ ਕਿ ਜਿਹੜੇ ਸਦੀਆਂ ਤੋਂ ਲਤਾੜੇ ਜਾ ਚੁੱਕੇ ਸਨ, ਜਦੋਂ ਪਤਾ ਲੱਗਾ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਦਾ ਭੇਜਿਆ ਹੋਇਆ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੇ ਵਿੱਚ ਆ ਗਿਆ ਤੇ ਹਿੰਦੂਆਂ ਦੇ ਮੁੰਡੇ ਖਾਸ ਕਰਕੇ ਉਹਨਾਂ ਦੇ ਵਿੱਚੋਂ ਮੁਸਲਮਾਨ ਵੀ, ਬਹੁਤ ਸਾਰੇ ਨਾਮ ਮੁਸਲਮਾਨਾਂ ਦੇ ਆਉਂਦੇ ਆ ਵੀ ਉਹ ਦੀਨਦਾਰ ਸੀ ਉਹਦਾ ਨਾਂ ਤੇ ਉਹ ਕਲਗੀਆਂ ਵਾਲੇ ਪਾਤਸ਼ਾਹ ਦੇ ਪਾਸੇ ਇਸ ਬਾਬਾ ਬੰਦਾ ਸਿੰਘ ਦੇ ਬਹਾਦਰ ਦੇ ਪਾਸੋਂ ਖੰਡੇ ਦੀ ਪੌਲ ਲੈ ਕੇ ਤੇ ਦੀਨਦਾਰ ਸਿੰਘ ਬਣ ਜਾਂਦਾ। ਇੱਦਾਂ ਦੇ ਬਹੁਤ ਸਾਰੇ ਨੇ। ਔਰ ਹਿੰਦੂ ਨੌਜਵਾਨਾਂ ਨੇ ਜਿਹਨਾਂ ਨੂੰ ਹਕੂਮਤ ਨੇ ਤੰਗ ਕੀਤਾ ਸੀ ਉਹ ਖੰਡੇ ਦੀ ਪੌਲ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਦੇ ਵਿੱਚ ਰਲ ਕੇ ਤੇ ਉਹਨਾਂ ਜਰਵਾਣਿਆਂ ਨੂੰ ਸੋਧਣ ਵਿੱਚ ਸਭ ਤੋਂ ਮੋਹਰੇ ਹੋਇਆ ਕਰਦੇ ਸਨ। ਦੁਆਬੇ ਤੇ ਮਾਝੇ ਦੇ ਸਿੰਘਾਂ ਨੂੰ ਰੋਕਣ ਵਾਸਤੇ ਮਲੇਰਕੋਟਲੇ ਦਾ ਖਾਨ ਸ਼ੇਰ ਮੁਹੰਮਦ ਖਾਨ ਇਹ ਰਸਤਾ ਰੋਕਣ ਦਾ ਯਤਨ ਕਰਦਾ ਪਰ ਆਪਣਾ ਇੱਕ ਭਰਾ ਤੇ ਦੋ ਭਤੀਜਿਆਂ ਤੇ ਸੈਂਕੜੇ ਆਪਣੇ ਸਿਪਾਹੀਆਂ ਨੂੰ ਮਰਵਾ ਕੇ ਘਰ ਵੱਲ ਨੂੰ ਮੁੜ ਜਾਂਦਾ। ਖਾਲਸੇ ਦਾ ਰਸਤਾ ਨਾ ਰੋਕ ਸਕਿਆ, ਭਾਵੇਂ ਇਹਦੇ ਕੋਲ ਤੋਪਾਂ ਸੀ, ਹਾਥੀ ਸੀ, ਬੰਦੂਕਾਂ ਸੀ, ਪਰ ਗੁਰੂ ਪਿਆਰੇ ਉਹ ਖਾਲਸੇ ਦੇ ਜਾਹੋ ਜਲਾਲ ਦੇ ਸਾਹਮਣੇ, ਉਹਨਾਂ ਦੀ ਗੈਰਤ ਦੇ ਸਾਹਮਣੇ, ਇਹਨਾਂ ਦਾ ਸਭ ਕੁਝ, ਇਹਨਾਂ ਦੇ ਗੁਰੂ ਪਿਆਰੇ ਉਹ ਜਿਹੜੇ ਜ਼ੁਲਮ ਦੇ ਕਿਲੇ ਬਣਾਏ ਹੋਏ ਸੀ ਉਹਨਾਂ ਨੂੰ ਢਾ ਕੇ ਰੱਖ ਦਿੰਦਾ। ਇਹ ਗੈਰਤ ਹੁੰਦੀ ਹੈ। ਅੱਜ ਗੈਰਤ ਦੇ ਨਾਲ ਕਲਗੀਆਂ ਵਾਲੇ ਪਾਤਸ਼ਾਹ ਦੇ ਫਰਜ਼ੰਦਾਂ ਦੇ ਡੁੱਲੇ ਹੋਏ ਖੂਨ ਨੂੰ ਕਸਮ ਖਾ ਕੇ ਤੁਰੇ ਸਨ ਪਾਤਸ਼ਾਹ ਤੇਰੇ ਪਵਿੱਤਰ ਉਹਨਾਂ ਬੱਚਿਆਂ ਦੇ ਡੁੱਲੇ ਹੋਏ ਖੂਨ ਦੀ ਕਸਮ ਕਿ ਜਿਹੜੇ ਜਿਹੜੇ ਜ਼ੁਲਮਾਂ ਜ਼ਾਲਮਾਂ ਨੇ ਇਹ ਜ਼ੁਲਮ ਕੀਤਾ ਕੱਲੇ ਕੱਲੇ ਨੂੰ ਐਨੂੰ ਰੜੇ ਲਿਆ ਕੇ ਸੋਧਣ ਦਾ ਯਤਨ ਕਰਾਂਗੇ। ਹੁਣ ਦੁਆਬੇ ਤੇ ਮਾਝੇ ਵਾਲੇ ਸਿੰਘ ਤੇ ਮਾਲਵੇ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਰੇ ਨਾਲ ਦੇ ਸਿੰਘਾਂ ਦਾ ਜਥਾ ਜਿਹੜਾ ਇਹ ਇੱਕ ਜਗ੍ਹਾ ਇਕੱਠਿਆ ਹੋ ਜਾਂਦਾ। ਰੋਪੜ ਤੋਂ ਅੱਗੇ ਜਦੋਂ ਅੰਬਾਲੇ ਵੱਲ ਨੂੰ ਜਾਈਦਾ ਨਾ ਖਰੜ ਤੇ ਬੈਨੂੜ ਆਉਂਦਾ ਔਰ ਉਸ ਰਸਤੇ ਵਿੱਚ ਇਹਨਾਂ ਦੋਹਾਂ ਦਲਾਂ ਦਾ ਆਪਸ ਵਿੱਚ ਮੇਲ ਹੁੰਦਾ। ਭਰਾਵਾਂ ਨੂੰ ਭਰਾ ਜੱਫੀਆਂ ਪਾ ਕੇ ਮਿਲੇ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵੰਡੀਆਂ ਗਈਆਂ, ਜਕਾਰੇ ਛੱਡੇ ਗਏ ਤੇ ਨਾਲ ਚਿੱਠੀ ਲਿਖ ਦਿੱਤੀ, ਵਜ਼ੀਰ ਖਾਂ ਤਕੜਾ ਹੋ ਜਾ, ਸੱਦ ਲਈ ਆਪਣੇ ਨਾਲਦਿਆਂ ਨੂੰ, ਗੰਗੂ ਗੰਦ ਵਰਗੇ, ਸੁੱਚਾ ਆਨੰਦ ਪਾਪੀ ਵਰਗੇ, ਜਿਹੜੇ ਅਦਾਲਤ ਵਿੱਚ ਬੈਠ ਕੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਪੁੱਤਾਂ ਨੂੰ ਸਪੋਲੀਏ ਕਹਿੰਦੇ ਸੀ ਨਾ, ਤੇ ਹੁਣ ਫਨੀਅਰ ਨਾਗ ਆ ਰਿਹਾ ਔਰ ਤੇਰੇ ਕੋਲੋਂ ਗਿਣ ਗਿਣ ਕੇ ਬਦਲੇ ਲੈਣ ਵਾਸਤੇ ਇੱਕ ਇੱਕ ਡੁੱਲੇ ਹੋਏ ਖੂਨ ਦੇ ਕਤਰੇ ਦਾ ਤੇਰੇ ਤੋਂ ਹਿਸਾਬ ਲਿਆ ਜਾਵੇਗਾ। ਐਵੇਂ ਨਾ ਆਖੀ ਅਣਭੋਲ ਮਾਰਿਆ ਗਿਆ ਸੀ। ਸੱਦ ਲਈ ਆਪਣੇ ਸਾਰੇ ਭਾਰਤ ਦੀਆਂ ਫੌਜਾਂ ਸੱਦ ਲਈ, ਭਾਵੇਂ ਹੁਣ ਗੁਰੂ ਕਾ ਖਾਲਸਾ ਚੜ੍ਹ ਕੇ ਆ ਗਿਆ। ਹੁਣ ਗੁਰੂ ਪਿਆਰੇ ਉਹ ਵਜ਼ੀਰ ਖਾਂ ਵੀ ਚੁੱਪ ਕਰਕੇ ਨਹੀਂ ਸੀ ਬੈਠਾ ਹੋਇਆ। ਉਹਨੇ ਆਪਣੀਆਂ ਸੱਜੀਆਂ ਤੇ ਖੱਬੀਆਂ ਬਾਹਾਂ ਔਰ ਇਲਾਕੇ ਦੇ ਹੋਰ ਮੁਲਖਈਆ ਇਕੱਠਾ ਕਰ ਲਿਆ ਜਹਾਦ ਦੇ ਨਾਂ ਦੇ ਉੱਤੇ ਤੇ ਬਾਬਾ ਬੰਦਾ ਸਿੰਘ ਦੀਆਂ ਫੌਜਾਂ ਦੇ ਨਾਲ ਟੱਕਰ ਲੈਣ ਵਾਸਤੇ ਇਹਨੇ ਤੋਪਾਂ ਇਕੱਠੀਆਂ ਕੀਤੀਆਂ। ਵੈਸੇ ਇਹਦੇ ਕੋਲ ਤੋਪਾਂ ਸਨ, ਹਾਥੀਆਂ ਦੀ ਭਾਲ ਲਾ ਲੈਂਦਾ। ਔਰ ਗੁਰੂ ਪਿਆਰੇ ਉਸ ਵੇਲੇ ਦੀਆਂ ਜੰਗਾਂ ਇਹੀ ਹੁੰਦੀਆਂ ਸੀ, ਆਪਣੇ ਬਚਾਅ ਵਾਸਤੇ ਸਭ ਤੋਂ ਪਹਿਲਾਂ ਮੋਹਰੇ ਹਾਥੀ ਲਾਏ ਜਾਂਦੇ ਸਨ ਔਰ ਇਹਨੇ ਇਹਦੇ ਕੋਲ ਬੇਅੰਤ ਹਾਥੀ ਸਨ ਔਰ ਹਾਥੀਆਂ ਦੀਆਂ ਪਾਲਾਂ ਇਹਨੇ ਲਾਉਣੀਆਂ ਸੀ। ਇਹਦੇ ਕੋਲ 17-18 ਹਜ਼ਾਰ ਸਰਹੰਦ ਦੀ ਆਪਣੀ ਫੌਜ ਸੀ, ਮਲੇਰਕੋਟਲੇ ਦੇ ਨਵਾਬ ਦੇ ਕੋਲ ਫੌਜ ਸੀ ਔਰ ਹੋਰ ਇਲਾਕੇ ਦੇ ਵੱਡੇ ਵੱਡੇ ਸਰਦਾਰ ਜਿਹੜੇ ਹਕੂਮਤ ਦੇ ਨਾਲ ਸਲਾਹ ਰੱਖਦੇ ਸਨ ਉਹ ਆਪਣੀਆਂ ਫੌਜਾਂ ਲੈ ਕੇ ਤੇ ਜਹਾਦ ਦੇ ਨਾਂ ਦੇ ਉੱਤੇ ਬਹੁਤ ਸਾਰੇ ਗਾਜ਼ੀਆਂ ਨੂੰ ਇਹਨਾਂ ਇਕੱਠਾ ਕਰ ਲਿਆ ਵੀ ਧਰਮ ਦਾ ਯੁੱਧ ਹੋ ਰਿਹਾ ਹੈ, ਸਾਡਾ ਰਾਜ ਖਤਮ ਕਰਨ ਵਾਸਤੇ ਬੰਦਾ ਸਿੰਘ ਆ ਰਿਹਾ ਔਰ ਸਾਡੇ ਧਰਮ ਨੂੰ ਖਤਰਾ। ਗੁਰੂ ਪਿਆਰੇ ਉਹ ਧਰਮ ਦੇ ਵਾਸਤੇ ਪਾ ਕੇ ਤੇ ਉਸ ਵੇਲੇ ਦੇ ਨੌਜਵਾਨਾਂ ਨੂੰ ਇਹ ਪ੍ਰੇਰ ਲਿਆ ਕਰਦੇ ਸਨ। ਹੁਣ ਬਾਬਾ ਬੰਦਾ ਸਿੰਘ ਬਹਾਦਰ ਚੱਪੜ ਚਿੜੀ ਦੇ ਮੈਦਾਨ ਵੱਲ ਨੂੰ ਵੱਧਦਾ ਹੈ ਔਰ ਇੱਧਰ ਵਜ਼ੀਰ ਖਾਂ ਆਪਣੀਆਂ ਫੌਜਾਂ ਲੈ ਕੇ ਸਰਹੰਦ ਤੋਂ ਤਕਰੀਬਨ 10-12 ਮੀਲਾਂ ਦੀ ਦੂਰੀ ਦੇ ਉੱਤੇ ਇਹ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਮੋਰਚੇ ਮੱਲ ਲੈਂਦਾ ਹੈ ਔਰ ਇਹਨੇ ਇੱਕ ਚਾਲ ਚੱਲੀ ਸੀ ਕਿ ਸੁੱਚਾ ਆਨੰਦ ਦਾ ਭਤੀਜਾ ਸੀ ਗੰਡਾ ਮੱਲ, ਉਹਨੂੰ 1000 ਫੌਜ ਦੇ ਕੇ ਇਸ ਕਰਕੇ ਭੇਜ ਦਿੱਤਾ ਵੀ ਜਦੋਂ ਵੀ ਕਿਤੇ ਦਾ ਲੱਗੇ, ਜਿੱਦਾਂ ਕਲਗੀਆਂ ਵਾਲੇ ਪਾਤਸ਼ਾਹ ਨੂੰ ਸ਼ਹੀਦ ਕਰਵਾ ਦਿੱਤਾ ਨਾ, ਔਰ ਇਸੇ ਤਰ੍ਹਾਂ ਜਦੋਂ ਕਿਤੇ ਤੇਰਾ ਦਾ ਲੱਗੇ ਤੇ ਬਾਬਾ ਬੰਦਾ ਸਿੰਘ ਨੂੰ ਖਤਮ ਕਰ ਦੇਈਂ ਔਰ ਆਪਾਂ ਸਾਰਾ ਹੀ ਜਿਹੜਾ ਆਪਣਾ ਮੈਦਾਨ ਆ ਉਹ ਆਪਣੇ ਹੱਥ ਦੇ ਵਿੱਚ ਆ ਜਾਵੇਗਾ, ਫਤਿਹ ਆਪਣੀ ਹੋਵੇਗੀ। ਜਦੋਂ ਫੌਜਾਂ ਦਾ ਜਰਨੈਲ ਹੀ ਮਾਰਿਆ ਗਿਆ ਤੇ ਫਿਰ ਲੜਨਾ ਕਿੰਨੇ ਹੁੰਦਾ। ਤੇ ਗੁਰੂ ਪਿਆਰਿਓ ਇਹੀ ਕੁਝ ਸੋਚ ਕੇ ਸੁੱਚਾ ਆਨੰਦ ਦਾ ਭਤੀਜਾ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਪਹੁੰਚਦਾ ਹੈ।
ਕਹਿੰਦੇ ਬਾਬਾ ਜੀ ਮੇਰੇ ਚਾਚੇ ਨੇ ਮੇਰੇ ਨਾਲ ਧੱਕਾ ਕੀਤਾ ਔਰ ਮੈਨੂੰ ਜਲੀਲ ਕਰ ਦਿੱਤਾ ਔਰ ਮੈਂ ਤੁਹਾਡਾ ਸਾਥ ਦੇਣ ਵਾਸਤੇ ਆਇਆ। ਹੁਣ ਗੁਰੂ ਪਿਆਰਿਓ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਯੈੱਡ ਸੁਰੱਖਿਆ ਹੁੰਦੀ ਸੀ, ਕੋਈ ਬਾਬਾ ਬੰਦਾ ਸਿੰਘ ਬਹਾਦਰ ਐਵੇਂ ਨਹੀਂ ਸੀ ਔਰ ਸਰਦਾਰ ਬਾਜ ਸਿੰਘ ਫਤਿਹ ਸਿੰਘ ਵਰਗੇ ਕਿਸੇ ਨੂੰ ਲਾਗੇ ਨਹੀਂ ਸੀ ਜਾਣ ਦਿੰਦੇ ਔਰ ਜਿਹਨੇ ਕਿਸੇ ਨੇ ਜਾਣਾ ਨਾ ਉਹਦੀ ਤਲਾਸੀ ਲੈ ਕੇ ਜਾਣ ਦਿੱਤਾ ਜਾਂਦਾ ਸੀ। ਗੱਲਬਾਤ ਕਰਨੀ ਹੈ ਔਰ ਬਾਬਾ ਬੰਦਾ ਸਿੰਘ ਦੇ ਲਾਗੇ ਆਲੇ ਦੁਆਲੇ ਬਹੁਤ ਸਾਰੇ ਸਿਪਾਹੀ ਰਹਿੰਦੇ ਸਨ, ਕਿਤੇ ਕੋਈ ਵਾਰਦਾਤ ਨਾ ਹੋ ਜਾਵੇ ਜਿੱਦਾਂ ਕਲਗੀਆਂ ਵਾਲੇ ਪਾਤਸ਼ਾਹ ਦੇ ਨਾਲ ਬੀਤ ਗਈ ਸੀ, ਕਿਤੇ ਫੌਜਾਂ ਦੇ ਜਰਨੈਲ ਦੇ ਨਾਲ ਇਹ ਕਿਤੇ ਘਟਨਾ ਨਾ ਵਾਪਰ ਜਾਏ। ਸੋ ਇੱਕ ਯੱਡ ਸੁਰੱਖਿਆ ਦਾ ਪ੍ਰਬੰਧ ਕੀਤਾ ਹੋਇਆ ਸੀ ਉਹਨਾਂ ਸਮਿਆਂ ਦੇ ਉੱਤੇ। ਤੇ ਬਾਬਾ ਬੰਦਾ ਸਿੰਘ ਵੀ ਬੜਾ ਦੂਰ ਅੰਦੇਸ਼ੀ ਸੀ, ਜਦੋਂ ਇਹ ਗੰਡਾ ਮੱਲ ਜਾਂਦਾ ਹੈ ਨਾ ਇਹ ਜਾ ਕੇ ਸਾਰੀ ਰੋ ਕੇ ਗਵਾਰਦਾ ਦੱਸਦਾ ਕਿ ਬਾਬਾ ਜੀ ਮੈਂ ਤੁਹਾਡੀ ਖਾਤਰ ਔਰ ਇਹ ਸਿੱਖ ਪੰਥ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਦੇਵਾਂਗਾ, ਮੈਂ ਆਪਣੇ ਚਾਚੇ ਦੇ ਕੋਲੋਂ ਤੇ ਵਜ਼ੀਰ ਖਾਂ ਦੇ ਕੋਲੋਂ ਬਦਲਾ ਲਵੇਗਾ, ਮੈਂ ਤੁਹਾਡਾ ਸਾਥ ਦੇਵਾਂਗਾ, ਤੁਸੀਂ ਮੇਰਾ ਸਾਥ ਦਿਓ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਦਾਰ ਬਾਜ ਸਿੰਘ ਨੂੰ ਆਖਤਾ, ਬਾਜ ਸਿੰਘ ਨਿਗਾਹ ਰੱਖੀਏ ਦਿਲ ਮਾੜੀ ਜੀ ਵੀ ਇਹ ਕੀ ਕਰਦਾ ਫਿਰਦਾ, ਤੂੰ ਇਹਦਾ ਨਿਗਾਹ ਰੱਖਣੀ ਹੈ। ਗੁਰੂ ਪਿਆਰਿਓ ਸਾਡੇ ਸਿੰਘ ਕਿੰਨੇ ਸੁਚੇਤ ਹੁੰਦੇ ਸੀ ਸਾਡੇ ਸਮਿਆਂ ਦੇ ਵਿੱਚ, ਉਹ ਦੁਸ਼ਮਣ ਨੂੰ ਪਹਿਚਾਣ ਲੈਂਦੇ ਹੁੰਦੇ ਸੀ। ਮੈਂ ਇੱਦਾਂ ਦੀ ਇੱਕ ਘਟਨਾ ਤੁਹਾਡੇ ਨਾਲ ਛੇਵੇਂ ਪਾਤਸ਼ਾਹ ਦੇ ਸਮੇਂ ਦੀ ਗੱਲ ਕਰਾਂ। ਜਦੋਂ ਤੀਸਰੀ ਜੰਗ ਹੁੰਦੀ ਹੈ ਨਾ ਲਲਾ ਬੇਗ ਦੇ ਨਾਲ ਮਾਲਵੇ ਦੀ ਧਰਤੀ ਦੇ ਉੱਤੇ, ਤੇ ਗੁਰੂ ਪਿਆਰਿਓ ਲਲਾ ਬੇਗ ਆਪਣੇ ਇੱਕ ਜਰਨੈਲ ਹਸਨ ਖਾਂ ਨੂੰ ਸੂਹੀਆ ਬਣਾ ਕੇ ਭੇਜਦਾ, ਜਾ ਪਤਾ ਕਰਕੇ ਆ ਗੁਰੂ ਮਹਾਰਾਜ ਜੀ ਦੇ ਕੋਲ ਕਿੰਨੀਆਂ ਕੁ ਫੌਜਾਂ, ਲੜਨ ਵਾਲੇ ਕਿੰਨੇ ਆ ਤੇ ਕੜਾਹ ਪ੍ਰਸ਼ਾਦ ਛਕਣ ਵਾਲੇ ਕਿੰਨੇ ਆ ਤੇ ਪ੍ਰਸ਼ਾਦੇ ਪਾਣੀ ਵਾਲੇ ਕਿੰਨੇ ਆ ਕਿ ਪਤਾ ਤੇ ਕਰਕੇ ਆ ਜਰਾ। ਹਸਨ ਖਾਂ ਜਾਂਦਾ ਭੇਸ ਬਦਲ ਕੇ ਗਿਆ ਹੋਇਆ ਸੀ। ਗੁਰੂ ਕਾ ਖਾਲਸਾ ਕਿੰਨਾ ਸੁਚੇਤ ਸੀ, ਸਿੰਘ ਕਿੰਨੇ ਸੁਚੇਤ ਸੀ। ਭਾਈ ਵਿਧੀ ਚੰਦ ਨੇ ਇੱਕ ਓਪਰਾ ਜਿਹਾ ਆਦਮੀ ਤੁਰਿਆ ਫਿਰਦਾ ਦੇਖ ਕੇ ਨਾ ਇਹਦੇ ਪਿਛਲੇ ਪਾਸੇ ਮੋਢੇ ਦੇ ਉੱਤੇ ਜ਼ੋਰ ਨਾਲ ਹੱਥ ਮਾਰਿਆ, ਕੌਣ ਹੈ ਤੂੰ? ਹਸਨ ਖਾਂ ਸੀ, ਇਹ ਮੁਗਲ ਜਰਨੈਲ ਨੇ ਭੇਜਿਆ ਹੋਇਆ ਸੀ ਕਿ ਜਾ ਕੇ ਪਤਾ ਕਰਕੇ ਸੀ ਆਈ ਡੀ ਲੈ ਕੇ ਆ। ਤੇ ਬਾਬਾ ਵਿਧੀ ਚੰਦ ਤੋਰ ਦੇਖ ਕੇ ਬੰਦੇ ਦੀ ਦੱਸ ਦਿੰਦਾ ਸੀ ਵੀ ਇਹ ਤੂੰ ਕਿਹੜੇ ਪਿੰਡੋਂ ਆਇਆ, ਤੂੰ ਕੀ ਕਰਦਾ ਫਿਰਦਾ ਆ, ਕਿੱਦਾਂ ਦੇ ਸੁਚੇਤ ਹੁੰਦੇ ਸੀ ਸਾਡੇ। ਹੁਣ ਮੋਢੇ ਦੇ ਉੱਤੇ ਹੱਥ ਮਾਰਿਆ ਦੇ ਜ਼ੋਰ ਦੇ, ਹਾਂ ਵੀ ਕੌਣ ਹੈ ਤੂੰ? ਹੁਣ ਇਹ ਸਿੱਖਾਂ ਦੇ ਭੇਸ ਵਿੱਚ ਫਿਰ ਰਿਹਾ ਸੀ ਤੇ ਇਹ ਲੱਲਾ ਭੱਬਾ ਲੱਗਾ ਮਾਰਨ ਆਸਾ ਪਾਸਾ ਜਿਹਾ, ਕਹਿੰਦਾ ਮੈਂ ਇਹ ਗੁਰੂ ਮਹਾਰਾਜ ਜੀ ਦੇ ਦਲ ਦੇ ਵਿੱਚ ਮੈਂ ਵੀ ਸਿਪਾਹੀ ਹਾਂ ਕਹਿੰਦਾ। ਤੇ ਬਾਬਾ ਵਿਧੀ ਚੰਦ ਨੇ ਸਵਾਲ ਕਰਤਾ, ਕਹਿੰਦਾ ਦੱਸ ਕਿਹੜੇ ਸਰਦਾਰ ਦੇ ਨਾਲ ਤੇਰੀ ਡਿਊਟੀ ਲੱਗੀ ਆ? ਹੁਣ ਫਸ ਗਿਆ, ਇਹ ਆਸੇ ਪਾਸੇ ਦੀਆਂ ਅਵਲੀਆਂ ਟਵਲੀਆਂ ਮਾਰਨ ਲੱਗਾ, ਬਾਬਾ ਵਿਧੀ ਚੰਦ ਨੇ ਢਾ ਲਿਆ ਉੱਤੇ ਔਰ ਇਹ ਜਦੋਂ ਢਾਇਆ ਇਹਦਾ ਸਿਰ ਦੇ ਉੱਤੇ ਜਿਹੜੀ ਪੱਗ ਬੱਧੀ ਸੀ ਉਹ ਲਿੱਤ ਗਈ, ਥੱਲਿਓਂ ਰੜਾ ਮੈਦਾਨ ਸਿਰ ਨਿਕਲਿਆ ਤੇ ਦੱਸ ਦਿੱਤਾ ਕਹਿੰਦਾ ਮੈਂ ਮੁਸਲਮਾਨ ਆ, ਮੇਰਾ ਨਾਂ ਹਸਨ ਖਾਨ ਆ ਕਹਿੰਦਾ। ਇਹਦਾ ਖੂਬ ਕਟਾਪਾ ਚਾੜਿਆ ਤੇ ਛੱਡ ਦਿੱਤਾ, ਕਹਿੰਦੇ ਯਾ ਜਾ ਕੇ ਦੱਸ ਦੀ ਆਪਣੇ ਲੱਲਾ ਬੇਗ ਨੂੰ, ਜੋ ਦੇਖ ਕੇ ਚੱਲਿਆ ਦੱਸ ਦਈ ਮੁੱਕਰੀ ਨਾ। ਔਰ ਗੁਰੂ ਪਿਆਰਿਓ ਏਦਾਂ ਦੇ ਸੁਚੇਤ, ਤੇ ਅੱਜ ਜਦੋਂ ਜੰਗ ਹੋਣ ਲੱਗੀ ਹੈ ਨਾ ਇਹੀ ਗੰਡਾ ਮੱਲ ਇਹਨਾਂ ਦੀ ਬਣਾਈ ਹੋਈ ਵਿਉਂਤ ਮੁਤਾਬਕ ਬਈ ਜੇ ਬਾਬਾ ਬੰਦਾ ਸਿੰਘ ਨੂੰ ਕਤਲ ਕਰਨ ਦਾ ਤੇਰੇ ਕੋਲ ਟਾਈਮ ਨਾ ਲੱਗਾ, ਏਦਾਂ ਕਰੀ ਮੱਚੇ ਜੰਗ ਦੇ ਅੰਦਰ ਤੂੰ ਘੱਟੋ ਘੱਟ ਆਪਣਾ ਜਦੋਂ 1000 ਬੰਦਾ ਲੈ ਕੇ ਇੱਕਦਮ ਭੱਜ ਜਾਵੇਂਗਾ ਤੇ ਦੁਸ਼ਮਣਾਂ ਦੇ ਹੌਸਲੇ ਟੁੱਟ ਜਾਂਦੇ ਆ। ਲੜਾਈ ਹੁੰਦੀ ਹੋਵੇ, ਕੋਈ ਨਾਲ ਦੇ ਸਾਥੀ ਲੜ ਰਹੇ ਹੋਣ, ਭਾਵੇਂ ਜਿੱਤ ਵੀ ਕਿਉਂ ਨਾ ਹੁੰਦੀ ਹੋਵੇ ਤੇ ਜੇ ਨਾਲ ਦੇ ਦੋ ਜਾਣੇ ਵੀ ਭੱਜ ਜਾਂਦੇ ਤੇ ਬੰਦਾ ਜਿੱਤਿਆ ਹੋਇਆ ਹਾਰ ਜਾਂਦਾ ਆ, ਅਗਲੇ ਕਤਲ ਕਰਕੇ ਡਾਂਗ ਫੇਰ ਕੇ ਗਾਂਹ ਜਾਂਦੇ ਆ। ਹੁਣ ਇੱਕਦਮ 1000 ਬੰਦਾ ਇਹਦੇ ਲੈ ਕੇ ਜਦੋਂ ਭੱਜਣ ਲੱਗਾ ਤੇ ਸਰਦਾਰ ਬਾਜ ਸਿੰਘ ਨੇ ਇਹਨੂੰ ਘੇਰ ਲਿਆ, ਕਹਿੰਦਾ ਕਿੱਧਰ ਚੱਲਿਆ? ਸਾਨੂੰ ਤੇ ਪਹਿਲਾਂ ਹੀ ਤੇਰੇ ਤੇ ਸ਼ੱਕ ਸੀ ਵੀ ਤੂੰ ਕੋਈ ਨਾ ਕੋਈ ਕਰਤੂਤ ਕਰੇਗਾ, ਮਾਰ ਕੇ ਤਲਵਾਰ ਇਹਦਾ ਸਿਰ ਕਤਲ ਕਰ ਦਿੱਤਾ ਜਾਂਦਾ ਹੈ। ਇੱਦਾਂ ਦੇ ਸੁਚੇਤ ਹੁੰਦੇ ਸੀ ਸਾਡੇ ਗੁਰੂ ਕੇ ਸਿੰਘ। ਹੁਣ ਗੁਰੂ ਕੇ ਪਿਆਰ ਵਾਲਿਓ ਦੋਹਾਂ ਦਲਾਂ ਦਾ ਇੱਥੇ ਚੱਪੜਚਿੜੀ ਦੇ ਅੰਦਰ ਮੈਦਾਨ ਹੈ ਚੱਪੜਚਿੜੀ ਦਾ, ਅੱਜ ਬੜੀਆਂ ਯਾਦਗਾਰਾਂ ਬਣੀਆਂ ਹੋਈਆਂ ਉੱਤੇ, ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲੱਗਾ ਹੋਇਆ, ਇਹ ਸਾਡਾ ਇਤਿਹਾਸ ਹੈ, ਜਿਉਂਦਾ ਜ਼ਿਆਦਾ ਇਤਿਹਾਸ ਹੈ। ਚੰਡੀਗੜ੍ਹ ਵੱਲ ਨੂੰ ਜਾਈਏ ਨਾ ਤੇ ਰਸਤੇ ਦੇ ਵਿੱਚ ਚੱਪੜਚਿੜੀ ਆਉਂਦਾ ਹੈ, ਖੰਨੇ ਤੋਂ ਚੱਪ ਇੱਧਰ ਨੂੰ ਜਾਈਏ ਤਾਂ, ਤੇ ਇੱਧਰ ਦੋਵੇਂ ਦਲ ਬਾਬਾ ਫਤਿਹ ਸਿੰਘ ਗੁਰੂ ਪਿਆਰਿਓ ਭਾਈ ਫਤਿਹ ਸਿੰਘ ਜਿਹੜਾ ਸੀ ਨਾ ਤੇ ਸਰਦਾਰ ਬਾਜ ਸਿੰਘ ਇਹ ਮਹਾਨ ਲੜਾਕੇ ਸਨ। ਜਦੋਂ ਸਮਾਣੇ ਨੂੰ ਜਿੱਤਿਆ ਸੀ ਨਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਦਾਰ ਫਤਿਹ ਸਿੰਘ ਨੂੰ 9 ਪਰਗਣਿਆਂ ਦਾ ਫੌਜਦਾਰ ਬਣਾ ਦਿੱਤਾ ਸੀ ਇਹਦੀ ਬਹਾਦਰੀ ਦੇਖ ਕੇ, ਤੇ ਸਰਦਾਰ ਬਾਜ ਸਿੰਘ ਰਾਮ ਸਿੰਘ ਔਰ ਬਹੁਤ ਸਾਰੇ ਜਰਨੈਲ ਜਿਹੜੇ ਸੀ ਆਪਾ ਵਾਰਨ ਵਾਸਤੇ ਆਏ ਹੋਏ ਸੀ ਤੇ ਲਟੇਰੇ ਵੀ ਬਹੁਤ ਆਏ ਹੋਏ ਸੀ ਜਿਨ੍ਹਾਂ ਨੇ ਪਹਿਲਾਂ ਸਢੌਰਾ ਸਮਾਣਾ
ਬਾਬਾ ਬੰਦਾ ਸਿੰਘ ਦੀਆਂ ਫੌਜਾਂ ਤੋਂ ਇਹ ਪਹਿਲਾਂ ਹੀ ਸ਼ਹਿਰ ਲੁੱਟ ਲੈਂਦੇ ਸੀ ਤੇ ਹੁਣ ਜਦੋਂ ਬਾਬਾ ਬੰਦਾ ਸਿੰਘ ਦੀ ਤਾਕਤ ਦੇਖੀ ਹੈ ਨਾ ਤੇ ਲਟੇਰੇ ਇਲਾਕੇ ਦੇ ਔਰ ਇਹ ਫਿਰ ਫੌਜਾਂ ਦੇ ਵਿੱਚ ਮੋਹਰੇ ਹੋ ਕੇ ਆ ਜਾਂਦੇ ਆ ਤੇ ਜਦੋਂ ਲੜਾਈਆਂ ਹੁੰਦੀਆਂ ਸੀ ਪਿੱਛੇ ਆ ਜਾਂਦੇ ਸੀ ਜਦੋਂ ਗੋਲੀ ਚੱਲਦੀ ਸੀ ਇਹ ਪਿੱਛੇ ਆ ਜਾਂਦੇ ਸੀ ਲੜਨ ਮਾਰਨ ਵਾਸਤੇ ਗੁਰੂ ਕੇ ਖਾਲਸੇ ਮੋਹਰੇ ਹੁੰਦੇ ਸੀ ਗੁਰੂ ਪਿਆਰਿਓ ਪਰ ਦੁਸ਼ਮਣ ਨੂੰ ਡਰਾਉਣ ਵਾਸਤੇ ਗਿਣਤੀ ਵੀ ਬੜੀ ਜ਼ਰੂਰੀ ਹੁੰਦੀ ਹੈ ਗਿਣਤੀ ਵੀ ਦੁਸ਼ਮਣ ਨੂੰ ਡਰਾਉਣ ਵਾਸਤੇ ਬੜੀ ਜ਼ਰੂਰੀ ਹੁੰਦੀ ਹੈ ਸੋ ਇਹ ਗਿਣਤੀ ਸੀ ਤੇ ਦੂਸਰੀ ਗੱਲ ਕਿ ਜਿਹੜੀਆਂ ਜਿਹੜੀਆਂ ਜਿੱਤਾਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਹੁੰਦੀਆਂ ਸੀ ਨਾ ਤੇ ਘੱਟੋ ਘੱਟ ਇਹ ਲੁੱਟਣ ਵਾਲੇ ਲੋਕ ਪਿੰਡਾਂ ਦੇ ਵਿੱਚ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਚੜ੍ਹਤ ਦੀਆਂ ਗੱਲਾਂ ਤੇ ਪਿੰਡਾਂ ਦੇ ਵਿੱਚ ਜਾ ਕੇ ਕਰਦੇ ਸਨ ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੋਲਬਾਲਾ ਇਲਾਕੇ ਦੇ ਵਿੱਚ ਹੋ ਗਿਆ ਸੀ ਅੱਜ ਬਾਬਾ ਬੰਦਾ ਸਿੰਘ ਬਹਾਦਰ ਇੱਕ ਪਾਸੇ ਸਿੱਖ ਫੌਜਾਂ ਦਾ ਜਰਨੈਲ ਤੇ ਦੂਸਰੇ ਪਾਸੇ ਵਜ਼ੀਰ ਖਾਨ ਆਪਸ ਵਿੱਚ ਗਹਿ ਗੱਚ ਲੜਾਈ ਹੁੰਦੀ ਹੈ ਦੋਨਾਂ ਪਾਸਿਆਂ ਤੋਂ ਅਨੇਕਾਂ ਜਰਨੈਲ ਮਾਰੇ ਜਾਂਦੇ ਫੌਜਾਂ ਮਾਰੀਆਂ ਜਾਂਦੀਆਂ ਸੋ ਗੁਰੂ ਪਿਆਰਿਓ ਇੱਥੇ ਜੇ ਗਿਣਤੀ ਦੀ ਗੱਲ ਕਰੀਏ ਨਾ ਤੇ ਸਾਡੇ ਇਤਿਹਾਸਕਾਰਾਂ ਨੇ 20,000 ਤੋਂ 25,000 ਤੱਕ ਵਜ਼ੀਰ ਖਾਨ ਦੀਆਂ ਫੌਜਾਂ ਦੀ ਗਿਣਤੀ ਦੱਸੀ ਹੈ ਤੇ ਦੂਸਰੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਮਾਝੇ ਦੇ ਦੁਆਬੇ ਦੇ ਤੇ ਮਾਲਵੇ ਦੇ ਜਿਹੜੇ ਸਿਰ ਤਲੀਆਂ ਦੇ ਉੱਤੇ ਧਰ ਕੇ ਸਾਹਿਬਜ਼ਾਦਿਆਂ ਦੇ ਖੂਨ ਦਾ ਬਦਲਾ ਲੈਣ ਵਾਸਤੇ ਆਏ ਸਨ ਉਹਨਾਂ ਦੀ ਗਿਣਤੀ ਕੇਵਲ 5,000 ਤੋਂ 7,000 ਸੀ ਬਾਕੀ ਲੁਟੇਰੇ ਲਟੂਰੇ ਬਥੇਰੇ ਤੁਰੇ ਫਿਰਦੇ ਸੀ ਵੀ ਸਰਹੰਦ ਲੁੱਟਾਂਗੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਦੀਆਂ ਫੌਜਾਂ ਨੂੰ ਜਿੱਤ ਲਿਆ ਹੁਣ ਗੁਰੂ ਪਿਆਰਿਓ ਗਹਿ ਗੱਚ ਲੜਾਈ ਹੋ ਰਹੀ ਹੈ ਆਪਸ ਵਿੱਚ ਤੀਰ ਕਮਾਨਾਂ ਤੇ ਲੜਾਈ ਔਰ ਨੇਜਿਆਂ ਤੇ ਅਗਲੇ ਪਾਸੇ ਹਾਥੀਆਂ ਦੀਆਂ ਦੁਆਰ ਬਣਾਈ ਹੋਈ ਹੈ ਤੇ ਸਤਸੰਗ ਜੀ ਇਹਨਾਂ ਦੇ ਕੋਲ ਤੋਪਾਂ ਨੇ ਵਜ਼ੀਰ ਖਾਨ ਦੇ ਕੋਲ ਤੋਪਾਂ ਭਾਵੇਂ ਉਹ ਤੋਪਾਂ ਇੰਨੀ ਮਾਰ ਨਹੀਂ ਸੀ ਕਰਦੀਆਂ ਪਰ ਦੁਸ਼ਮਣ ਨੂੰ ਡਰਾਉਣ ਵਾਸਤੇ ਉਹਨਾਂ ਦਾ ਖੜਾਕਾ ਹੀ ਬਹੁਤ ਹੁੰਦਾ ਸੀ ਜਦੋਂ ਤੋਪਾਂ ਦੇ ਗੋਲੇ ਦਾਗੇ ਗਏ ਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਵਿੱਚ ਜਿਹੜੇ ਲੁੱਟਣ ਵਾਲੇ ਆਏ ਸਨ ਪਹਿਲੇ ਹੱਲੇ ਦੇ ਵਿੱਚ ਸਾਰੇ ਭੱਜ ਜਾਂਦੇ ਨੇ ਤੇ ਹੁਣ ਗੁਰੂ ਪਿਆਰਿਓ ਉਹ ਰਹਿ ਗਏ ਜਿਹੜੇ ਹੱਥ ਆਪਣੇ ਸਿਰ ਤਲੀਆਂ ਦੇ ਉੱਤੇ ਧਰ ਕੇ ਆਏ ਹੋਏ ਸਨ ਜਿਹੜੇ ਪ੍ਰਣ ਕਰਕੇ ਆਏ ਹੋਏ ਸਨ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਚਕਾਏ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਵਜ਼ੀਰ ਖਾਨ ਦੀਆਂ ਬਹੁਤ ਸਾਰੀਆਂ ਫੌਜਾਂ ਮਾਰੀਆਂ ਜਾਂਦੀਆਂ ਇੱਥੇ ਮਲੇਰ ਕੋਲੇ ਦਾ ਉਹ ਸ਼ੇਰ ਮੁਹੰਮਦ ਖਾਨ ਵੀ ਮਾਰਿਆ ਜਾਂਦਾ ਔਰ ਉਹਦੀਆਂ ਵੀ ਫੌਜਾਂ ਮਾਰੀਆਂ ਜਾਂਦੀਆਂ ਹੁਣ ਸਤਸੰਗ ਜੀ ਘੇਰੇ ਦੇ ਵਿੱਚ ਆ ਜਾਂਦਾ ਵਜ਼ੀਰ ਖਾਨ ਘੇਰੇ ਦੇ ਵਿੱਚ ਆ ਜਾਂਦਾ ਸਰਦਾਰ ਫਤਿਹ ਸਿੰਘ ਸਰਦਾਰ ਬਾਜ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਦੇਖਦਾ ਹੈ ਨਾ ਵਜ਼ੀਰ ਖਾਨ ਦੇ ਇੱਕ ਵਾਰ ਫੌਜਾਂ ਭਾਰੀਆਂ ਹੋ ਗਈਆਂ ਭਾਰਾ ਪੈ ਗਿਆ ਦਲ ਖਾਲਸੇ ਦੇ ਉੱਤੇ ਤੇ ਬਾਬਾ ਬੰਦਾ ਸਿੰਘ ਬਹਾਦਰ ਇਹਨਾਂ ਨੂੰ ਹੌਸਲਾ ਦੇਣ ਵਾਸਤੇ ਆਪ ਮੈਦਾਨ ਦੇ ਵਿੱਚ ਉਤਰਿਆ ਤੇ ਜਦੋਂ ਫੌਜਾਂ ਦਾ ਜਰਨੈਲ ਮੈਦਾਨ ਦੇ ਵਿੱਚ ਆ ਜਾਵੇ ਤੇ ਦੁੱਗਣੇ ਹੌਸਲੇ ਵੱਧ ਜਾਂਦੇ ਆ ਗੁਰੂ ਕੇ ਖਾਲਸੇ ਦੇ ਹੌਸਲੇ ਵੱਧ ਗਏ ਵਜ਼ੀਰ ਖਾਂ ਹਾਥੀ ਦੇ ਉੱਤੇ ਬੈਠਾ ਹੋਇਆ ਗੁਰੂ ਪਿਆਰਿਓ ਕਿਸੇ ਸਿੰਘ ਨੇ ਤੀਰ ਚਲਾਇਆ ਔਰ ਤੀਰ ਇਸ ਪਾਪੀ ਦੇ ਮੱਥੇ ਦੇ ਵਿੱਚ ਜਾ ਕੇ ਜਿਵੇਂ ਵੱਜਦਾ ਸੋ ਉਸ ਵੇਲੇ ਦੀਆਂ ਢਾਡੀ ਸਤਰਾਂ ਢਾਡੀ ਵਾਰ ਰਾਹੀਂ ਆਪ ਸਿੱਖ ਸੰਗਤਾਂ ਦੇ ਨਾਲ ਢਾਡੀ ਜਤਾ

0: ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਨਿੱਤ ਦੇ ਰਜ਼ੇਵਿਆਂ 'ਚੋਂ ਵਕਤ ਕੱਢਿਆ, ਸ਼ਹਿਨਸ਼ਾਹ ਦੇ ਦਰਬਾਰ ਦੇ ਵਿੱਚ ਆਇਓ। ਸੋ ਸਾਡਾ ਵਕਤ ਸਮਾਪਤ ਹੈ। ਅਰਦਾਸ ਬੇਨਤੀ ਕਰਦੇ ਹਾਂ ਕਿ ਗੁਰੂ ਮਹਾਰਾਜ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਆਪਣੇ ਚਰਨਾਂ 'ਚ ਪ੍ਰਵਾਨ ਕਰਕੇ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ ਦੇਣ। ਮੈਂ ਆਪਣੇ ਖਾਸ ਕਰਕੇ ਨੌਜਵਾਨ ਵੀਰਾਂ ਨੂੰ ਹਮੇਸ਼ਾ ਬੇਨਤੀ ਕਰਿਆ ਕਰਦਾ, ਮੇਰੇ ਸਤਿਕਾਰਯੋਗ ਨੌਜਵਾਨ ਵੀਰੋ, ਤੁਸੀਂ ਕੌਮ ਦੀ ਆਨ ਬਾਨ ਸ਼ਾਨ ਹੋ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੌਮ ਦੇ ਚੰਗੇ ਲੀਡਰ ਬਣਨਾ ਹੈ। ਮੈਂ ਇੱਕ ਬੇਨਤੀ ਇਹ ਵੀ ਕਰਦਾ ਹੁੰਦਾ ਹੈ ਕਿ ਸਾਡੇ ਬਜ਼ੁਰਗਾਂ ਨੇ ਬੜੀਆਂ ਇੱਥੇ ਆ ਕੇ ਵਿਦੇਸ਼ਾਂ ਵਿੱਚ ਮੱਲਾਂ ਮਾਰ ਕੇ ਸਾਡੇ ਸਿੱਖ ਕੌਮ ਦਾ ਨਾਮ ਉੱਚਾ ਕੀਤਾ ਸੀ, ਪਰ ਕੁਝ ਸਮੇਂ ਤੋਂ ਦੇਖ ਰਹੇ ਹਾਂ ਕਿ ਸਾਡੇ ਨੌਜਵਾਨ ਸਾਡੇ ਉਹਨਾਂ ਬਜ਼ੁਰਗਾਂ ਦੀ ਕਮਾਈ ਨੂੰ, ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਕੁਛ ਉਂਗਲਾਂ 'ਤੇ ਗਿਣੇ ਜਾਣ ਵਾਲੇ ਗੁਰੂ ਪਿਆਰਿਓ, ਉਹਨਾਂ ਦੇ ਜਦੋਂ ਸਿਰਾਂ ਦੇ ਉੱਤੇ ਦਸਤਾਰਾਂ ਹੁੰਦੀਆਂ, ਚਿਹਰੇ ਦੇ ਉੱਤੇ ਦਾੜਾ ਹੁੰਦਾ ਹੈ, ਅਤੇ ਜੋ ਆਮ ਸੜਕਾਂ ਦੇ ਉੱਤੇ ਜੋ ਉਹ ਕਰਦੇ ਫਿਰਦੇ, ਗੱਡੀਆਂ ਦੇ ਵਿੱਚ ਹੁੱਲੜਬਾਜ਼ੀਆਂ ਜਦੋਂ ਮਚਾਉਂਦੇ ਫਿਰਦੇ ਆ ਨਾ, ਔਰ ਉਹ ਗੱਡੀਆਂ ਘੁਮਾ ਘੁਮਾ ਕੇ ਟਾਇਰਾਂ ਦੀਆਂ ਅੱਗਾਂ ਕੱਢਦੇ ਆ, ਅਤੇ ਫਿਰ ਇਹ ਲੋਕ ਪੁੱਛਦੇ ਇਹ ਕੌਣ ਨੇ। ਅਤੇ ਜਦੋਂ ਸਾਡੇ ਬਾਬਿਆਂ ਵੱਲ ਨੂੰ ਉਂਗਲਾਂ ਕੀਤੀਆਂ ਜਾਂਦੀਆਂ, ਸਰਦਾਰਾਂ ਵੱਲ ਨੂੰ, ਇਹ ਸਿੱਖ ਕੌਮ ਦੇ ਆ, ਅਤੇ ਸਤਸੰਗ ਜੀ ਸ਼ਾਇਦ ਸਾਡੇ ਨਾਲ ਨਫ਼ਰਤ ਕਰਨ ਦਾ ਵੀ ਇਹੀ ਕਾਰਨ ਹੋ ਗਿਆ। ਜਿਹੜਾ ਗੁਰਦੁਆਰਿਆਂ ਨੂੰ ਧਮਕੀਆਂ ਦੇਣੀਆਂ, ਕਿਤੇ ਸਾਡੇ ਵਿੱਚ ਗਲਤੀਆਂ 'ਤੇ ਨਹੀਂ, ਸਾਡਾ ਤਾਂ ਗੁਰੂ ਸਭ ਦਾ ਭਲਾ ਮਨਾਉਂਦਾ ਹੈ, ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ? ਉਹ ਕੌਣ ਲੋਕ ਨੇ ਜਿਹੜੇ ਇੱਦਾਂ ਸਾਡੇ ਗੁਰੂ ਘਰਾਂ ਵੱਲ ਨੂੰ, ਹੁਣ ਵਿੰਨੀਪੈਕ ਦੇ ਵਿੱਚ ਨਗਰ ਕੀਰਤਨ ਸੀ, ਔਰ ਉੱਥੇ ਵੀ ਕੁਝ ਕੁ ਇੱਦਾਂ ਦੇ ਲੋਕਾਂ ਨੇ ਉੱਥੇ ਵੀ ਡਰਾਵੇ ਦੇਣ ਦਾ ਯਤਨ ਕੀਤਾ, ਪਰ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦੇ ਨਾਲ ਉੱਥੇ ਨਗਰ ਕੀਰਤਨ ਕੱਢਿਆ ਗਿਆ। ਗੁਰੂ ਪਿਆਰਿਓ, ਮੈਂ ਖਾਸ ਕਰਕੇ ਨੌਜਵਾਨਾਂ ਨੂੰ ਬੇਨਤੀ ਕਰਦਾ ਹੁੰਦਾ, ਤੁਸੀਂ ਸਿਰਾਂ ਦੇ ਉੱਤੇ ਜਦੋਂ ਦਸਤਾਰਾਂ ਜਾਂ ਰੁਮਾਲ ਜਾਂ ਚਿਹਰਿਆਂ 'ਤੇ ਦਾੜੀਆਂ ਹੁੰਦੀਆਂ ਨਾ, ਔਰ ਉਦੋਂ ਜਦੋਂ ਤੁਸੀਂ ਇਹਨਾਂ ਲੋਕਾਂ ਦੇ ਵਿੱਚ ਕੋਈ ਗਲਤ ਕੰਮ ਕਰੋਗੇ, ਉਸ ਚੀਜ਼ ਦਾ ਪ੍ਰਭਾਵ ਗਲਤ ਜਾਂਦਾ ਹੈ। ਸਤਿਗੁਰ ਕਿਰਪਾ ਕਰਨ, ਤੁਸੀਂ ਬੜੇ ਸਿਆਣੇ ਹੋ, ਅੰਮ੍ਰਿਤ ਧਾਰੀ ਹੋ ਕੇ ਕਲਗੀਆਂ ਵਾਲੇ ਪਾਤਸ਼ਾਹ ਦੇ ਧੀਆਂ ਅਤੇ ਪੁੱਤ ਬਣਨ ਦਾ ਯਤਨ ਕਰੀਏ, ਆਪਣੇ ਨਸ਼ਿਆਂ ਨੂੰ ਤਿਆਗੀਏ। ਸਤਸੰਗ ਜੀ, ਜਿੱਥੇ ਪੰਜਾਬ ਦੇ ਵਿੱਚ ਇਹ ਹਵਾ ਸੀ ਨਾ, ਪੰਜਾਬ ਨਸ਼ਿਆਂ ਦਾ ਆਦੀ ਹੋ ਗਿਆ, ਅਤੇ ਇੱਥੇ ਵੀ ਕੋਈ ਘੱਟ ਨਹੀਂ। ਗੁਰੂ ਮਹਾਰਾਜ ਕਿਰਪਾ ਕਰੇ, ਸਾਡੇ ਨਿਆਣਿਆਂ ਨੂੰ ਹੋ ਪਤਾ ਨਹੀਂ ਕੀ ਗਿਆ। ਮੈਂ ਕਹਿੰਦਾ ਸਰਕਾਰਾਂ ਫੇਰ ਚੰਗੀਆਂ, ਇਹ ਜਦੋਂ ਕਿਤੇ ਨੌਜਵਾਨ ਕੋਈ ਤਾਂ ਠਾਂ ਹੋ ਜਾਂਦਾ, ਇਹ ਕਹਿੰਦੇ ਆ ਹਾਰਟ ਅਟੈਕ ਹੋਇਆ, ਸਾਡੇ 'ਤੇ ਪੜਦੇ ਪਾਉਂਦੇ ਨੇ ਇਹ ਲੋਕ, ਕਹਿੰਦੇ ਆ ਵੀ ਇਹ ਹਾਰਟ ਅਟੈਕ ਹੋਣਾ। ਅਸੀਂ ਤਾਂ ਜਾਣਦੇ ਹਾਂ ਨਾ ਵੀ ਹਾਰਟ ਅਟੈਕ ਨਹੀਂ, ਇਹ ਨਸ਼ੇ ਦੀ ਓਵਰਡੋਜ਼ ਦੇ ਨਾਲ ਮਰਿਆ। ਸਤਿਗੁਰੂ ਸਮੱਤ ਬਖਸ਼ਣ, ਅਸੀਂ ਨਸ਼ਿਆਂ ਵਾਲੇ ਨਹੀਂ ਸੀ, ਸਾਨੂੰ ਨਸ਼ਾ ਸੀ ਨਾਮ ਦਾ, ਸਾਡੇ ਪੁੱਤਾਂ ਨੇ ਤੇ ਜਿਹੜਾ ਕਰਨਾ ਹੀ ਆ, ਸਾਡੀਆਂ ਧੀਆਂ ਵੀ ਘੱਟ ਨਹੀਂ ਰਹਿ ਗਈਆਂ, ਸਾਡੀਆਂ ਧੀਆਂ ਵੀ ਨਸ਼ੇ ਕਰਨ ਲੱਗ ਪਈਆਂ। ਉਹ ਗੁਰੂ ਪਿਆਰਿਓ, ਅਸੀਂ ਕਲਗੀਆਂ ਵਾਲੇ ਔਰ ਗੁਰੂ ਬਾਬੇ ਨਾਨਕ ਦੀ ਕੌਮ ਸੀ, ਅਸੀਂ ਆਪਣੀ ਕੌਮ ਦਾ ਸਿਰ ਉੱਚਾ ਕਰਨਾ ਵਿਦੇਸ਼ਾਂ ਵਿੱਚ ਰਹਿ ਕੇ। ਸੋ ਬਹੁਤ ਬਹੁਤ ਧੰਨਵਾਦ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ, ਬਿਹਾਰੀਪੁਰ ਵਾਲਿਆਂ ਦਾ ਢਾਡੀ ਜੱਥਾ, ਜੋ ਕਿ ਆਪ ਜੀ ਗੁਰ ਇਤਿਹਾਸ ਦੇ 12 ਸ਼ਰਵਣ ਕਰਵਾ ਰਹੇ ਸਨ। ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਹੁਣ ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ, ਘੱਲੇ ਆਵੇ ਨਾਨਕਾ ਸਦੇ ਉੱਠੀ ਜਾਹੀ ਦੇ ਮਹਾਂਵਾਕ ਅਨੁਸਾਰ, ਸਵਰਗ ਵਾਸੀ ਸਰਦਾਰ ਬਲਵੰਤ ਸਿੰਘ ਜੀ ਪੱਤੜ, ਜੋ ਕਿ ਮਹਾਰਾਜ ਜੀ ਵੱਲੋਂ ਬਖਸ਼ੀ ਵਿਸ਼ਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਪਿਛਲੇ ਸਮੇਂ 'ਚ ਪਰਿਵਾਰ ਨੂੰ ਸ੍ਰੀ ਵੀ ਵਿਛੋੜਾ ਦੇ ਗਏ ਸਨ, ਅਤੇ ਇਹਨਾਂ ਦੀ ਮਿੱਠੀ ਯਾਦ ਮਨਾਉਂਦੇ ਹੋਏ ਪਰਿਵਾਰ ਵੱਲੋਂ ਪਰਸੋਂ ਰੋਜ਼ ਤੋਂ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਸ਼੍ਰੀ ਖੰਡਪਾਲ ਸਾਹਿਬ ਜੀ ਪਰ ਆਰੰਭ ਹੋਏ ਸਨ, ਅਤੇ ਇਹਨਾਂ ਦੇ ਹੁਣ ਭੋਗ ਪਾਏ ਜਾਣਗੇ ਜੀ। ਆਪ ਜੀ ਸਲੋਕ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲੈ ਛਡਾਏ ਸਤਿਗੁਰ ਪੁਰਖ ਹਰ ਧਿਆਏ ਦਾ ਸਤਸੰਗਤ ਸਤਿਗੁਰ ਪਾਏ ਸਤਸੰਗਤ ਸਤਿਗੁਰ ਸੇਵਦੇ ਹਰ ਵੇਲੇ ਗੁਰ ਮਿਲਾਏ ਇਹੋ ਜਗਤ ਇਹੋ ਪਵਜਲ ਜਾਗਤ ਸੰਸਾਰ ਹੈ ਗੁਰਬੋਧ ਨਾਮ ਤਰਾਏ ਗੁਰ ਸਿੱਖੀ ਪਾਣਾ ਮੰਨਿਆ ਗੁਰ ਪੂਰਾ ਪਾਰ ਲਗਾਏ ਸਤ ਸੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਏ ਤੁਰਮਸਤਕ ਹਰ ਪ੍ਰਭ ਲਿਖਿਆ ਗੁਰੂ ਨਾਨਕ ਮਿਲਿਆ ਆਏ ਜਮਕਾ ਕਰਮਾਰ ਬਦਾਰੀਅਨ ਹਦਰ ਕੇ ਲਿਆ ਛਦਾਏ ਗੁਰ ਸਿੱਖਾਂ ਨੂੰ ਸੁਭਾਸਾ ਹਰ ਤੁੱਠਾ ਮਿਲ ਮਿਲਾਏ ਗੁਰ ਪੂਰੇ ਹਰ ਨਾਮ ਦਿੜਾਇਆ ਵਿੱਚ ਤਿੰਨ ਵਿੱਚੋਂ ਪਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਏ ਕਰ ਚਾਨਣ ਮੰਗ ਦਿਖਾਇਆ ਹੋਮੇ ਮਾਰ ਏਕ ਲੋਕਾਂ ਦੀਆਂ ਤੰਨਾਂ ਬਚਾਇਆ ਗੁਰਮਤੀ ਜਨ ਜੋ ਨਾ ਸਕੇ ਸੱਚੇ ਸਕੇ ਸੱਚੇ ਨਾਮ ਸਮਾਇਆ ਸਭ ਆਪਿਆ ਕਹੇ ਕਰਤੇ ਜੋ ਭਾਵੇ ਸੋ ਨਾਇ ਲਾਇਆ ਨਾਨਕ ਜਨ ਨਾਨਕ ਨਾਮ ਲਏ ਤਾਂ ਜੀਵੇ ਬਿਨ ਨਾਮੇ ਭਿਖ ਖਿਨ ਮਰ ਜਾਇਆ ਮਨ ਅੰਤਰ ਹੋਮੇ ਰੋਗ ਪ੍ਰਮ ਪੂਲੇ ਹੋਮੇ ਸਾਖਤ ਰੋਜਣਾ ਨਾਨਕ ਰੋਗ ਗਵਾਏ ਮੇ ਸਤਿਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਰਾਤ ਹਰ ਰਕਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਤੂੰ ਨਾ ਲੱਭੀ ਸਭ ਦੇਖਿਆ ਜਗਤ ਮੈਂ ਟੋਲੇ ਪੁਰ ਸਤਿਗੁਰ ਨਾਮ ਦੜਾਇਆ ਮਨ ਅੰਤ ਨਾ ਕਾਹੂ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੁਰ ਗੋਲੇ ਸਲੋਕ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੱਤੇ ਸਹੀ ਜੇ ਬੁੱਖ ਨਾ ਮੁੜਨ ਜਿਨੇ ਸਦਾਤਾ ਸਾਏ ਚੜ ਚੜ ਪਵਦੇ ਕੱਚੇ ਬਿਰਹੀ ਜਿਨਾ ਕਾਰਨਾ ਆਏ ਤਣੀ ਬਹੁਣਾ ਪਾਠ ਪਾਈ ਸਹੀ ਚਾਲੇ ਤੂੜੀ ਵਿੱਚ ਲੰਦੜੀ ਸੋਹਾ ਨਾਨਕ ਤੇ ਸਹਿਨਾਲੇ ਗੁਰ ਕੇ ਸ਼ਬਦ ਅਰਾਧੀਏ ਨਾਮ ਰੰਗ ਬੈਰਾਗ ਜੀਤੇ ਪੰਚ ਬਰਾਈਆਂ ਨਾਨਕ ਸਫਲ ਮਾਰੂ ਇਹੋ ਰਾਗ ਜਾਮੂ ਇੱਕ ਨਾ ਲੱਖ ਤੋ ਜਿੱਤੀ ਪਿੰਡੇ ਦਾ ਦਰ ਕਿੱਤੜੇ ਬਾਮਣ ਬਿਰਥਾ ਗਯੋ ਜਨਾਮ ਜਿਨ ਕੀਤੋ ਸੋ ਬਿਸਰੇ ਸੋਟ ਸੋ ਜਸ ਪੀਜੇ ਕਹੂ ਨ ਫੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈਏ ਦਰ ਗਏ ਨਿਰਮਲ ਸੋਏ ਸੋ ਪ੍ਰਭ ਰੱਖੇ ਆਪ ਤਿਨ ਕੋਈ ਨਾ ਮਾਰਹੀ ਅੰਤਰ ਨਾਮ ਨਿਦਾਨ ਸਦਾ ਗੁਣ ਸਾਰਹੀ ਏਕਾ ਟੇਕ ਅਗੰਮ ਤਨ ਮਨ ਪ੍ਰਭ ਧਾਰੀ ਲੱਗਾ ਰੰਗ ਅਪਾਰ ਕੋ ਨਾ ਉਤਾਰੀ ਗੁਰਮੁਖਾਰ ਗੁਣ ਗਾਏ ਸਹਿ ਸੁਖ ਸਾਰੀ ਨਾਨਕ ਨਾਮ ਦਾਨ ਦੇ ਉਰਤ ਹਾਰੀ ਕਰੇ ਸੋ ਚੰਗਾ ਮਾਨ ਦੋਏ ਗਣਤ ਲਾਹੇ ਆਪਣੀ ਨਦਰ ਨਿਹਾਲ ਆਪੇ ਲਹਿ ਲਾਏ ਜਨ ਦੇ ਮਤੀ ਉਪਦੇਸ਼ ਵਿੱਚੋਂ ਪਰਮ ਜਾਏ ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕੁਛ ਤਿਤ ਕੈ ਬਸ ਦੂਜੀ ਨਾਹੀ ਜਾਏ ਨਾਨਕ ਸੁਖ ਅੰਦ ਭਏ ਪ੍ਰਭ ਕੀ ਮਨ ਰਜਾਏ ਗੁਰਪੂਰਾ ਜਿਨ ਸਿਮਰਿਆ ਸਹੀ ਪੈ ਨਿਹਾਲ ਨਾਨਕ ਨਾਮ ਅਰਾਧਨਾ ਕਾਰਜ ਆਵੇ ਰਾਸ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ ਨਾਨਕ ਜਿਉਂ ਬਤਨ ਬਧਾਣੀਆਂ ਤਿਉਂ ਮੱਥੇ ਤਰਮ ਰਾਹੇ ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਥੇ ਚਵੇ ਕੀਤੋ ਪਵਨ ਪੁਨੀਤ ਖੁੰਬੜੀ ਕਥਾਏ ਮਿੱਠੀ ਗਲਣ ਕਮੰਤੜੀਆਂ ਨਾਨਕ ਸਹੀ ਉਭਰੇ ਜਿਨਾ ਭਾਗ ਮਥਾਹੇ ਤੁਤਰੇ ਸੁਖੀ ਸਬੰਨ ਜੋ ਰੱਤੇ ਸਹਿ ਆਪਣੇ ਪ੍ਰੇਮ ਸੁਆ ਤਣੀ ਥੋਂ ਅੱਠੇ ਪਹਿਰ ਲਵਾਨ ਤੁਤੜੇ ਅਸੰਖ ਮਾਇਆ ਝੂਠੀ ਕਾਰਨੇ ਨਾਨਕ ਸੇ ਜਾ ਗਨ ਜੇ ਰਸਨਾ ਨਾਮ ਉਚਾਰਨੇ ਮ੍ਰਿਗ ਤ੍ਰਿਸ਼ਨਾ ਪੇਖ ਭੁੱਲਣੇ ਬੁੱਢੇ ਬੁੱਠੇ ਨਗਰ ਗੰਧਰਬ ਜਿਨੀ ਸੱਚ ਅਰਾਧਿਆ ਨਾਨਕ ਮਨ ਤਨ ਫਾਬ

ਸਤ ਗੁਰਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਣ ਸੰਗ ਅਲਾਪ ਅਠ ਨੰਦਨ ਪ੍ਰਥਮ ਰਾਗ ਪਹਿਰ ਵਹਿ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਪਹਿਰ ਵੀ ਬਲਾਵਲੀ ਪੁੰਨਿਆ ਕੀ ਕਾਵੈ ਬੰਗਲੀ ਮਨ ਅਸਲੇ ਕੀ ਪਈ ਬਾਰੀ ਇਹ ਪਹਿਰੋ ਕੀ ਪੰਚੋ ਨਾਰੀ ਪੰਚਮ ਹਰਖ ਦਿਸਾਖ ਸੁਨਾਵੈ ਬੰਗਾਲ ਮਦ ਮਹਾਦਵ ਗਾਵੈ ਲਲਤ ਬਲਾਵ ਲਗਾ ਬਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵੈ ਗਾਇਨ ਪਾਤਰ ਦੁਤੀਆ ਮਾਲ ਕੌਸਕ ਆਲਾਪੈ ਸੰਗ ਰਾਗਨੀ ਪੰਚੋ ਥਾਪੈ ਗੌਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਉਤੀ ਵਚਾਰੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਤੈ ਅਰਦਾਸ, ਸਭ ਤੇਰੀ ਤੂੰ ਮਾਤ ਪਿਤਾ ਹਮ ਬਾਰਿਕ, ਤੁਮਰੀ ਕਿਰਪਾ ਮੈਂ ਸੂਖ, ਕੋਈ ਨਾ ਜਾਣੀ ਤੁਮਰਾ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰਾ ਸੂਤਰ, ਤੁਮ ਤੇ ਹੋਏ ਸੋ ਆਗਿਆ,

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਰਾਏ ਸ੍ਰੀ ਹਰਿ ਕਿਸ਼ਨ ਧਿਆਈਆ ਜਿਸ ਰਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਣ ਦੇ ਆਵੈ ਧਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਨਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿੰਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਹੀਂ ਬਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਹ ਤੇਗ ਫਤਿਹ ਬਿਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ

ਕਰਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਓ। ਹੇ ਨਿਮਾਣਿਆਂ ਦੇ ਮਾਂ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਓੜ, ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਮੂਹ ਪੱਤੜ ਪਰਿਵਾਰ ਵੱਲੋਂ ਸਰਦਾਰ ਬਲਵੰਤ ਸਿੰਘ ਪੱਤੜ ਤਿੰਨਾਂ ਦੀ ਬਰਸੀ ਦੇ ਸੰਬੰਧ ਵਿੱਚ ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ ਦੇ ਸ੍ਰੀ ਆਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ ਗੁਰਦੁਆਰਾ ਸਾਹਿਬ ਵਿਖੇ, ਜਿਨ੍ਹਾਂ ਦੇ ਨਿਰਵਿਘਨਤਾ ਸਹਿਤ ਭੋਗ ਪਾਏ ਗਏ। ਪਾਠੀ ਸਿੰਘ ਕੋਲ ਪਾਠ ਕਰਦਿਆਂ, ਅੰਮ੍ਰਿਤ ਬਾਣੀ ਦੇ ਕੀਰਤਨ ਕਰਦਿਆਂ, ਸੇਵਾ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ। ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਵਿਛੜੀ ਹੋਈ ਰੂਹ ਨੂੰ ਪਹੁੰਚਾਉਣਾ, ਰੂਹ ਦਾ ਭਲਾ ਕਰਨਾ ਜੀ। ਪਿੱਛੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਪਰਿਵਾਰ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣਾ ਜੀ। ਤਿੰਨਾਂ ਵੱਲੋਂ ਸਰਦਾਰ ਬਲਵੰਤ ਸਿੰਘ ਦੀ ਯਾਦ ਵਿੱਚ ਆਪ ਜੀ ਨੂੰ ਸੁੰਦਰ ਪਛਾਕੇ ਅੰਗੀਕਾਰ ਕਰਾਏ, ਲੋਕ ਪਰਲੋਕ ਸੇਵਕਾਂ ਦੇ ਪੜਦੇ ਢੱਕਣੇ ਜੀ, ਅਤੇ ਤਿੰਨਾਂ ਵੱਲੋਂ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਨਿਭਾਈ ਜਾ ਰਹੀਆਂ, ਸੇਵਕਾਂ ਦੀਆਂ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾ ਪ੍ਰਵਾਨ ਕਰਨੀਆਂ ਜੀ। ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਵਿਛੜੀ ਹੋਈ ਰੂਹ ਨੂੰ ਪਹੁੰਚਾਉਣਾ ਜੀ। ਆਪ ਜੀ ਦੇ ਹਜ਼ੂਰ ਆਨੰਦ ਸਾਹਿਬ ਬਾਣੀ ਦੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਕਿਰਪਾ ਕਰੋ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ, ਅਤੇ ਸ਼ਾਮਾਂ ਦੇ ਦੀਵਾਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬਹੁ ਚਾਹਾ।

गुरु जी की फतेह।

0: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹ ਸਰਸ਼ਾਹ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹ। ਆਪੇ ਹਰ ਇਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸਪਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਪੰਜਵਾ, ਜਾ ਕੈ ਦਰਸ਼ ਪਾਪ ਕੋਟ ਉਤਾਰੇ, ਭੇਟਤ ਸੰਗ ਇਹੋ ਭਵ ਜਲ ਤਾਰੇ। ਜਾ ਕੈ ਦਰਸ਼ ਪਾਪ ਕੋਟ ਉਤਾਰੇ, ਭੇਟਤ ਸੰਗ ਇਹੋ ਭਵ ਜਲ ਤਾਰੇ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਿਤਾਰੇ ਰਹਾਓ। ਜਾ ਕਾ ਸ਼ਬਦ ਸੁਣਤ ਸੁਖ ਸਾਰੇ, ਜਾ ਕੀ ਟਹਿਲ ਜਮ ਦੂਤ ਬੈਦਾਰੇ। ਜਾ ਕੀ ਧੀਰ ਕਾ ਇਸ ਮਨੈ ਸੁਧਾਰੇ, ਜਾ ਕੈ ਸਿਮਰਨ ਮੁਖ ਉਗ ਜਲਾਰੇ। ਪ੍ਰਭ ਕੈ ਸੇਵਕ ਪ੍ਰਭ ਆਪ ਸਵਾਰੇ, ਸ਼ਰਨ ਨਾਨਕ ਤਨ ਸਦ ਬਲਹਾਰੇ। ਪ੍ਰਭ ਕੈ ਸੇਵਕ ਪ੍ਰਭ ਆਪ ਸਵਾਰੇ, ਸ਼ਰਨ ਨਾਨਕ ਤਨ ਸਦ ਬਲਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਸੇਵਕ ਪਰਿਵਾਰ ਪੱਤੜ ਪਰਿਵਾਰ ਵੱਲੋਂ ਸਰਦਾਰ ਬਲਵੰਤ ਸਿੰਘ ਜੀ ਪੱਤੜ ਤਿੰਨਾਂ ਦੀ ਬਰਸੀ ਦੇ ਸੰਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ, ਜਿਨ੍ਹਾਂ ਦੇ ਭੋਗ ਪਾਏ ਗਏ, ਗੁਰਬਾਣੀ ਦੇ ਕੀਰਤਨ ਹੋਏ, ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ, ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ ਹੈ, ਸਤਿਗੁਰੂ ਕਿਰਪਾ ਕਰਨ, ਵਿਛੜੀ ਰੂਹ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣ, ਪਰਿਵਾਰ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਸਦਾ ਬਣੀ ਰਹੇ, ਸਾਡਾ ਵਿਸ਼ਵਾਸ ਸਾਡਾ ਭਰੋਸਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਤੇ ਹੋਵੇ। ਅਸੀਂ ਸਦਾ ਹੀ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਕਿ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ, ਮੈਂ ਤੋਦੇ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਦੁੱਖ ਵਿੱਚ ਵੀ ਆਪਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨੀ ਏ ਅਤੇ ਸੁੱਖ ਵਿੱਚ ਵੀ ਅਰਦਾਸ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਹਨ, ਪ੍ਰਗਟ ਗੁਰਾਂ ਕੀ ਦੇਹ ਹਨ, ਸੋ ਸਤਿਗੁਰੂ ਪਰਿਵਾਰ ਨੂੰ ਚੜ੍ਹਦੀਆਂ ਕਲਾਂ ਬਖਸ਼ਣ। ਹੁਣ ਇੱਥੇ ਹੀ ਸਮਾਪਤੀ ਹੈ ਦੀਵਾਨਾਂ ਦੀ, ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਉਹ ਬਾਹਰ ਵਰਤਾਈ ਜਾ ਰਹੀ ਏ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਤੁਸੀਂ ਦੇਗ ਉੱਥੋਂ ਲੈਣੀ ਹੈ, ਗੁਰੂ ਕਾ ਲੰਗਰ ਤਿਆਰ ਹੈ ਪਰਿਵਾਰ ਵੱਲੋਂ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸਭ ਨੇ ਹੀ ਗੁਰੂ ਕਾ ਲੰਗਰ ਛਕ ਕੇ ਜਾਣ ਦੀ ਕਿਰਪਾ ਕਰਨੀ ਜੀ। ਹੁਣ ਸਮਾਂ ਕੀਰਤਨ ਦਾ ਹੈ, ਭਾਈ ਨਵਦੀਪ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਤਿੰਨਾਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਾਗ ਵਡ ਹੰਸ ਮਹੱਲਾ ਪਹਿਲਾ ਕਰ ਪੰਜਵਾ ਅਲਾਹਣੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗਤ ਹੰਦੈ ਲਾਇਆ ਮੋਹਲਤ ਪੁੰਨੀ ਪਾਈ ਭਰੀ ਜਾਨੀ ਆੜਾ ਘੱਤ ਚਲਾਇਆ ਜਾਨੀ ਘੱਤ ਚਲਾਇਆ ਲਿਖਿਆ ਆਇਆ ਰੁਨੇ ਵੀਰ ਸੁਬਾਈ ਕਾਇਆ ਹੰਸਤੀ ਆਵੇ ਚੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜਿਹਾ ਲਿਖਿਆ ਤਿਹਾ ਪਾਇਆ ਜਿਹਾ ਪੁਰਬ ਕਮਾਇਆ ਧੰਨ ਸਰੰਦਾ ਸੱਚਾ ਪਾਤਸ਼ਾਹ।

ਆਗੈ ਸਰ ਪਰ ਜਾਣਾ, ਆਗੈ ਸਰ ਪਰ ਜਾਣਾ, ਜਿਉ ਮਹਿਮਾਣਾ ਕਾਹੇ ਗਰਬ ਕੀਜੈ, ਜਿਤ ਸੇਵਿਐ ਦਰਗਾਹ ਸੁਖ ਪਾਈਐ, ਨਾਮਤ ਸਹਿ ਕਾ ਲੀਜੈ, ਆਗੈ ਹੁਕਮ ਨਾ ਚੱਲੈ, ਮੂਲੇ ਸਿਰ ਸੁਰ ਕਿਆ ਵਿਹਾਣਾ, ਸਾਹਿਬ ਸਿਮਰਹੋ ਮੇਰੇ ਭਾਈ, ਹੋ ਸਭਨਾ ਇਹ ਪਏ ਆਣਾ, ਜੋ ਤਿਸ ਭਾਵੈ ਸਮਰੱਥ ਸੋ ਥੀਐ, ਹਿਲੜਾ ਇਹ ਸੰਸਾਰ, ਜਲ ਤਲ ਮਹੀਲ ਰਵ ਰਹਿਆ, ਸਾਚੜਾ ਸਿਰਜਣ ਹਾਰੂ, ਸਾਚਾ ਸਿਰਜਣ ਹਾਰੂ, ਅਲਖ ਅਪਾਰ ਤਾਕਾ ਅੰਤ ਨ ਪਾਇਆ, ਆਇਆ ਤਿਨ ਕਾ ਸਫਲ ਪਇਆ ਹੈ, ਇੱਕ ਮਨ ਜਿਨੀ ਤੇ ਆਇਆ, ਢਾਹੇ ਢਾਹੇ ਉਹ ਸਾਰੇ ਆਪੇ ਹੁਕਮ ਸਵਾਰਨ ਹਾਰੂ, ਜੋ

ਦੱਖਣੀ ਸੱਚ ਸਰੰਦਾ ਸੱਚਾ ਜਾਣਿਆ ਸੱਚੜਾ ਪਰਵਦਗਾਰੂ ਜਿਨ ਆਪੀ ਨੇ ਆਪ ਸਾਜਿਆ ਸੱਚੜਾ ਅਲੱਖ ਅਪਾਰੂ ਦੁਇਪੜ ਜੋੜ ਵਿਛੋੜਿਅਨ ਗੁਰਬਿਨ ਘੋਰ ਅੰਧਾਰੂ ਸੂਰਜ ਚੰਦ ਸਿਰਜਿਅਨ ਅਹਿਨਤ ਚਲਤ ਵਿਚਾਰੂ ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇਹ ਪਿਆਰੂ ਰਹਾਉ ਤੁਧ ਸਿਰਜੀ ਮੇਦਨੀ ਦੁਖ ਸੁਖ ਦੇਵਣ ਹਾਰੂ ਨਾਰੀ ਪੁਰਖ ਸਿਰਜਿਆ ਬਿਖ ਮਾਇਆ ਮੋਹ ਪਿਆਰੂ ਖਾਣੀ ਬਾਣੀ ਤੇਰੀਆਂ ਦੇਹ ਜੀਆਂ ਆਧਾਰੂ ਕੁਦਰਤ ਤਖ਼ਤ ਰਚਾ

ਕਰ ਨਾ ਪਾਲੇ ਆਪ ਨਿਰਾਲਮ ਧੰਦੇ ਬਾਧੀ ਕਰ ਹੁਕਮ ਛੁਡਾ ਬਣਹਾਰੂ ਅੱਜ ਕੱਲ ਕਰਦਿਆਂ ਕਾਲ ਵਿਆਪੈ ਦੂਜੇ ਭਏ ਵਿਕਾਰੂ ਜਮ ਮਾਰਗ ਪੰਥ ਨ ਸੁਝਈ ਉਜੜ ਅੰਧ ਗੁਬਾਰੂ ਵਾ ਨਾ ਜਲ ਲੇਫ ਤੁਲਾਈਆਂ ਨਾ ਭੋਜਨ ਪ੍ਰਕਾਰੂ।

ਦੇ ਆਸੀਸਾਂ ਹੈ। ਬਾਬਾ ਸੱਚੜਾ ਮੇਲ ਨਾ ਚੁੱਕਾਏ, ਪ੍ਰੀਤਮ ਕੀਆਂ ਦੇ ਆਸੀਸਾਂ ਹੈ। ਆਸੀਸਾਂ ਦੇ ਵਹੁ ਭਗਤ ਕਰੇ, ਵਹੁ ਮਿਲਿਆ ਕਾ ਕਿਆ ਮੇਲੋ, ਇੱਕ ਭੁੱਲੇ ਨਾ ਹੋ ਤਹਿਹੁ ਥਾਵਹੁ, ਗੁਰ ਸ਼ਬਦੀ ਸੱਚ ਖੇਲੋ। ਜਮ ਮਾਰਗ ਨਹੀਂ ਜਾਣਾ, ਸ਼ਬਦ ਸਮਾਣਾ, ਜੁਗ ਜੁਗ ਸੱਚ ਹੈ ਵੇਸੇ, ਸਾਜਨ ਸੈਣ ਮਿਲੋ ਸੰਜੋਗੀ, ਗੁਰ ਮਿਲ ਖੋਲੇ ਫਾਸੇ। ਬਾਬਾ ਨਾਂਗੜਾ ਆਇਆ ਜਗ ਮਹਿ, ਦੁੱਖ ਸੁੱਖ ਲੇਖ ਲਿਖਾਇਆ, ਲਿਖਿਆੜਾ ਸਹਾ ਨਾ ਟਲੈ, ਜਿਹੜਾ ਪੁਰਬ ਕਮਾਇਆ, ਬਹਿ ਸੱਚ ਹੈ ਲਿਖਿਆ।

नानक सब तेरी वड्याई, कोई नाउ न जाने। वाहिगुरू वाहिगुरू वाहिगुरू जियो, तुद आ गए अरदास हमारी। जियो पिंड सब तेरा, कहो नानक सब तेरी वड्याई, कोई नाउ न जाने मेरा। ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਨੇ ਦਿਆ ਵੈ ਧਾਏ। ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ, ਆਪ ਜੀ ਦੇ ਪੁੱਤਰ ਪਾਠ, ਦੀਦਾਰ ਦਾ ਧਿਆਨ ਧਾਰ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ। ਗੁਰੂ ਜੀ ਕੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇ ਗਵਾਹੀ, ਦੇਖ ਕੇ ਅਣਡਿਠ ਕੀਤਾ, ਤਿਨ੍ਹਾਂ ਪਿਆਰਿਆਂ ਸਤਿਪਿਆਰਿਆਂ ਦੀ ਕਮਾਈ ਦਾ ਧਿਆਨ ਧਰ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਚੀਜ਼ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰੱਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਧਰਮ ਕਮਾਈ ਦਾ ਧਿਆਨ ਧਰ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ। ਸਤਿਗੁਰੂ ਜੀ ਕੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਾਰ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ, ਦੇਖ ਦੇਖ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ। ਵਾਹਿਗੁਰੂ ਜੀ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ। ਵਾਹਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰਾਖਾ, ਆਪ ਅਕਾਲ ਪੁਰਖ ਵਾਹਿਗੁਰੂ ਜੀ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ

ਜਿਹਾ ਚੀਰੀ ਲਿਖਿਆ ਤੇਹਾਂ ਹੁਕਮ ਕਮਾਏ ਕੱਲੇ ਆਵਹਿ ਨਾਨਕਾ ਸਦੇ ਉੱਠੀ ਜਾਹੇ ਦੇ ਮਹਾਂਵਾਕਾਂ ਅਨੁਸਾਰ ਸਾਹੋਂ ਵਿਛੜਿਆ ਵਣਜਾਰਾ ਸਰਦਾਰ ਬਚਿੰਤ ਸਿੰਘ ਜੀ ਮਾਸਟਰ ਜੋ ਆਪ ਜੀ ਦੀ ਬਖਸ਼ੀ ਆਯੂ ਹੋ ਕੇ ਸੰਸਾਰਿਕ ਯਾਤਰਾ ਕਰਦਿਆਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਤਿਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਅਗਨ ਭੇਟ ਕਰਨ ਉਪਰੰਤ ਸਮੂਹ ਸੰਗਤ ਆਪ ਜੀ ਦੇ ਹਜ਼ੂਰ ਹਾਜ਼ਰ ਹੋਈ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਹਜ਼ੂਰ ਅਲਾਹਣੀਆਂ ਦੇ ਪਾਠ ਉਪਰੰਤ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਕੀਰਤਨ ਹੋਏ ਸਤਿਗੁਰੂ ਜੀ ਕਿਰਪਾ ਕਰਕੇ ਪੜੀ ਸੁਣੀ ਗੁਰਬਾਣੀ ਦੇ ਫਲਾ ਦੇਸ਼ ਵਿੱਚ ਹੋਈਆਂ ਸੇਵਾਵਾਂ ਦੇ ਫਲਾ ਦੇਸ਼ ਵਿੱਚ ਆਤਮਾ ਨੂੰ ਬਖਸ਼ਣਾ ਪਿੱਛੇ ਪਰਿਵਾਰ ਨੂੰ ਪਹਾਣਾ ਮੰਨਣ ਦੇ ਬਲ ਬਖਸ਼ਿਸ਼ ਕਰਨੇ ਕਹਿਤ ਕਬੀਰ ਸੁਨੋਹਰੇ ਸੰਤੋ ਖੇਤ ਹੀ ਕਰੋ ਨਿਬੇਰਾ ਅਬ ਕੀ ਬਾਰ ਬਖਸ਼ ਬੰਦੇ ਕਹੋ ਬਹੋਰ ਨਾ ਪਾਓ ਜਲ ਫੇਰਾ ਸੱਚੇ ਪਾਤਸ਼ਾਹ ਕਿਰਪਾ ਕਰਨੀ ਪਰਿਵਾਰ ਦੀਆਂ ਹੋਈਆਂ ਸੇਵਾਵਾਂ ਕਰੀਆਂ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸੱਚ ਕੇ ਦਰ ਹਾਜ਼ਰ ਹੈ ਜੀ ਦਰ ਤੇ ਪ੍ਰਵਾਨ ਹੋਵੇ ਸੀਤ ਪ੍ਰਸ਼ਾਦ ਸਤ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਏ ਸਤਿਗੁਰੂ ਜੀ ਆਪ ਕਿਰਪਾ ਕਰੋ ਪਵਿੱਤਰ ਪਾਵਨ ਹੁਕਮ ਬਖਸ਼ੋ ਜੀ ਹੁਕਮਾਂ ਤੇ ਚੱਲਣ ਦੀ ਸੋਝੀ ਬਖਸ਼ਣੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸਤਸੰਗਤ ਜੀਓ। ਆਪ ਜੀ ਨੇ ਹੁਣੇ ਹੁਣੇ ਸਰਦਾਰ ਬਚਨ ਸਿੰਘ ਜੀ ਮਾਸਟਰ ਜੋ ਕਿ ਸੰਸਾਰਕ ਯਾਤਰਾ ਕਰਦਿਆਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਅਤੇ ਇਹਨਾਂ ਦੇ ਮ੍ਰਿਤਕ ਸਰੀਰ ਨੂੰ ਵਗਨ ਭੇਟ ਕਰਨ ਉਪਰੰਤ ਸਮੂਹ ਸੰਗਤ ਸਤਿਗੁਰੂ ਜੀ ਦੇ ਹਜ਼ੂਰ ਹਾਜ਼ਰ ਹੋਈ। ਅਲਾਣੀਆਂ ਦੇ ਪਾਠ ਉਪਰੰਤ ਸ਼ਬਦ ਕੀਰਤਨ ਹੋਏ। ਅਰਦਾਸ ਹੁਕਮਨਾਮੇ ਉਪਰੰਤ ਆਪ ਜੀ ਨੇ ਕਿਰਪਾ ਕਰਨੀ, ਬਾਹਰੋਂ ਪ੍ਰਸ਼ਾਦ ਲੈ ਕੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਪਰਿਵਾਰ ਵੱਲੋਂ ਆਈ ਸੰਗਤ ਦਾ ਅਤਿ ਧੰਨਵਾਦ ਹੈ ਜਿਨ੍ਹਾਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਸਾਂਝ ਪਾਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਰਿਆਂ ਦੇ ਸਿਰ 'ਤੇ ਮਿਹਰਿਆ ਭਰਿਆ ਹੱਥ ਰੱਖਣ। ਔਰ ਹੁਣ ਆਓ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ, ਸ਼੍ਰੀ ਖਡੂਰ ਸਾਹਿਬ ਵਾਲੇ। ਭਾਈ ਸਾਹਿਬ ਹੋਰਾਂ ਦਾ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਸਤਿਗੁਰੂ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਭਾਈ ਗੁਰਦਿਆਲ ਸਿੰਘ ਹੋਰਾਂ 'ਤੇ, ਬੜੀ ਬੁਲੰਦ ਆਵਾਜ਼ ਦੇ ਮਾਲਕ ਨੇ, ਪਰ ਜਦੋਂ ਕੀਰਤਨ ਵਿੱਚ ਜੁੜਦੇ ਨੇ ਤਾਂ ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਵਰਸਦੀ ਹੈ। ਸਤਿਗੁਰੂ ਇਸੇ ਤਰ੍ਹਾਂ ਕਿਰਪਾ ਕਰਕੇ ਸੰਗਤ ਦੀ ਸੇਵਾ ਵਿੱਚ ਤਤਪਰ ਰੱਖਣ ਦਾ, ਚੜ੍ਹਦੀ ਕਲਾ ਵਿੱਚ ਰੱਖਣ, ਔਰ ਇਸੇ ਤਰ੍ਹਾਂ ਭਾਈ ਸਾਹਿਬ ਸੇਵਾ ਕਰਦੇ ਰਹਿਣ। ਸੋ ਆਪ ਜੀ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀਆਂ ਨੇ। ਜਿਵੇਂ ਆਪ ਜੀ ਜਾਣਦੇ ਹੋ, ਪੰਥ ਪ੍ਰਸਿੱਧ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਨੇ ਅੱਜ 7 ਤੋਂ 8:30 ਵਜੇ ਤੱਕ ਤੁਹਾਡੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣੀ ਹੈ। ਪਰ ਉਸ ਤੋਂ ਪਹਿਲਾਂ ਸਾਡੀ ਪੰਥ ਦੇ, ਸਾਡੀ ਕੌਮ ਦੇ ਬਹੁਤ ਹੀ ਮਹਾਨ ਵਿਦਵਾਨ ਔਰ ਕੌਮ ਦੀ ਜਿਹੜੀ ਹੱਕਾਂ ਦੀ ਲੜਾਈ ਬੜੀ ਦੇਰ ਤੋਂ ਕੌਮ ਲੜ ਰਹੀ ਹੈ, ਉਹਦੇ ਵਿੱਚ ਬੜੇ ਲੰਬੇ ਸਮੇਂ ਤੋਂ ਜਿਹੜੇ ਤਤਪਰ ਨੇ, ਔਰ ਕੌਮ ਦੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਜੱਦੋਜਹਿਦ ਕਰ ਰਹੇ ਨੇ, ਬਹੁਤ ਕਮਾਲ ਦੇ ਬੁਲਾਰੇ ਨੇ, ਡਾਕਟਰ ਅਮਰਜੀਤ ਸਿੰਘ ਜੀ USA ਵਾਲੇ, ਉਹ ਆਪ ਸੰਗਤ ਦੇ ਦਰਸ਼ਨ ਕਰਨ ਲਈ ਪਹੁੰਚ ਰਹੇ ਨੇ। ਉਹਨਾਂ ਦਾ ਸਮਾਂ 6:15 ਤੋਂ 7 ਵਜੇ ਤੱਕ ਹੋਵੇਗਾ। ਸੋ ਆਪ ਸੰਗਤ ਨੇ ਵੱਧ ਚੜ੍ਹ ਕੇ ਉਹਨਾਂ ਦੇ ਵਿਚਾਰ ਵੀ ਜ਼ਰੂਰ ਸੁਣਨੇ। ਸੋ ਤੁਹਾਨੂੰ ਮਹਿਸੂਸ ਹੋਵੇਗਾ ਕਿ ਉਹਨਾਂ ਦੇ ਜਿਹੜੇ ਵਿਚਾਰ ਨੇ, ਉਹਨਾਂ ਦਾ ਜਿਹੜਾ ਲੈਕਚਰ ਹੈ, ਉਹ ਮਿਸ ਕਰਨ ਵਾਲਾ ਨਹੀਂ। ਸਤਸੰਗ ਜੀ, ਜ਼ਰੂਰੀ ਹੈ ਕਿ ਤੁਸੀਂ ਜਿੱਥੇ ਭਾਈ ਪਿੰਦਰਪਾਲ ਸਿੰਘ ਹੋਰਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਨ ਲਈ ਆਉਣਾ, ਕੋਸ਼ਿਸ਼ ਕਰਿਓ ਥੋੜ੍ਹਾ ਸਮਾਂ ਹੋਰ ਅੱਜ ਪਹਿਲਾਂ ਆ ਕੇ 6:30 ਤੋਂ 7 ਵਜੇ ਤੱਕ ਡਾਕਟਰ ਅਮਰਜੀਤ ਸਿੰਘ USA ਵਾਲਿਆਂ ਦੇ ਵਿਚਾਰ ਵੀ ਜ਼ਰੂਰ ਸਰਵਣ ਕਰਿਓ। ਆਓ ਹੁਣ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਹਜ਼ੂਰੀ ਕੀਰਤਨੀ ਹੈ ਸ਼੍ਰੀ ਦਰਬਾਰ ਸਾਹਿਬ ਵਾਲੇ, ਆਪ ਜੀ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾਉਣਗੇ। ਆਓ ਭਾਈ ਸਾਹਿਬ ਹੋਰਾਂ ਪਾਸੋਂ ਇਸੇ ਤਰ੍ਹਾਂ ਜੁੜ ਕੇ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

भंडारा जिस तू देहे तिसै क्या चारा, नानक सच सवारण हारा।

ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾਏ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ।

ਦਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਅਸ ਧੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਕੇ ਕਾਲ ਨਿਕਟ ਨਹਿ ਐਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਛੁਐ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਾਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੈ ਲੇਹੋ ਉਬਾਰੀ ਸਰਬ ਠੌਰਮ ਹੋ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੈ

ਆਸ ਤੁਹਾਰ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਦੁੱਖ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈ ਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀ ਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋ

ਤੇ ਊਚਾ

ਸਵਾਸਾ ਸੰਗ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ

ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਸਮੂਹ ਪਰਿਵਾਰਾਂ ਅੰਦਰ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਤੰਦਰੁਸਤੀਆਂ ਬਖਸ਼ਣੀਆਂ, ਬੱਚਿਆਂ ਨੂੰ ਦੀਰਘ ਆਯੂ, ਗੁਰਸਿੱਖੀ ਜੀਵਨ, ਉੱਚ ਵਿਦਿਆ ਦੀ ਦਾਤ, ਮਾਤਾ

ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ

ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸਬਦੈ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸਬਦੈ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਅਨ ਦਿਨ ਗੁਣ ਗਾਵ ਹੈ ਨਿਤ ਸਾਚੇ ਗੁਰ ਕੈ ਸ਼ਬਦ